ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਗਗਨਦੀਪ ਸਿੰਘ ਜੀ, ਦਮਦਮੀ ਟਕਸਾਲ ਵਾਲੇ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਬਖਸ਼ਿਸ਼ ਕਰਦੇ ਰਹਿਣ। ਸੋ ਆਓ ਹੁਣ ਆਪ ਜੀ ਦੇ ਸਨਮੁੱਖ ਸਟੇਜ ਉੱਪਰ ਸੁਸ਼ੋਭਿਤ ਹੋ ਰਹੇ ਨੇ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਪਟਿਆਲੇ ਵਾਲੇ। ਆਓ ਉਹਨਾਂ ਪਾਸੋਂ ਇਸੇ ਤਰ੍ਹਾਂ ਸੱਜ ਕੇ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕਰੀਏ ਜੀ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਸਤਿਗੁਰੂ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਆਪ ਜੀ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰਦੇ ਹੋਏ ਸਰਵਣ ਕਰ ਰਹੇ ਹੋ। ਸਤਿਗੁਰੂ ਰਹਿਮਤ ਕਰਨ, ਗਾਇਆ ਸੁਣਿਆ ਸਾਨੂੰ ਆਪਣੇ ਜੀਵਨ ਵਿੱਚ ਅਮਲੀ ਰੂਪ ਵਿੱਚ ਲਾਗੂ ਕਰਨ ਦਾ ਬਲ ਬਖਸ਼ਿਸ਼ ਕਰਨ। ਆਓ ਜੀ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਤਨੀ ਹਾਜ਼ਰੀ ਪ੍ਰਵਾਨ ਕਰਨਾ, ਬਾਣੀ ਪੜ੍ਹਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ ਕਰਨਾ, ਸਤਿਗੁਰ ਦੀ ਮਿਹਰਾਮਤ ਕਰਨ, ਆਪ ਸਰਬੱਤ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨ, ਅੱਗੇ ਦਾ ਪ੍ਰੋਗਰਾਮ ਭਾਈ ਸਾਹਿਬ ਜੀ ਸਰਵਣ ਕਰਾਉਣਗੇ, ਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਨੂੰ ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੋੜ ਰਹੇ ਸਨ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਪਟਿਆਲੇ ਵਾਲੇ। ਸਮੁੱਚੇ ਜਥੇ ਦਾ ਤਹਿ ਦਿਲੋਂ ਧੰਨਵਾਦ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਕਰਨ ਦੀ ਭਾਵਨਾ ਸੁਮਤ ਬਖਸ਼ਿਸ਼ ਕਰਨ। ਸੋ ਹੁਣ ਸਮਾਂ ਹੋਇਆ ਹੈ ਇਤਿਹਾਸ ਦੀ ਕਥਾ ਦਾ। ਕਥਾ ਸਰਵਣ ਕਰਵਾਉਣਗੇ ਭਾਈ ਸਾਹਿਬ ਭਾਈ ਦਲਜੀਤ ਸਿੰਘ ਜੀ USA ਵਾਲੇ। ਆਓ ਚੱਲ ਰਹੀ ਸ਼੍ਰੀ ਪ੍ਰਾਚੀਨ ਪੰਥ ਪ੍ਰਕਾਸ਼ ਦੀ ਲੜੀਵਾਰ ਕਥਾ ਸਰਵਣ ਕਰੀਏ ਭਾਈ ਸਾਹਿਬ ਹੋਰਾਂ ਪਾਸੋਂ। ਆਪ ਜੀ ਬੜੀ ਦੇਰ ਤੋਂ ਇਸੇ ਤਰ੍ਹਾਂ ਚੌਂਕੜੇ ਮਾਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਸਰਬੱਤ ਸੰਗਤ ਦੀਆਂ ਹਾਜ਼ਰੀਆਂ ਆਪਣੇ ਦਰ ਘਰ ਪ੍ਰਵਾਨ ਕਰਨ ਔਰ ਸਰਬੱਤ ਸੰਗਤ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ। ਆਓ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸ਼੍ਰੀ ਵਾਹਿਗੁਰੂ ਜੀ, ਸ਼੍ਰੀ ਨਾਨਕ ਪੁਰਸ਼ੋਤਮ ਪਰਮ ਪਰਾਵਰਨਾਥ, ਯੁਗਲ ਚਰਨ ਮਮ ਬੰਦਨਾ, ਧਰ ਪਰ ਧਰ ਕਰਮਾਥ।

ਗੁਰੂ ਕੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ, ਰਹਿਤ ਨਾਮੇ ਦੇ ਅੰਦਰ ਬਚਨ ਹਨ, ਗੁਰਸਿੱਖ ਰਹਿਤ ਸੁਣੋ ਹੇ ਮੀਤ, ਪ੍ਰਭਾਤੇ ਉੱਠ ਕਰ ਹਿਤ ਚੀਤ, ਵਾਹਿਗੁਰੂ ਫੁਨ ਮੰਤਰ ਸੋ ਜਾਪ, ਕਰ ਇਸ਼ਨਾਨ ਪੜ੍ਹੈ ਜਪ ਜਾਪ, ਸੰਧਿਆ

ਸਿੱਖ ਅਮਰਾਪੁਰੀ ਕਉ ਜਾਏ। ਗੁਰਸਿੱਖ ਦੀ ਨਿੱਜੀ ਰਹਿਣੀ ਵਿੱਚ ਵੀ ਗੁਰੂ ਕੀ ਬਾਣੀ ਦਾ ਨਿਤਨੇਮ ਪਾਠ ਸ਼ਾਮਿਲ ਹੈ ਅਤੇ ਗੁਰਦੁਆਰਾ ਸਾਹਿਬ ਦੀ ਮਰਿਆਦਾ ਅੰਦਰ ਵੀ ਰੋਜ਼ ਨਿਤਨੇਮ ਹੋਣਾ ਜ਼ਰੂਰੀ ਹੈ ਔਰ ਸੰਧਿਆ ਸਮੇਂ ਰਹਿ ਰਾਜ ਸਾਹਿਬ ਦਾ ਪਾਠ ਕਰਨਾ ਸੁਣਨਾ, ਦੋਨੋਂ ਸਮੇਂ ਨਹੀਂ ਤਾਂ ਇੱਕ ਸਮੇਂ ਸਤਸੰਗ ਸਥਾਨ 'ਤੇ ਜਾਣਾ, ਕੀਰਤਨ ਕਥਾ ਹਰੀ ਜਸ ਸਰਵਣ ਕਰਨਾ, ਇਸ ਤਰ੍ਹਾਂ ਦਾ ਨੇਮ ਜੇ ਸਿੱਖ ਨਿਭਾਏ ਤਾਂ ਫਿਰ ਆਖਰ ਨੂੰ ਅਮਰਾਪੁਰੀ ਨੂੰ ਸੱਚਖੰਡ ਨੂੰ ਜਾਏਗਾ ਸਰੀਰ ਤਿਆਗਣ ਤੋਂ ਬਾਅਦ। ਇਸ ਪਵਿੱਤਰ ਬਾਣੀ ਨੇ ਹੀ ਸਾਨੂੰ ਉਤਾਰਨਾ ਹੈ, ਇਸ ਦੁਆਰਾ ਹੀ ਸਾਡੀ ਰੂਹ ਦੀ ਕਲਿਆਣ ਹੈ ਅਤੇ ਮਨੁੱਖ ਜਾਮੇ ਦਾ ਪ੍ਰਯੋਜਨ ਹੀ ਇਹ ਹੈ ਕਿ ਸਾਡੀ ਆਤਮਾ ਦੀ ਕਲਿਆਣ ਹੋ ਜਾਏ। ਆਤਮਾ 84 ਦੇ ਗੇੜੇ ਵਿੱਚ ਫਸੀ ਹੋਈ ਹੈ, ਖੂਹ ਦੀਆਂ ਟੰਡਾਂ ਦੀ ਨਹੀਂ ਆਈ। ਜਿਵੇਂ ਪਾਣੀ ਭਰ ਕੇ ਟੰਡਾਂ ਉੱਪਰ ਨੂੰ ਜਾਂਦੀਆਂ, ਫਿਰ ਪਾਣੀ ਡੋਲ ਕੇ ਹੇਠਾਂ ਨੂੰ ਚਲੀਆਂ ਜਾਂਦੀਆਂ। ਇਸ ਤਰ੍ਹਾਂ ਜਦੋਂ ਕਿਸੇ ਦੇ ਪੁੰਨ ਕਰਮ ਵੱਧਦੇ ਹਨ ਤਾਂ ਉਹਨੂੰ ਅਮੀਰਾਂ ਦੇ ਘਰ ਜਨਮ ਹੋ ਜਾਏਗਾ, ਚੰਗੇ ਪੁੰਨਾਂ ਕਰਕੇ ਮਨੁੱਖਾ ਦੇਹ ਵੀ ਮਿਲਦੀ ਹੈ। ਅਤੇ ਫਿਰ ਜੇ ਮਾੜੇ ਕਰਮ ਜਿਹੜੇ ਕਮਾਏ ਜਾਂਦੇ ਹਨ ਅਮੀਰ ਲੋਕਾਂ ਕੋਲੋਂ, ਆਮ ਤੌਰ 'ਤੇ ਬੁਰੇ ਕਰਮ ਫਿਰ ਹੁੰਦੇ ਨੇ। ਵਿਪਰੀਤ ਬੁੱਧਿ ਮਾਰਤ ਲੋਕੈ ਨਾਨਕ ਚਿਰੰਕਾਲ ਦੁੱਖ ਭੋਗਤੇ। ਜਦੋਂ ਕਰਮ ਮਾੜੇ ਹੋਣਗੇ ਤਾਂ ਦੁੱਖ ਵੀ ਮਿਲੇਗਾ। ਇਉਂ ਦੁੱਖ ਅਤੇ ਸੁੱਖ ਦੇ ਵਿੱਚ ਇਹ ਸਾਰੇ ਜਨਮ ਹਨ ਸਾਡੇ। ਅਤੇ ਜੇ ਕੋਈ ਬੰਦਗੀ ਕਰੇਗਾ ਤਾਂ ਉਹਦਾ ਹਿਰਦਾ ਨਿਰਲੇਪ ਹੋਏਗਾ, ਉਹਦਾ ਹਿਰਦਾ ਸਵੱਛ ਹੋਏਗਾ, ਨਿਰਮਲ ਹੋਏਗਾ, ਸੰਸਾਰ ਦੇ ਮੋਹ ਮਮਤਾ ਦੇ ਜਾਲ ਤੋਂ ਨਿਰਲੇਪ ਹੋ ਜਾਏਗਾ, ਨਿਆਰਾ ਹੋ ਜਾਏਗਾ। ਵਾਸ਼ਨਾਵਾਂ ਮਰਨਗੀਆਂ ਨਾਮ ਸਿਮਰਨ ਦੁਆਰਾ। ਅੰਦਰ ਮਹਾਰਾਜ ਗਿਆਨ ਬਖਸ਼ਣਗੇ ਤਾਂ ਉਸ ਗਿਆਨ ਦੇ ਆਸਰੇ ਸੰਤੋਖ ਪੈਦਾ ਹੁੰਦਾ, ਤ੍ਰਿਸ਼ਨਾ ਮੁੱਕਦੀ ਹੈ, ਤਾਂ ਆਖਰ ਤਾਂ ਹੀ ਇਹ ਜੀਵ ਮੁਕਤ ਹੋਏਗਾ, ਫਿਰ ਬੰਧਨ ਨਹੀਂ ਰਹਿ ਜਾਣਗੇ। ਕਰਤਾ ਭੁਗਤਾ ਹੰਗਤਾ ਮਮਤਾ ਜੰਮਣਾ ਮਰਨਾ, ਵਿਕਾਰਾਂ ਦੇ ਬੰਧਨ ਨਾਸ ਹੋਣਗੇ ਤਾਂ ਹੀ ਇਹ ਜੰਮਣ ਮਰਨ ਦਾ ਬੰਧਨ ਨਾਸ ਹੋਵੇਗਾ, ਗਲੋਂ ਲੱਥੇਗਾ। ਇਸ ਕਰਕੇ ਮਨੁੱਖ ਦੇਹ ਮਿਲੀ ਹੈ, ਤਨ ਚੇਤਨ ਚੇਤਨ ਹੇਤ ਦਿਓ ਨੈ ਭੋਗਨ ਹੇਤ ਜਗਦੀਸ਼ ਦਿਓ। ਇਹ ਭੋਗ ਭੂਮੀ ਨਹੀਂ ਹੈ, ਇਹ ਕਰਮ ਭੂਮੀ ਹੈ। ਭੋਗਣਾ ਪਦਾਰਥਾਂ ਨੂੰ ਖਾਣਾ ਪੀਣਾ ਸਾਡੀ ਲੋੜ ਹੈ, ਪਰ ਇਹਦਾ ਮੁੱਖ ਪ੍ਰਯੋਜਨ ਹੈ ਕਰਮ ਕਰਨਾ। ਕਰਮ ਉਪਾਸ਼ਨਾ ਅਤੇ ਗਿਆਨ, ਗਿਆਨ ਦੀ ਪ੍ਰਾਪਤੀ ਹੋਣੀ ਹਿਰਦੇ 'ਚ, ਸ਼ੁਭ ਕਰਮ ਕਰਦਿਆਂ ਕਰਦਿਆਂ ਮਨ ਉਪਾਸ਼ਨਾ ਭਾਵ ਰੱਬ ਦੀ ਬੰਦਗੀ ਤੱਕ ਚਲੇ ਜਾਣਾ ਅਤੇ ਫਿਰ ਅੰਦਰ ਗਿਆਨ ਦੀ ਪ੍ਰਾਪਤੀ ਹੋਣੀ। ਇਸ ਵਾਸਤੇ ਮਨੁੱਖਾ ਦੇਹ ਮਿਲੀ ਹੈ, ਪਰ ਇਸ ਵੇਲੇ ਅਸੀਂ ਲੋਕਾਂ ਨੇ ਸਿਰਫ ਇਸ ਸਰੀਰ ਨੂੰ ਭੋਗ ਭੂਮੀ ਸਮਝ ਲਿਆ, ਵੀ ਖਾਣਾ ਪੀਣਾ ਹੱਸਣਾ ਸੌਣਾ ਇਹ ਹੀ ਸਾਡੇ ਜੀਵਨ ਦਾ ਮਨੋਰਥ ਬਣ ਗਿਆ, ਜੋ ਕਿ ਮੂਰਖਤਾਈ, ਜਿਸ ਨੂੰ ਅਗਿਆਨ ਕਿਹਾ ਜਾਏਗਾ। ਸੋ ਸੱਚੇ ਪਾਤਸ਼ਾਹ ਦੇ ਪਾਸ ਆ ਕੇ ਅਸੀਂ ਗਿਆਨ ਦੀ ਪ੍ਰਾਪਤੀ ਕਰਨੀ ਹੈ। ਉਹ ਗਿਆਨ ਇਹ ਕਿ ਮਹਾਰਾਜ ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ, ਕੀ ਤਿਆਗਣਾ ਚਾਹੀਦਾ, ਕੀ ਧਾਰਨ ਕਰਨਾ ਚਾਹੀਦਾ, ਕਿਸ ਰਸਤੇ 'ਤੇ ਚੱਲਣਾ ਚਾਹੀਦਾ, ਇਹ ਜਿਗਿਆਸਾ ਅੰਦਰ ਪੈਦਾ ਹੋਣੀ ਚਾਹੀਦੀ ਹੈ, ਤਾਂ ਫਿਰ ਜੀਵਨ ਸਫਲਾ ਹੋਏਗਾ। ਨਹੀਂ ਤਾਂ ਕੇਵਲ ਸੰਸਾਰਕ ਮੰਗਾਂ ਮੰਗਣ ਨਾਲ, ਸੰਸਾਰੀ ਬਿਰਤੀ ਹੀ ਰਹਿਣ ਕਰਕੇ ਮਨੁੱਖ ਜੰਮਣ ਮਰਨ ਦੇ ਗੇੜੇ 'ਚ ਪਿਆ ਰਹਿੰਦਾ। ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ, ਜਿਨ ਕੀਤਾ ਤਿਸੈ ਨਾ ਜਾਣੀ ਅੰਧਾ, ਤਾਂ ਦੁੱਖ ਸਹਿ ਪ੍ਰਾਣੀਆਂ, ਇਹ ਦੁੱਖ ਸਹਾਰਦਾ ਰਹੇਗਾ। ਐਵੇਂ ਕਲਪਨਾ ਹੈ ਮਨ ਦੀ ਕਿ ਸੰਸਾਰ ਵਿੱਚੋਂ ਸੁੱਖ ਮਿਲੇਗਾ, ਵਿਆਹ ਹੋ ਗਿਆ ਸੁਖੀ ਹੋ ਜਾਵਾਂਗਾ, ਕਾਕਾ ਜੰਮ ਪਿਆ ਸੁਖੀ ਹੋਵਾਂਗਾ, ਇਸੇ ਤਰ੍ਹਾਂ ਅਮੀਰੀ ਆ ਗਈ, ਘਰ ਬਣ ਗਿਆ, ਹੋਰ ਘਰ ਖਰੀਦ ਲਿਆ, ਹੋਰ ਜਾਇਦਾਦ ਬਣ ਗਈ, ਸ਼ਾਇਦ ਸੁਖੀ ਹੋ ਜਾਵਾਂ। ਪਰ ਵੱਡੇ ਤੋਂ ਵੱਡੇ ਅਮੀਰ ਬੰਦੇ ਵੀ ਇਸ ਦੁਨੀਆਂ ਤੋਂ ਦੁਖੀ ਹੋ ਕੇ ਗਏ ਨੇ। ਇਹ ਦੁੱਖ ਰੂਪ ਹੈ, ਸੰਸਾਰ ਸੁੱਖ ਰੂਪ ਨਹੀਂ ਹੈ। ਅਸਲ ਵਿੱਚ ਬਾਹਰਲਾ ਸੁੱਖ ਸਤਿਗੁਰਾਂ ਨੇ ਸੁੱਖ ਹੀ ਨਹੀਂ ਮੰਨਿਆ। ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ, ਸੁੱਖ ਨਾ ਹੀ ਰੇ ਹਰ ਭਗਤ ਬਿਨਾ। ਉਸ ਸੁੱਖ ਦੀ ਪ੍ਰਾਪਤੀ ਕਰਨਾ ਆਪਣੇ ਜੀਵਨ ਦਾ ਲਕਸ਼ ਨਿਸ਼ਾਨਾ ਮਿਥਣਾ ਚਾਹੀਦਾ, ਜਿਹੜਾ ਅਸਲ ਸੁੱਖ ਹੈ ਉਹ ਬੰਦੇ ਦੇ ਹਿਰਦੇ ਅੰਦਰ ਹੀ ਪ੍ਰਾਪਤ ਹੁੰਦਾ, ਪ੍ਰਗਟ ਹੁੰਦਾ, ਅਤੇ ਫਿਰ ਜੀਵ ਸੁਖੀ ਹੁੰਦਾ, ਨਹੀਂ ਤਾਂ ਨਹੀਂ। ਤੋ ਇਸ ਵਾਸਤੇ ਇੱਕ ਤਾਂ ਸਤਿਗੁਰਾਂ ਦੀ ਬਾਣੀ ਹੈ, ਗੁਰਬਾਣੀ ਦਾ ਪਾਠ, ਗੁਰਬਾਣੀ ਦੀ ਕਥਾ, ਗੁਰਬਾਣੀ ਦਾ ਕੀਰਤਨ, ਦੂਸਰਾ ਹੈ ਸਾਡੇ ਸਤਿਗੁਰਾਂ ਦਾ ਪ੍ਰੈਕਟੀਕਲ ਤੌਰ 'ਤੇ ਬਣਾਇਆ ਹੋਇਆ ਇਤਿਹਾਸ ਦਸਾਂ ਪਾਤਸ਼ਾਹੀਆਂ ਦਾ, ਅਤੇ ਉਦੋਂ ਬਾਅਦ ਜਿਹੜੇ 18ਵੀਂ ਸਦੀ ਦੇ ਸਿੱਖ ਸਾਡੇ ਵੱਡੇ ਵਡੇਰੇ ਗੁਰੂ ਕੇ ਪਿਆਰੇ ਸਿੰਘ
ਜਿਨ੍ਹਾਂ ਨੇ ਘੋੜਿਆਂ ਦੀਆਂ ਕਾਠੀਆਂ 'ਤੇ ਰਾਤਾਂ ਗੁਜ਼ਾਰੀਆਂ, ਬਿਰਛਾਂ ਦੇ ਪੱਤੇ ਖਾ ਕੇ ਗੁਜ਼ਾਰਾ ਕੀਤਾ, ਪਰ ਧਰਮ ਦੀ ਖਾਤਰ ਜੰਗ ਯੁੱਧ ਲੜੇ, ਘਰ ਬਾਰ ਤਿਆਗ ਕੇ ਜੰਗਲਾਂ 'ਚ ਰਹਿ ਕੇ ਉਹਨਾਂ ਨੇ ਜੀਵਨ ਬਸਰ ਕੀਤੇ, ਅਤੇ ਤਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਕਾਇਮ ਹੋਇਆ ਸੀ। ਇਹ ਮਿਸਲਾਂ ਦੀ ਬਦੌਲਤ ਹੀ ਹੋਇਆ। ਤਾਂ ਇਸ ਪ੍ਰਕਾਰ ਉਸ ਇਤਿਹਾਸ ਨੂੰ ਪੜ੍ਹਿਆ ਜਾਂਦਾ ਸ਼ਾਮਾਂ ਦੇ ਵਕਤ ਭਾਈ ਰਤਨ

0: ਪਹਿਲਾਂ ਲਾਹੌਰ ਵੱਲ ਨੂੰ ਚੜ੍ਹੀਏ, ਗੁਰਮਤਾ ਸਾਂਝਾ ਨਾ ਹੋਇਆ ਤਾਂ ਬੁੱਢੇ ਦਲ ਵਾਲੇ ਫਿਰ ਦਿੱਲੀ ਨੂੰ ਚੜ੍ਹ ਪਏ ਹਨ, ਜਿਹੜੇ ਤਰਨਾ ਦਲ ਵਾਲੇ ਹਨ ਉਹ ਮਿਸਲਾਂ ਆਪਣੀਆਂ ਲੈ ਕੇ ਅਤੇ ਲਾਹੌਰ ਦੇ ਦੁਆਲੇ ਘੇਰਾ ਕੱਤਿਆ। ਇਹ ਜਿਹੜੇ ਦਿੱਲੀ ਨੂੰ ਗਏ ਆ ਬੁੱਢਾ ਦਲ ਵਾਲੇ, ਸੋ ਇਹ ਰਸਤੇ ਦੇ ਵਿੱਚ ਕਈ ਥਾਵਾਂ 'ਤੇ ਇਹਨਾਂ ਨੇ ਪੜਾਅ ਕੀਤੇ ਹਨ। ਆਜ਼ਮਗੜ੍ਹ ਆਦਿਕ, ਉੱਥੇ ਕਰੋੜਾ ਸਿੰਘ ਸ਼ਹੀਦ ਹੋ ਗਿਆ ਸੀ ਗੋਲੀ ਲੱਗਣ ਨਾਲ, ਅਤੇ ਇਸ ਪ੍ਰਕਾਰ ਬਾਕੀ ਇਹਨਾਂ ਨੇ ਪਟਿਆਲਾ ਨਾਭਾ ਜਿਹੜਾ ਇਹ ਇਲਾਕਾ ਜਿਹੜਾ ਸੀ ਸਾਂਝਾ ਰੱਖ ਲਿਆ। ਔਰ ਇਸੇ ਪ੍ਰਕਾਰ ਭਾਈ ਭਗਤੂ ਦੀ ਬੰਸ ਵਾਲੇ, ਸੱਧੂਵਾਲ ਵਾਲੇ, ਅਤੇ ਇਸ ਤਰ੍ਹਾਂ ਹੋਰ ਮਲਵਈ ਜਿਹੜੇ ਸੀ ਇਹਨਾਂ ਨਾਲ ਰਲੇ, ਅਤੇ ਕਈਆਂ ਨੇ ਮੁਸਲਮਾਨਾਂ ਨੇ ਵੀ ਆਪਣਾ ਵਸੇਬਾ ਉੱਥੇ ਰੱਖਣਾ ਚਾਹਿਆ ਅਤੇ ਸਿੰਘਾਂ ਦੀ ਰਈਅਤ ਬਣ ਕੇ ਰਹਿਣ ਨੂੰ ਤਿਆਰ ਹੋਏ। ਔਰ ਜਿਸ ਪ੍ਰਕਾਰ ਇਹ ਬੁੱਢਾ ਦਲ ਦਿੱਲੀ ਨੂੰ ਜਾ ਰਿਹਾ ਅਤੇ ਤਰਨਾ ਦਲ ਲਾਹੌਰ ਵੱਲ ਨੂੰ ਘੇਰਾ ਘੱਤ ਰਿਹਾ, ਇਹ ਦੋਵਾਂ ਦੀ ਵਾਰਤਾ ਸੰਖੇਪ ਵਿੱਚ ਭਾਈ ਰਤਨ ਸਿੰਘ ਭੰਗੂ ਲਿਖ ਰਹੇ ਹਨ, ਸੁਣੋ। ਹਾਂਜੀ,
1: ਧੰਨ ਵਾਹਿਗੁਰੂ ਜੀ। ਚਪਈ ਫੁਲਾਇਨ ਔਰ ਭਗਤੂ ਵਾਲਾ
0: ਫੂਲ ਬੰਸੀਏ, ਬਾਬਾ ਫੂਲ ਜੀ ਦੀ ਬੰਸ ਆ ਪਟਿਆਲੇ ਨਾਭੇ ਜੀਂਦ ਵਾਲੇ ਸਾਰੇ, ਤੇ ਭਗਤੂ ਜੀ ਦੀ ਬੰਸ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਬਖਸ਼ਿਸ਼ ਹੋਈ ਸੀ। ਬਾਬਾ ਆਦਮ ਜੀ ਭੁੱਚੋ ਕੇ ਨਗਰ ਦੇ ਸੀ, ਬਠਿੰਡੇ ਜ਼ਿਲ੍ਹੇ ਦੇ, ਉਹਨਾਂ ਪਾਸ ਪੁੱਤਰ ਨਹੀਂ ਸੀ, ਔਲਾਦ ਨਹੀਂ ਸੀ। ਗੁਰੂ ਰਾਮਦਾਸ ਮਹਾਰਾਜ ਦੇ ਦਰ 'ਤੇ ਆ ਕੇ ਅੰਮ੍ਰਿਤਸਰ ਸਾਹਿਬ ਉਹਨਾਂ ਦੋਵਾਂ ਪਤੀ ਪਤਨੀ ਨੇ ਬੜੀ ਸੇਵਾ ਕਮਾਈ ਸੀ, ਤਾਂ ਸੰਗਤਾਂ ਦੀ ਸੇਵਾ ਤੋਂ ਗੁਰੂ ਰਾਮਦਾਸ ਮਹਾਰਾਜ ਪ੍ਰਸੰਨ ਹੋਏ। ਕਿਹਾ ਕਿ ਕਿਸ ਸਿੱਖ ਨੇ ਇਹ ਧੂੰਏ ਬਾਲੇ ਹਨ ਸਾਰੇ ਤੰਬੂਆਂ ਦੇ ਅੱਗੇ, ਸਰਦੀ ਦੇ ਦਿਨਾਂ ਵਿੱਚ ਸਾਰਿਆਂ ਨੂੰ ਅੱਗ ਬਾਲ ਕੇ ਸੁਕਾਈ ਸੀ, ਲੱਕੜਾਂ ਆਪ ਲਿਆਉਂਦੇ ਸੀ ਜੰਗਲ ਵਿੱਚੋਂ, ਤਾਂ ਉਸ ਵੇਲੇ ਬਾਬਾ ਆਦਮ ਜੀ ਗੁਰੂ ਰਾਮਦਾਸ ਦੇ ਪੇਸ਼ ਕੀਤੇ ਗਏ। ਹਜ਼ੂਰ ਨੇ ਕਿਹਾ, ਦੱਸੋ ਪੁਰਖਾ, ਤੁਸੀਂ ਜੰਗਲ ਦੀ ਧਰਤੀ ਤੋਂ, ਮਾਲਵੇ ਨੂੰ ਪੁਰਾਣੇ ਸਮੇਂ ਜੰਗਲ ਦੇਸ਼ ਕਿਹਾ ਜਾਂਦਾ ਸੀ, ਜੰਗਲ ਦੇਸ਼ ਤੋਂ ਚੱਲ ਕੇ ਆਏ ਹੋ, ਕੀ ਇੱਛਾ ਲੈ ਕੇ ਆਏ ਸੀ? ਤਾਂ ਇਹ ਸ਼ਰਮਾ ਗਏ ਕਿਉਂਕਿ 60 ਸਾਲ ਤੋਂ ਉਮਰ ਵੱਡੀ ਹੋ ਗਈ ਸੀ। ਤਾਂ ਕਿਹਾ, ਮਹਾਰਾਜ ਤੁਸਾਂ ਸਭ ਕੁਝ ਬਖਸ਼ਿਆ, ਕੋਈ ਲੋੜ ਨਹੀਂ। ਦੂਜੀ ਵਾਰੀ ਫਿਰ ਸਤਿਗੁਰਾਂ ਤੀਜਾ ਬਚਨ ਰਾਖਵਾਂ ਰੱਖ ਲਿਆ ਵੀ ਤੁਸੀਂ ਆਪਣੀ ਧਰਮ ਪਤਨੀ ਨਾਲ ਸਲਾਹ ਕਰਕੇ ਆ ਕੇ ਦੱਸਿਓ। ਅਗਲੇ ਦਿਨ ਧਰਮ ਪਤਨੀ ਨੇ ਕਿਹਾ ਵੀ ਭਲਿਆ ਮਾਨਸਾ, ਜੇ ਗੁਰੂ ਸਾਹਿਬ ਪੁੱਛਦੇ ਸੀ ਫਿਰ ਓਲਾ ਕਾਹਦਾ, ਤੂੰ ਦੱਸ ਦੇਣਾ ਸੀ। ਫਿਰ ਉਸਨੇ ਦੱਸਿਆ ਵੀ ਮਹਾਰਾਜ ਪੁੱਤਰ ਕਾਮਨਾ ਲੈ ਕੇ ਆਏ ਸੀ, ਸਾਡੇ ਘਰ ਔਲਾਦ ਪੁੱਤਰ ਨਹੀਂ ਹੈ। ਤਾਂ ਹਜ਼ੂਰ ਕਹਿਣ ਲੱਗੇ, ਤੁਹਾਡੇ ਭਾਗਾਂ ਦੇ ਮੁਤਾਬਕ ਤਾਂ ਔਲਾਦ ਨਹੀਂ ਲਿਖੀ, ਪੁੱਤਰ ਨਹੀਂ ਲਿਖਿਆ, ਪਰ ਤੁਸਾਂ ਸੇਵਾ ਕੀਤੀ ਹੈ ਸੰਗਤ ਦੀ, ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਦਰ ਤੋਂ ਖਾਲੀ ਨਹੀਂ ਜਾਓਗੇ। ਅਸੀਂ ਆਪਣੀ ਭਗਤੀ ਦੇ ਅੰਸ਼ ਵਿੱਚੋਂ ਤੁਹਾਡੇ ਘਰ ਬ੍ਰਹਮ ਗਿਆਨੀ ਪੁੱਤਰ ਭੇਜ ਰਹੇ ਹਾਂ, ਉਹਦਾ ਨਾਮ ਤੁਸਾਂ ਭਗਤੂ ਰੱਖਣਾ, ਉਹ ਜਨਮ ਤੋਂ ਬ੍ਰਹਮ ਗਿਆਨੀ ਹੋਏਗਾ। ਉਸ ਭਗਤੂ ਦੀ ਬੰਸ ਚੱਲੀ, ਉਹਨਾਂ ਦੇ ਦੋ ਪੁੱਤਰ ਹੋਏ ਸੀ, ਭਾਈ ਜੀਵਨ ਅਤੇ ਭਾਈ ਗੌਰਾ ਜੀ। ਔਰ ਫਿਰ ਇਹਨਾਂ ਦੀ ਬੰਸ ਵਿੱਚ ਅੱਗੇ ਚਾਰ ਪਿੰਡ ਬਣੇ ਹਨ, ਚੱਕ ਰਾਮ ਸਿੰਘ, ਚੱਕ ਫਤਿਹ ਸਿੰਘ, ਚੱਕ ਤਖਤ ਸਿੰਘ ਅਤੇ ਚੱਕ ਬਖਤ ਸਿੰਘ ਅੱਜ ਵੀ ਵੱਸਦੇ ਉਹ ਪਿੰਡ। ਉਹ ਭਗਤੂ ਜੀ ਦੀ ਬੰਸ ਵਾਲੇ ਜਿੰਨੇ ਸੀ, ਭਾਈ ਭਗਤੂ ਜੀ ਆਪ ਸੱਤਵੇਂ ਪਾਤਸ਼ਾਹ ਤੱਕ ਰਹੇ ਆ, ਅਤੇ ਸੱਤਵੇਂ ਪਾਤਸ਼ਾਹ ਵੇਲੇ ਉਹਨਾਂ ਸਰੀਰ 'ਤੇ ਆ ਗਿਆ ਸੀ, ਬੜਾ ਸਿੱਖੀ ਦਾ ਪ੍ਰਚਾਰ ਕੀਤਾ, ਅਤੇ ਸਿੱਖ ਸੰਗਤਾਂ ਵੱਲੋਂ ਇਹਨਾਂ ਦੀ ਸੇਵਾ ਵੀ ਬਹੁਤ ਕੀਤੀ ਗਈ, ਇਸ ਕਰਕੇ ਬਹੁਤ ਅਮੀਰ ਹੋ ਗਏ ਸੀ, ਬੜੀ ਜਾਇਦਾਦ ਦੇ ਵਾਰਸ ਬਣੇ। ਇਸ ਕਰਕੇ ਉਹਨਾਂ ਦੀ ਬੰਸ ਵਾਲੇ ਜਿਹੜੇ ਹਨ ਉਹ ਭਗਤੂ ਵਾਲੀਏ ਕਿਹਾ ਜਾਂਦਾ ਉਹਨਾਂ ਨੂੰ, ਸਧੂ ਵਾਲਾ ਵੀ ਉਹਨਾਂ ਨੂੰ ਕਿਹਾ ਜਾਂਦਾ, ਸਧੂ ਵਾਲੀਏ। ਹਾਂਜੀ,
1: ਚੜ੍ਹਤ ਖਾਲਸਾ ਮਿਲੇ ਅਗਲਵਾਲਾ,
0: ਖਾਲਸਾ ਚੜ੍ਹ ਕੇ ਚੱਲਿਆ ਸੀ ਤਾਂ ਰਸਤੇ ਚ ਅੱਗੋਂ ਦੀ ਹੋ ਕੇ ਇਹ ਮਿਲੇ ਹਨ ਫੂਲ ਬੰਸੀਏ ਤੇ ਭਗਤੂ ਬੰਸੀਏ।
1: ਬੀੜ ਸਾਂਝੋ ਖਾਲਸੇ ਰਖਵਾਇਓ,
0: ਜਿਹੜੇ ਇਹਨਾਂ ਦੇ ਇਲਾਕੇ ਸੀ ਉਹ ਖਾਲਸੇ ਨੇ ਆਪਣੇ ਅਧੀਨ ਤਾਂ ਕੀਤੇ ਪਰ ਸਾਂਝੇ ਰੱਖ ਲਏ।

0: ਇਧਰ ਉਧਰ ਘੁੰਮ ਫਿਰ ਕੇ ਸੈਰ ਸਪਾਟੇ ਕਰਕੇ ਐਕਸਰਸਾਈਜ਼ਾਂ ਕਰਕੇ ਡੇਰਾ ਜਿਹੜਾ ਸੀ ਸਰਹੰਦੀ ਆ ਕੇ ਲਾਉਂਦੇ ਸਨ।
1: ਪਟ ਮੈਲਨ ਗੁਰਬਚਨ ਕਮਾਵੇ।
0: ਔਰ ਇਸ ਪ੍ਰਕਾਰ ਜਿਹੜੇ ਸਰਹੰਦ ਵਾਲੇ ਮਹਿਲ ਸੀ ਨਾ ਸੂਬੇ ਦੇ, ਉਹ ਪੁੱਟ ਪੁੱਟ ਕੇ ਤੇ ਸੁੱਟਦੇ ਸੀ, ਗਰਾਉਂਦੇ ਸਨ, ਗੁਰੂ ਮਹਾਰਾਜ ਦੇ ਬਚਨਾਂ ਨੂੰ ਕਮਾਉਂਦੇ ਸਨ।
1: ਨੀ ਪੁੱਟਦੇ ਮਹਿਲ ਉਲਟਵਾਏ।
0: ਔਰ ਇਸ ਪ੍ਰਕਾਰ ਨੀ ਪੁੱਟ ਪੁੱਟ ਕੇ ਮਹਿਲ ਉਲਟਾ ਉਲਟਾ ਕੇ ਸੁੱਟਦੇ ਸਨ।
1: ਕਿਛ ਗੁਰਬਚਨ ਕਿਛ ਲਾਲਚ ਮਾਹੇ।
0: ਇੱਕ ਤਾਂ ਗੁਰੂ ਦੇ ਬਚਨਾਂ ਦੀ ਪਾਲਣਾ, ਕੁਛ ਲਾਲਚ ਵੀ ਸੀ ਅੰਦਰ ਪੇ, ਨੀਹਾਂ ਪੁੱਟਣ ਨਾਲ ਥੱਲੇ

0: ਸਾਬੋ ਕੀ ਤਲਵੰਡੀ ਜੋ ਦਮਦਮਾ ਸਾਹਿਬ ਹੈ, ਇਹ ਵੱਡੇ ਵਡੇਰਿਆਂ ਇੱਕ ਸਾਬੋ ਹੋਇਆ, ਸਾਬੋ ਉਹਦੀ ਵੰਸ਼ ਸੀ ਅੱਗੇ। ਔਰ ਇਸ ਪ੍ਰਕਾਰ ਜਿਹੜੇ ਸਾਬੋਕਿਆਂ ਵਾਲੇ ਤੇ ਬਰਾੜ ਸਨ,
1: ਪੈ ਟਕੇ ਖਾਲਸੇ ਦੇ ਨਵਦਾਰਾ,
0: ਔਰ ਉਹਨਾਂ ਨੇ ਇਹ ਠਹਿਰਾਇਆ ਕਿ ਅਸੀਂ ਖਾਲਸੇ ਦੀ ਰੀਅਤ ਬਣ ਕੇ ਰਵਾਂਗੇ, ਸਲਾਨਾ ਟਕੇ ਭਾਵ ਮਾਇਆ ਦਿਆ ਕਰਾਂਗੇ।
1: ਬਣੇ ਵਾਲ ਤੀਜੇ ਬਰਾ,
0: ਦੂਸਰੇ ਬਣਵਾਲੀਏ ਬੈਣਵਾਲ ਜਾਂ ਬਣਵਾਲ ਉਹ ਵੀ ਸਨ,
1: ਲੈ ਖਾਲਸੇ ਅੱਗੇ ਸੁਧਾਰ,
0: ਉਹ ਵੀ ਸੁਧਾਰ ਕੇ ਆਪਣਾ ਆਪ ਖਾਲਸੇ ਦੇ ਅਧੀਨ ਹੋ ਕੇ ਚੱਲਣ ਲੱਗੇ।
1: ਘੋੜੇ ਦੈ ਔਰ ਨਜਰਾਨੇ ਕਲਾਵੈ,
0: ਖਾਲਸੇ ਵਾਸਤੇ ਮਾਇਆ ਦੇ ਨਜਰਾਨੇ ਤੋਹਫੇ ਤੇ ਘੋੜੇ ਵੀ ਭੇਟਾ ਕਰਨ ਲੱਗੇ। ਉਹ
1: ਭਾਜੜ ਟੱਕਰ ਕੋ ਘਰ ਸੌਂਪਾਵੈ,
0: ਜਦੋਂ ਖਾਲਸੇ ਨੂੰ ਕਿਤੇ ਭਾਜੜ ਪੈਂਦੀ ਸੀ, ਦੌੜ ਭੱਜ ਕਰਨੀ ਪੈਂਦੀ ਸੀ, ਕਿਸੇ ਨਾਲ ਟੱਕਰ ਪੈਂਦੀ ਸੀ, ਉਸ ਵੇਲੇ ਇਹ ਮਲਵਈ ਜਿਹੜੇ ਸੀ ਬਰਾੜ ਸਾਰੇ, ਇਹ ਮਾਝੇ ਵਾਲੇ ਸਾਰੇ ਸਿੰਘਾਂ ਨੂੰ ਆਪਣੇ ਘਰਾਂ ਚ ਪਨਾਹ ਦਿੰਦੇ ਸੀ ਮੋਰਚੇ ਬਣਾਉਣ ਲਈ।
1: ਇਸ ਜੁਗਤ ਸਭ ਰਲ ਮਿਲ ਬਹਿ,
0: ਇਸ ਢੰਗ ਨਾਲ ਸਾਰੇ ਰਲ ਮਿਲ ਕੇ ਬਹਿੰਦੇ ਸੀ। ਪੰਜ ਤਾਂ ਮਿਸਲਾਂ ਸੀ ਬੁੱਢੇ ਦਲ ਦੀਆਂ, ਛੇਵੇਂ ਮਲਵਈ ਨਾਲ ਰਲ ਗਏ।
1: ਕਈ ਸਾਕ ਕਈ ਸਿੰਘ ਹੀ ਪੈ,
0: ਕਈਆਂ ਨੇ ਸਿੰਘਾਂ ਨਾਲ ਰਿਸ਼ਤੇਦਾਰੀ ਬਣਾਈ, ਕਈ ਆਪ ਗੁਰੂ ਕੇ ਸਿੰਘ ਸਜ ਗਏ।
1: ਦੋਹਰਾ ਕਈ ਲੋਹ ਪੌਲ ਸਿੰਘ ਪੈ,
0: ਕਈ ਤਾਂ ਪੌਲ ਪ੍ਰਾਪਤ ਕਰਕੇ ਖੰਡੇ ਦੀ ਅੰਮ੍ਰਿਤ ਛਕ ਕੇ ਸਿੰਘ ਸਜ ਗਏ, ਖਾਲਸੇ ਸਜ ਗਏ।
1: ਪਰੀ ਖਾਲਸਾ ਉਸ ਬੋਏ,
0: ਤਾਂ ਉਹਨਾਂ ਨੂੰ ਖਾਲਸੇ ਪੰਥ ਵਾਲੀਆਂ ਆਦਤਾਂ ਜਾਨੀ ਪੈ ਗਈਆਂ। ਜਦੋਂ ਖਾਲਸਾ ਸਿੰਘ ਸਜ ਗਏ, ਖਾਲਸੇ ਵਾਲੀ ਮਰਿਆਦਾ ਉਹਨਾਂ ਨੇ ਉਹ ਆਦਤਾਂ ਗ੍ਰਹਿਣ ਕਰ ਲਈਆਂ।
1: ਪੈ ਨਿਹਾਲ ਸਉ ਨਾਮ ਧਾਰਾ,
0: ਗੁਰੂ ਮਹਾਰਾਜ ਦੇ ਨਾਮ ਧਰੀ ਇੱਕ ਸਿੰਘ ਜਦੋਂ ਸਜ ਗਏ ਅੰਮ੍ਰਿਤ ਛਕ ਲਿਆ,
1: ਮਿਹਨਤ ਕਰੀ ਨਾ ਓਏ,
0: ਉਹਨਾਂ ਨੇ ਇਹਨਾਂ ਖਾਲਸਿਆਂ ਵਰਗੀਆਂ ਮਿਸਲਾਂ ਵਰਗੀਆਂ ਮਿਹਨਤਾਂ ਕੋਈ ਨੀ ਕਰਨੀਆਂ ਪਈਆਂ ਉਹਨਾਂ ਨੂੰ ਮਲਵਈਆਂ ਨੂੰ।
1: ਚੁਪਈ ਸ੍ਰੀ ਗ੍ਰੰਥ ਵਾਹਿਗੁਰੂ ਪੈ ਫਰਮਾਇਆ,
0: ਗੁਰੂ ਮਹਾਰਾਜ ਨੇ ਬਚਨ ਫਰਮਾਏ ਹੋਇਆ ਬਾਣੀ ਚ,
1: ਉਤੇ ਜੋ ਮਦ ਸੁਖਮਨੀ ਤਰਾਇਆ,
0: ਜੋ ਸ੍ਰੀ ਸੁਖਮਨੀ ਸਾਹਿਬ ਬਾਣੀ ਦੇ ਅੰਦਰ ਸਤਿਗੁਰਾਂ ਨੇ ਬਚਨ ਲਿਖੇ ਹਨ,
1: ਸਾਧਗਾ ਸੰਗ ਨਹੀਂ ਕਛ ਘਾਲ,
0: ਸਾਧੂ ਸੰਤਾਂ ਗੁਰਮੁਖਾਂ ਦੀ ਸੰਗਤ ਚ ਵਾਸਾ ਮਿਲ ਜੇ ਤੇ ਬਹੁਤੀ ਘਾਲਣਾ ਤਪੱਸਿਆ ਨੀ ਕਰਨੀ ਪੈਂਦੀ,
1: ਦਰਸ਼ਨ ਭੇਟ ਤਾਂ ਹੋਤ ਨਿਹਾਲ,
0: ਔਰ ਉਹਨਾਂ ਸੰਤਾਂ ਭਗਤਾਂ ਦੇ ਦਰਸ਼ਨ ਕਰਨ ਦੇ ਨਾਲ ਨਿਹਾਲ ਹੋ ਜਾਈਦਾ ਹੈ, ਕਿਉਂਕਿ ਉਹਨਾਂ ਦੀ ਕਮਾਈ ਚੋਂ ਫਲ ਮਿਲ ਜਾਂਦਾ, ਸੇਵਾ ਕਰਨ ਦਾ ਦਰਸ਼ਨ ਕਰਨ ਕਰਕੇ ਫਲ ਮਿਲ ਜਾਂਦਾ। ਇਸ ਪ੍ਰਕਾਰ ਜੋ ਇਹਨਾਂ ਮਿਸਲਾਂ ਵਾਲੇ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ, ਜੰਗਾਂ ਲੜੀਆਂ, ਉਹ ਤਾਂ ਇਹਨਾਂ ਕੀਤੀਆਂ, ਫਿਰ ਜਿਹੜੇ ਉਹਨਾਂ ਦੇ ਤੇਜ ਪ੍ਰਤਾਪ ਨੂੰ ਵੇਖ ਕੇ ਮਾਲਵੇ ਵਾਲੇ ਨਵੇਂ ਸਿੰਘ ਸਜੇ ਹਨ, ਉਹਨਾਂ ਨੂੰ ਘਾਲਣਾ ਨੀ ਘਾਲੀਆਂ ਪਈਆਂ।
1: ਮੁਸਲਮਾਨ ਕਈ ਵਿੱਚ ਰਹਿ ਪੈ,
0: ਕਈ ਇਹਨਾਂ ਨਗਰਾਂ ਦੇ ਮਾਲਵੇ ਵਿੱਚ ਮੁਸਲਮਾਨ ਜਿਹੜੇ ਰਹਿੰਦੇ ਸਨ ਉਹ ਉੱਠ ਕੇ ਨੀ ਗਏ ਹਨ।
1: ਰਿਯਤ ਪੈ ਦੇਨ ਟਕੇ ਸੋਠੈ,
0: ਉਹਨਾਂ ਨੇ ਖਾਲਸੇ ਨੂੰ ਕਿਹਾ ਵੀ ਜਿਵੇਂ ਅਸੀਂ ਜੈਨ ਖਾਂ ਨੂੰ ਟੈਕਸ ਭਰਦੇ ਸੀ ਮਾਲੀਆ, ਅਸੀਂ ਹੁਣ ਤੁਹਾਨੂੰ ਟਕੇ ਭਰਿਆ ਕਰਾਂਗੇ, ਮਾਲੀਆ ਭਰਦਿਆ ਕਰਾਂਗੇ, ਸਾਨੂੰ ਵਸਦੇ ਰਹਿਣ ਦਿਓ।
1: ਜੋ ਜੋ ਜਿਸ ਹੀ ਕੋ ਮਿਲ ਪਿਓ,
0: ਇਸ ਤਰ੍ਹਾਂ ਜਿਹੜੀ ਜਿਹੜੀ ਮਿਸਲ ਨੂੰ ਜਿਹੜੇ ਜਿਹੜੇ ਇਲਾਕੇ ਮਿਲ ਪਏ,
1: ਉਪਰਾਲੋ ਉਨ ਕਯੋ,
0: ਇਸ ਕਰਕੇ ਉਹਨਾਂ ਦੇ ਵਸਣ ਦੇ ਉਪਰਾਲੇ ਉਸ ਉਸ ਮਿਸਲ ਦੇ ਸਰਦਾਰਾਂ ਨੇ ਕਰ ਦਿੱਤੇ।
1: ਜੇ ਲੱਗ ਜੈ ਨੇ ਹੁਤੀ ਸਰਦਾਰੀ,
0: ਜਿਹੜਾ ਸਰਹੰਦ ਵਾਲਾ ਸੀ ਇਹ ਸੂਬਾ ਮਾਰਿਆ ਜੈਨ ਖਾਂ, ਜਿੱਥੋਂ ਤੱਕ ਉਹਦੀ ਸਰਦਾਰੀ ਸੀ,
1: ਲੁੱਟ ਮਾਰ ਸੌ ਉਗਰਾਹੀ ਲਈ ਸਾਰੀ,
0: ਉਹ ਸਾਰਾ ਇਲਾਕਾ ਜਿੱਤਿਆ ਖਾਲਸੇ ਨੇ ਤੇ ਉੱਥੋਂ ਸਾਰੀ ਉਗਰਾਹੀ ਆਉਣ ਲੱਗੀ।
1: ਸ਼ਹਿਰ ਮਲੇਰ ਪੈ ਪਠਾਨੇ ਚੋਰਿਓ,
0: ਔਰ ਇਸ ਪ੍ਰਕਾਰ ਜਿਹੜਾ ਮਲੇਰ ਕੋਟਲਾ ਸੀ ਉੱਥੋਂ ਦੇ ਪਠਾਣਾ ਦੇ ਉੱਤੇ ਹੱਥ ਨੀ ਚੁੱਕਿਆ ਖਾਲਸੇ ਨੇ।
1: ਰੱਖਿਓ ਬਚਨ ਗੁਰ ਹੋਏ ਨਾ ਤੋਰਿਓ,
0: ਗੁਰੂ ਮਹਾਰਾਜ ਦੇ ਬਚਨ ਨੂੰ ਕਾਇਮ ਰੱਖਿਆ, ਹਜੂਰ ਨੇ ਕਿਹਾ ਵੀ ਮਲੇਰ ਕੋਟਲੀਆਂ ਤੇ ਹੱਥ ਨੀ ਕੋਈ ਚੁੱਕੇਗਾ। ਇਹਨਾਂ ਨੇ ਹਾਹ ਦਾ ਨਾਰਾ ਮਾਰਿਆ ਸੀ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦੇ ਵਿਰੋਧ ਵਿੱਚ, ਸ਼ੇਰ ਮੁਹੰਮਦ ਖਾਂ ਮਲੇਰ ਕੋਟਲੀ ਆ ਗਿਆ, ਭਾਵੇਂ ਕਿ ਜਿਸ ਵੇਲੇ ਚਮਕੌਰ ਦੀ ਜੰਗ ਹੋਈ ਹੈ ਉਸ ਵੇਲੇ ਇਹ ਵਜ਼ੀਰ ਖਾਂ ਦੇ ਸਾਥ ਸੀ ਸ਼ੇਰ ਮੁਹੰਮਦ ਖਾਂ ਮਲੇਰ ਕੋਟਲੀ ਆ, ਇਹਦੇ ਇੱਕ ਭਰਾ ਵੀ ਇਹਦਾ ਮਾਰਿਆ ਗਿਆ ਸੀ, ਦੋ ਮਾਰੇ ਗਏ ਸੀ, ਪਰ ਫਿਰ ਵੀ ਗੁਰੂ ਮਹਾਰਾਜ ਨੇ ਕਿਹਾ ਵੀ ਉਹਨੇ ਇਹ ਤਾਂ ਗੱਲ ਕਹੀ ਨਾ ਵੀ ਸਾਹਿਬਜ਼ਾਦੇ ਨਿਰਦੋਸ਼ ਹਨ, ਇਹਨਾਂ ਨੂੰ ਮਾਰਨਾ ਇਸਲਾਮ ਦੀ ਤੌਹੀਨ ਹੈ, ਤਾਂ ਇਸ ਕਰਕੇ ਭਾਵੇਂ ਸੂਰਮਾ ਬਣ ਕੇ ਸਾਡੇ ਖਿਲਾਫ਼ ਲੜਨ ਆਇਆ ਸੀ ਇਹਦੇ ਭਰਾ ਸਾਡੇ ਨਾਲ ਲੜੇ, ਅਸੀਂ ਮਾਰੇ, ਪਰ ਇਹਨੇ ਇੰਨੀ ਗੱਲ ਤਾਂ ਕਹੀ ਕਿ ਸਾਹਿਬਜ਼ਾਦਿਆਂ ਦਾ ਕਸੂਰ ਨਹੀਂ ਹੈ, ਜੇ ਬਦਲਾ ਲੈਣਾ ਹੋਊਗਾ ਤਾਂ ਗੁਰੂ ਗੋਬਿੰਦ ਸਿੰਘ ਤੋਂ ਲੈਣਾ ਬਣਦਾ, ਇਹਨਾਂ ਕੋਲੋਂ ਨਹੀਂ ਲੈਣਾ ਬਣਦਾ, ਬਦਲਾ ਹੀ ਲੈਣਾ ਹੋਊਗਾ ਤੋ ਲੇਂਗੇ ਹਮ ਬਾਪ ਸੇ, ਮਹਿਫੂਜ਼ ਰੱਖੇ ਖੁਦਾ ਹਮੇ ਐਸੇ ਪਾਪ ਸੇ, ਇਹਨੇ ਕਿਹਾ ਸੀ। ਭਾਵੇਂ ਕਿ ਬਾਅਦ ਵਿੱਚ ਵੀ ਇਹ ਜਦੋਂ ਮਾਝੇ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲੇ ਹਨ, ਉਦੋਂ ਵੀ ਇਹ ਤੇ ਇਹਦਾ ਭਰਾ ਭਤੀਜੇ ਜੰਗ ਚ ਆਏ ਸੀ। ਫਿਰ ਆਖਰ ਬਾਅਦ ਵਿੱਚ 1710 ਵਿੱਚ ਜਦੋਂ ਵਜ਼ੀਰ ਖਾਂ ਮਾਰਿਆ ਸਰਹੰਦ ਵਾਲਾ, ਉਦੋਂ ਵੀ ਉਹਦੇ ਪੱਖ 'ਚ ਸੀ ਇਹ, ਅਤੇ ਸਿੰਘਾਂ ਦੇ ਹੱਥੋਂ ਮਰਿਆ ਸੀ। ਸ਼ੇਰ ਮੁਹੰਮਦ ਖਾਂ ਮਲੇਰ ਕੋਟਲੀਆ ਇਹ ਸਿੰਘਾਂ ਦੇ ਹੱਥੋਂ ਮਰਿਆ ਸੀ ਜੰਗ ਵਿੱਚ, ਅਤੇ ਫਿਰ ਵੀ ਖਾਲਸੇ ਨੇ ਇਹ ਕਿ ਸਾਹਿਬਜ਼ਾਦਿਆਂ ਵਾਸਤੇ ਨਿਹਾ ਦਾ ਨਾਰਾ ਮਾਰਿਆ ਸੀ, ਇਸ ਕਰਕੇ ਮਲੇਰ ਕੋਟਲੇ ਤੇ ਹਮਲਾ ਨਹੀਂ ਕਰਨਾ, ਗੁਰੂ ਦਾ ਬਚਨ ਉਲੱਦਣਾ ਨਹੀਂ ਹੈ।
1: ਦੇ ਨਜਰਾਨਾ ਗਿਰਦੋ
0: ਘੇਰਾ, ਇਸ ਪ੍ਰਕਾਰ ਚਾਰ ਚੁਫੇਰੇ ਦੇ ਇਲਾਕਿਆਂ ਨੂੰ ਖਾਲਸੇ ਨੇ ਘੇਰਿਆ ਤੇ ਨਜਰਾਨੇ ਲਏ।
1: ਦੇ ਘਰੋਂ ਕੱਢ ਮੁਹੰਮਦ ਸ਼ੇਰਾ,
0: ਇਸ ਪ੍ਰਕਾਰ ਜਿਹੜਾ ਸ਼ੇਰ ਮੁਹੰਮਦ ਖਾਨ ਸੀ ਇਹਦੇ ਕੁਝ ਅਹਿਲਕਾਰ ਵੀ ਆਏ ਦੇ ਅੱਗਾਂ ਪੁੱਤ ਪੋਤਰੇ, ਉਹਨਾਂ ਨੇ ਵੀ ਨਜਰਾਨੇ ਦੇਣੇ ਚਾਹੇ।
1: ਪਿੰਡ ਸੈਂਕੜੇ ਇੱਕ ਤਿੰਨ ਪੈ ਚੋਰਾ,
0: ਸੈਂਕੜੇ ਪਿੰਡਾਂ ਚੋਂ ਉਗਰਾਹੀ ਸਿੰਘਾਂ ਨੇ ਕੀਤੀ, ਪਰ ਇਹ ਮਲੇਰਕੋਟਲਾ ਛੱਡ ਦਿੱਤਾ, ਇੱਥੇ ਧਾਵਾ ਨਹੀਂ ਕੀਤਾ, ਹਮਲਾ ਨਹੀਂ ਕੀਤਾ, ਇੱਥੇ ਪਠਾਣ ਵੱਸਦੇ ਸੀ ਮੁਗਲ।
1: ਸਿੰਘ ਸਾਲ ਲੇਵੈ ਚੜੇ ਇੱਕ ਪਿੰਡ ਘੋਰਾ,
0: ਔਰ ਜਿਹੜੇ ਸਿੰਘ ਹਨ ਇਹ ਸਾਲ ਵਿੱਚ ਹਰ ਸਾਲ ਚੜ੍ਹ ਕੇ ਜਾਂਦੇ ਪਿੰਡਾਂ ਤੋਂ ਜਿਹੜਾ ਮਾਲੀਆ ਗਰਾਉਂਦੇ ਹਨ।
1: ਦੋਹਰਾ ਦਸ ਮਿਸਲ ਰਲ ਥੋ ਕਹਿਓ,
0: ਦਸ ਮਿਸਲਾਂ ਜਿਹੜੀਆਂ ਸੀ ਇਕੱਠੀਆਂ ਹੋ ਕੇ ਰਲ ਕੇ ਕਿਹਾ ਸੀ,
1: ਇਹ ਰਹਿਓ ਸਾਂਝ ਸਭ ਥਾਂ,
0: ਇਹ ਜਿਹੜਾ ਇਲਾਕਾ ਹੈ ਸਾਰਿਆਂ ਦਾ ਸਾਂਝਾ ਰਵੇਗਾ।
1: ਆਵਤ ਜਾਤੀ ਫੌਜ ਕੋ ਤਰੈ,
0: ਔਰ ਇਸ ਪ੍ਰਕਾਰ ਆਉਂਦੀ ਜਾਂਦੀ ਫੌਜ ਵਾਸਤੇ ਇਹ ਰਸਤਾ ਹੋਏਗਾ, ਟਿਕਾਣਾ ਹੋਵੇਗਾ, ਮਲ ਗੁਜ਼ਾਰ ਹੋਵੇਗੀ ਘੋੜਿਆਂ ਵਾਸਤੇ।
1: ਬੀੜ ਇਸ ਨਾ
0: ਬੜਾ ਬੀੜ ਇਸ ਨਾ ਇਸ ਜਗ੍ਹਾ ਦਾ ਨਾਮ ਹੋਵੇਗਾ ਸਿੰਘਾਂ ਦੀ ਬੀੜ, ਬੀੜ ਜੰਗਲ ਦਾ ਨਾਮ ਹੈ, ਵੀ ਇਹ ਇਲਾਕਾ ਛੱਡ ਦਿੱਤਾ ਜਾਏ, ਇਸ ਤੇ ਕਿਸੇ ਦਾ ਕਬਜ਼ਾ ਨਹੀਂ ਹੋਏਗਾ, ਸਾਰਿਆਂ ਲਈ ਸਾਂਝੀ ਹੋਵੇਗੀ।
1: ਚਪਈ ਹੁਤੋ ਰਾਏ ਜਿਗਰ ਰਾਵਨ ਮਾਲ,
0: ਜਗਰਾਵਾਂ ਜਿਹੜਾ ਨਗਰ ਹੈ ਇੱਥੋਂ ਦਾ ਇੱਕ ਰਾਏ ਸੀ ਭਾਵ ਚੌਧਰੀ ਸੀ,
1: ਆਏ ਮਿਲਿਓ ਵੈ ਖਾਲਸੇ ਨਾਲ,
0: ਉਹ ਜਗਰਾਵਾਂ ਵਾਲਾ ਜਿਹੜਾ ਰਾਏ ਸੀ ਉਹ ਆ ਕੇ ਖਾਲਸੇ ਨਾਲ ਮਿਲਿਆ, ਉਹਨੇ ਮੇਲ ਜੋਲ ਕਰ ਲਿਆ।
1: ਵੈ ਰਖਤ ਖਾਲਸੇ ਆਦੇ ਮੇਲ,
0: ਉਹ ਪਹਿਲਾਂ ਤੋਂ ਹੀ ਖਾਲਸੇ ਦੇ ਨਾਲ ਮੇਲ ਜੋਲ ਰੱਖਦਾ ਸੀ।
1: ਰਹਿਤ ਵਕੀਲ ਉਸ ਖਾਲਸੇ ਗੈ,
0: ਉਹਦੇ ਵਕੀਲ ਖਾਲਸੇ ਨਾਲ ਸੁਨੇਹਾ ਪਤਾ ਦੇਣ ਵਾਸਤੇ ਪਹਿਲਾਂ ਮੁਕਰਰ ਕੀਤੇ ਹੋਏ ਸਨ।
1: ਜੋ ਤੁਰਕਨ ਕੋ ਦੇ ਤੋ ਮਾਲ,
0: ਪਹਿਲਾਂ ਉਹ ਮਾਲੀਆ ਤੁਰਕਾਂ ਨੂੰ ਦਿੰਦਾ ਸੀ ਕਿਉਂਕਿ ਜੈਨ ਖਾਂ ਦਾ ਰਾਜ ਸੀ ਸਰਹੰਦ ਤੇ।
1: ਕਰ ਲਇਓ ਚੁਕਾਵਾ ਖਾਲਸੇ ਨਾਲ,
0: ਉਸਨੇ ਵੇਖਿਆ ਵੀ ਜੈਨ ਖਾਂ ਮਾਰਿਆ ਗਿਆ, ਖਾਲਸੇ ਦਾ ਸਰਹੰਦ ਤੇ ਕਬਜ਼ਾ, ਹੁਣ ਉਹਨੂੰ ਡਰ ਕੋਈ ਨਹੀਂ, ਇਸ ਕਰਕੇ ਉਹਨੇ ਖਾਲਸੇ ਨਾਲ ਵੀ ਮਾਲੀਆ ਦੇਣਾ ਮੁਕਰਰ ਕਰ ਲਿਆ।
1: ਉਤੀ ਖਾਲਸੇ ਵੀ ਯਹੀ ਸਲਾਹ,
0: ਖਾਲਸੇ ਦੀ ਪਹਿਲਾਂ ਵੀ ਇਹੋ ਹੀ ਸਲਾਹ ਸੀ,
1: ਚਈਏ ਮੁਲਕ ਸਾਂਝੇ ਰਖਾ,
0: ਕਹਿਣ ਲੱਗੇ ਜਿਹੜੇ ਮੁਲਕ ਇਲਾਕੇ ਹਨ ਇਹ ਸਾਂਝੇ ਰੱਖਣੇ ਹਨ।
1: ਤੀਨ ਥੋਰੀਏ ਸਾਂਝ ਰਖਾਵਾ,
0: ਤਿੰਨ ਥਾਵਾਂ ਤੇ ਇਹ ਸਾਂਝ ਰੱਖਣੀ ਅਸੀਂ ਸਾਰਿਆਂ ਦਲਾਂ ਨੇ।
1: ਘੋੜੇ ਚੜਨ ਕੋ ਥਾਂ ਬਨਵਾਵਾ,
0: ਇਹ ਸਾਰਿਆਂ ਦੇ ਘੋੜੇ ਇੱਥੇ ਚੁਗਣ ਵਾਸਤੇ ਸਾਂਝੀ ਥਾਂ ਬਣਾ ਕੇ ਰੱਖਾਂਗੇ।
1: ਸਰਬੱਤ ਖਾਲਸੇ ਉਜਾੜਿਓ ਨਾਹੀ,
0: ਇਸ ਕਰਕੇ ਸਰਬੱਤ ਖਾਲਸੇ ਨੇ ਇਹ ਇਲਾਕਾ ਫਿਰ ਉਜਾੜਿਆ ਨੀ ਮਾਲਵੇ ਦਾ।
1: ਅੱਗੇ ਚੱਲ ਕੋਈ ਹੈ ਰਹਿਗ ਨਾ ਰਾਹੇ,
0: ਜਦੋਂ ਦਿੱਲੀ ਵਾਦਕ ਨੂੰ ਚੜ੍ਹ ਕੇ ਜਾਣਾ ਖਾਲਸੇ ਨੇ, ਇਹ ਸਾਡਾ ਰਾਹ ਹੋਵੇਗਾ, ਇੱਥੋਂ ਦੀ ਲੰਘਣ ਵਿੱਚ ਸਾਨੂੰ ਕੋਈ ਪ੍ਰੋਬਲਮ ਮੁਸ਼ਕਿਲ ਨਹੀਂ ਆਏਗੀ।
1: ਔਰ ਮੁਲਕ ਕਰ ਰੱਖਿਓ ਪਿਆਰਾ,
0: ਹੋਰ ਸਾਰਾ ਮੁਲਕ ਜਿਹੜਾ ਸੀ ਪਿਆਰਾ ਜਾਣ ਕੇ ਰੱਖਿਆ, ਆਪਣੇ ਅਧੀਨ ਕੀਤਾ।
1: ਜੋ ਵੱਡ ਬਯੋ ਸੰਗਤੋਂ ਓ ਮਾੜਾ,
0: ਜਿਹੜਾ ਸਿੰਘ ਭਾਵ ਕੁਛ ਸਿਪਾਹੀਆਂ ਦੇ ਜਥੇ ਦਾ ਵਾਰਸ ਸੀ, ਸਰਦਾਰ ਤਕੜਾ ਸਖਤ ਜਾਂ ਮਾੜਾ ਕਮਜ਼ੋਰ, ਜਿਸ ਜਿਸ ਇਲਾਕੇ ਚੋਂ ਮਲ ਕੇ ਬਹਿ ਗਿਆ,
1: ਜਿਨ ਯਤੋ ਸਿਉਂ ਕੀਓ ਸਨੇਹ,
0: ਜਿਸਨੇ ਆਮ ਪਬਲਿਕ ਰਈਅਤ ਨਾਲ ਪ੍ਰਜਾ ਨਾਲ ਸਨੇਹ ਰੱਖਿਆ।
1: ਕਰਿਓ ਰੀਅਤ ਨੇ ਉਸ ਸੋ ਨੇਹੋ,
0: ਰਈਅਤ ਦੇ ਲੋਕਾਂ ਨੇ ਪਬਲਿਕ ਨੇ ਵੀ ਉਸਦੇ ਨਾਲ ਸਨੇਹ ਆਦਰ ਮਾਣ ਕਾਇਮ ਰੱਖਿਆ।
1: ਦੋਹਰਾ ਭਗਤੂ ਆਓ ਮਹਾਰ ਜਗੇ।
0: ਭਾਈ ਭਗਤੂ ਦੀ ਵੰਸ਼ ਵਾਲੇ ਤੇ ਗੁਰੂ ਸਰ ਮਹਾਰਾਜ ਵਾਲੇ ਜਿਹੜੇ ਇਸ ਇਲਾਕੇ ਦੇ
1: ਰੰਗੜ ਔਰ ਪਠਾਨ,
0: ਦੋ ਮੁਸਲਮਾਨਾਂ ਦੀਆਂ ਜਾਤਾਂ ਸੀ ਰੰਗੜ ਤੇ ਪਠਾਨ ਜੋ ਨਗਰਾਂ ਚ ਵਸਦੇ ਸਨ।
1: ਰੱਖਿਓ ਵੀਰ ਸਭ ਖਾਲਸਾ,
0: ਇੱਥੇ ਚਾਰ ਤਰ੍ਹਾਂ ਦੇ ਲੋਕ ਸਾਰੇ ਜੋ ਵਸਦੇ ਸੀ। ਇਸ ਇਲਾਕੇ ਨੂੰ ਖਾਲਸੇ ਨੇ ਆਪਣੀ

0: ਜੇ ਕੋਈ ਇੱਕ ਮਿਸਲ ਵਾਲੇ ਇਸ ਇਲਾਕੇ ਦੇ ਲੋਕਾਂ ਨਾਲ ਕੋਈ ਵਧੀਕੀ ਕਰਦੇ ਸੀ, ਅਗਰ ਥੋੜਾ ਬਹੁਤਾ ਟੈਕਸ ਜ਼ਿਆਦਾ ਮੰਗਦੇ ਸਨ,
1: ਦੂਜੀ ਮਿਸਲ ਚੜ ਇਨ ਵੱਲ ਹੋਇਆ,
0: ਦੂਜੀ ਮਿਸਲ ਦੇ ਸਰਦਾਰ ਫਿਰ ਇਹਨਾਂ ਲੋਕਾਂ ਦਾ ਪੱਖ ਕਰਦੇ ਸੀ ਵੀ ਇੰਜ ਵਧੀਕੀ ਨੀ ਹੋਣ ਦੇਣੀ,
1: ਇਨਕੋ ਵੀ ਭੇਦ ਖਾਲਸੇ ਆਯੋ,
0: ਜਿਹੜੇ ਇਹ ਲੋਕ ਸੀ ਮਾਲਵੇ ਦੇ ਇਹਨਾਂ ਨੂੰ ਵੀ ਖਾਲਸੇ ਦਾ ਭੇਦ ਅੰਦਰੋਂ ਆ ਗਿਆ ਵੀ ਕਿਹੋ ਜਿਹਾ ਸੁਭਾਅ ਹੈ,
1: ਤੇ ਨਜਰਾਨੇ ਰੱਖੇ ਖਾਲਸੇ ਪੜਵਾਯੋ,
0: ਇਹ ਖਾਲਸੇ ਨੂੰ ਨਜਰਾਨੇ ਤਾਂ ਦਿੰਦੇ ਸੀ ਖਾਲਸੇ ਨੂੰ, ਪਰ ਆਪਸ ਵਿਚ ਪਾੜ ਕੇ ਰੱਖਣ ਲੱਗ ਪਏ।
1: ਉਹ ਸੁਣ ਲੀਜੈ ਮਰੀ ਪਿਆਰੇ,
0: ਕੈਪਟਨ ਮਰੇ ਦੇ ਤਾਈ ਭਾਈ ਰਤਨ ਸਿੰਘ ਭੰਗੂ ਕਹਿਣ ਲੱਗੇ, ਪਿਆਰੇ ਸੁਣ,
1: ਸੁਣੀ ਅਸਾਂ ਜਿਮ ਕਈ ਉਚਾਰੇ,
0: ਔਰ ਜਿਵੇਂ ਅਸੀਂ ਸੁਣੀ ਆ ਵਡੇਰਿਆਂ ਤੋਂ ਉਸੇ ਤਰ੍ਹਾਂ ਮੈਂ ਦੱਸ ਰਿਹਾ ਹਾਂ।
1: ਪਿਤਾ ਹਮਾਰੋ ਰਹਿਤ ਪੰਥ ਸਾਤ,
0: ਮੇਰੇ ਪਿਤਾ ਜੀ ਸਰਦਾਰ ਰਾਏ ਸਿੰਘ ਖਾਲਸੇ ਪੰਥ ਵਿਚ ਸ਼ਾਮਲ ਸਨ, ਨਾਲ ਹੀ ਰਹਿੰਦੇ ਸਨ,
1: ਇਸੇ ਭਾਂਤ ਉਨ ਆਖੀ ਬਾ,
0: ਸਾਰੀ ਗੱਲਬਾਤ ਮੇਰੇ ਪਿਤਾ ਜੀ ਨੇ ਮੈਨੂੰ ਇਸੇ ਤਰ੍ਹਾਂ ਦੱਸੀ ਸੀ।
1: ਦੋਰਾ ਪੰਜ ਮਿਸਲ ਇਧਰ ਰਹੀ,
0: ਪੰਜ ਮਿਸਲਾਂ ਤਾਂ ਇਧਰ ਰਹਿ ਗਈਆਂ ਸੀ ਚੜ੍ਹਦੇ ਵਾਲੇ ਪਾਸੇ ਇਹ ਬੁੱਢੇ ਦਲ ਦੀਆਂ,
1: ਪੰਜ ਲਖੀ ਲਾਹੌਰੋਂ ਪਾ,
0: ਪੰਜ ਮਿਸਲਾਂ ਲੰਘ ਕੇ ਲਾਹੌਰ ਤੋਂ ਵੀ ਪਾਰ ਚਲੀਆਂ ਗਈਆਂ।
1: ਮਾਝਾ ਸਾਂਝਾ ਸਭਨ ਰਹਿਓ,
0: ਜਿਹੜਾ ਮਾਝਾ ਭਾਵ ਅੰਮ੍ਰਿਤਸਰ ਸਾਹਿਬ ਦਾ ਗਿਰਦਾ ਹੈ ਇਹ ਸਾਰਿਆਂ ਦਾ ਸਾਂਝਾ ਰਿਹਾ।
1: ਗਿਰਦ ਅੰਮ੍ਰਿਤਸਰ ਗੁਰਦੁਆਰ,
0: ਸ੍ਰੀ ਅੰਮ੍ਰਿਤਸਰ ਸਾਹਿਬ ਦੇ ਗਿਰਦ ਦੁਆਲਾ ਜਿਹੜਾ ਸਾਰਾ ਸੀ ਇਹ ਸਾਰਾ ਖਾਲਸੇ ਦਾ ਸਾਂਝਾ ਸੀ, ਇੱਥੇ ਸਾਰਿਆਂ ਦੇ ਬੁੰਗੇ ਸਨ।
1: ਅਬ ਦਲ ਦੂਜੇ ਕੀ ਸੁਣੋ,
0: ਦੂਸਰੇ ਦਲ ਦੀ ਗੱਲਬਾਤ ਸੁਣੋ, ਭਾਈ ਰਤਨ ਸਿੰਘ ਕਹਿ ਰਹੇ ਹਨ,
1: ਜੋ ਵੱਲ ਮੁੜਿਓ ਲਾਹੌਰ,
0: ਜਿਹੜਾ ਸਰਹੰਦ ਨੂੰ ਜਿੱਤਣ ਤੋਂ ਬਾਅਦ ਲਾਹੌਰ ਨੂੰ ਗਿਆ ਸੀ ਤਰਨਾ ਦਲ,
1: ਜਾਇ ਗਿਰਦੇ ਪਇਓ ਲਾਹੌਰ ਦੇ,
0: ਉਹਨਾਂ ਨੇ ਜਾ ਕੇ ਲਾਹੌਰ ਦੇ ਦੁਆਲੇ ਆਪਣੇ ਟਿਕਾਣੇ ਕਰ ਲਏ।
1: ਸ਼ਹਿਰ ਭਰਿਓ ਬੜ ਸ਼ੋਰ,
0: ਜਿਹੜਾ ਲਾਹੌਰ ਸ਼ਹਿਰ ਸੀ ਉੱਥੇ ਬੜਾ ਸ਼ੋਰ ਸ਼ਰਾਬਾ ਰੌਲਾ ਮਚ ਗਿਆ।
1: ਚਪਈ ਫਿਰਿਆ ਸਿੰਘ ਜਬ ਜੈਨੇ ਮਾਰ,
0: ਜਦੋਂ ਜੈਨ ਖਾਂ ਸਰਹੰਦ ਵਾਲੇ ਸੂਬੇ ਨੂੰ ਮਾਰ ਕੇ ਸਿੰਘ ਪੰਜਾਬ ਦੀ ਧਰਤੀ ਤੇ ਦੋਹੀ ਪਾਸੇ ਵਿਚਰ ਰਹੇ ਸਨ,
1: ਦਿਲ ਲਾਹੌਰੀਅਨ ਕੇ ਭਰਿਓ ਸੁੰਬ ਜਾ,
0: ਜਿਹੜੇ ਲਾਹੌਰੀਏ ਸੀ ਜਿਨ੍ਹਾਂ ਦਾ ਲਾਹੌਰ ਤੇ ਕਬਜ਼ਾ ਸੀ ਉਹਨਾਂ ਦੇ ਮਨਾਂ ਅੰਦਰ ਭੁੰਚਾਲ ਆ ਗਿਆ।
1: ਅਬ ਹਮ ਅਪਰ ਸਭ ਖਾਲਸੋ ਅਵਾਗ,
0: ਹੁਣ ਸਾਡੇ ਤੇ ਖਾਲਸਾ ਚੜ ਕੇ ਆ ਗਿਆ ਹੈ, ਆ ਰਿਹਾ ਹੈ।
1: ਤਬ ਨਟ ਜਾਨ ਕਾ ਬਲ ਕੌਣ ਪਾਵੇਗਾ,
0: ਜਦੋਂ ਖਾਲਸੇ ਨੇ ਹਮਲਾ ਹੀ ਕਰ ਦਿੱਤਾ ਫਿਰ ਨੱਠ ਕੇ ਭੱਜ ਕੇ ਜਾਨ ਬਚਾਉਣ ਦਾ ਮੌਕਾ ਕਿਵੇਂ ਮਿਲੇਗਾ।
1: ਐਸੀ ਚਿੰਤਾ ਗਿਲਜਨ ਪਰੀ,
0: ਗਿਲਜੇ ਪਠਾਨ ਸੀ ਮੁਸਲਮਾਨ, ਇਹਨਾਂ ਨੂੰ ਐਸੀ ਚਿੰਤਾ ਪੈ ਜਾਣੀ ਸੁਭਾਵਿਕ ਸੀ।
1: ਨੱਠ ਚੱਲਣ ਨੂੰ ਚਿਤ ਮੈਂ ਧਰੀ,
0: ਇੱਥੋਂ ਲਾਹੌਰ ਨੂੰ ਛੱਡ ਕੇ ਤੇ ਅਫਗਾਨਿਸਤਾਨ ਵਾਲੇ ਨੂੰ ਵਾਲੇ ਪਾਸੇ ਨੂੰ ਭੱਜ ਕੇ ਜਾਣ ਵਾਸਤੇ ਉਹਨਾਂ ਨੇ ਹਿਰਦੇ ਚ ਮਸਲਤ ਕੀਤੀ।
1: ਬਿਨ ਭਾਗੇ ਹਮ ਬਚਦੇ ਨਹੀਂ,
0: ਇਹ ਖਿਆਲ ਉਹਨਾਂ ਦੀ ਸਲਾਹ ਠੱਟੀ ਵੀ ਬਿਨਾਂ ਭੱਜਣ ਤੋਂ ਸਾਡੀਆਂ ਜਾਨਾਂ ਨੀ ਹੁਣ ਬਚਣ ਗਈਆਂ।
1: ਕਰੀ ਸਲਾਹ ਸਭਨ ਮਨ ਮਾਈ,
0: ਸਾਰਿਆਂ ਨੇ ਮਨ ਅੰਦਰ ਇਹ ਸਲਾਹ ਧਾਰਨ ਕੀਤੀ।
1: ਦੋਹਰਾ ਗੁਰਬਖਸ਼ ਸਿੰਘ ਨਿਹੰਗ ਕੀ,
0: ਸ੍ਰੀ ਅਕਾਲ ਤਖ਼ਤ ਸਾਹਿਬ ਵੇਲੇ ਵਿਖੇ ਇੱਕ ਸੁਤੰਤਰ ਹਸਤੀ ਰਹਿੰਦੀ ਸੀ ਜਿਨ੍ਹਾਂ ਦਾ ਨਾਮ ਸੀ ਬਾਬਾ ਗੁਰਬਖਸ਼ ਸਿੰਘ।
1: ਸਾਖੀ ਸੁਣੋ ਸੁਜਾਨ,
0: ਇਹ ਸਿਆਣੇ ਲੋਕੋ, ਉਸ ਗੁਰਮੁਖ ਪਿਆਰੇ ਨਿਹੰਗ ਸਿੰਘ ਬਾਬਾ ਗੁਰਬਖਸ਼ ਸਿੰਘ ਦੀ ਜਿਹੜੀ ਸਾਖੀ ਹੈ, ਇਤਿਹਾਸ ਹੈ, ਸੁਣੋ ਕਿ ਕਿਵੇਂ ਉਹ ਸ਼ਹੀਦ ਹੋਇਆ।
1: ਬਾਈ ਸ਼ਹੀਦੀ ਉਨ ਭਲੀ,
0: ਉਸਨੇ ਸੋਹਣੇ ਢੰਗ ਨਾਲ ਦੁਸ਼ਟਾਂ ਨਾਲ ਲੜ ਕੇ ਸ਼ਹਾਦਤ ਕਿਵੇਂ ਪਾਈ।
1: ਬਲ ਅੰਮ੍ਰਿਤਸਰ ਅਸਥਾਨ,
0: ਜਿਹੜਾ ਅੰਮ੍ਰਿਤਸਰ ਸਾਹਿਬ ਪਵਿੱਤਰ ਸਥਾਨ ਹੈ ਇੱਥੇ ਉਹਦੀ ਸ਼ਹੀਦੀ ਹੋਈ ਸੀ।
1: ਚਪਈ ਉਤੋਂ ਭੁਜੰਗੀ ਉਹ ਬੜ ਜੰਗੀ,
0: ਉਹ ਉਸਨੂੰ ਸਾਰਾ ਪੰਥ ਭੁਜੰਗੀ ਤਤ ਖਾਲਸਾ ਕਹਿੰਦੇ ਸੀ। ਭਾਈ ਰਤਨ ਸਿੰਘ ਭੰਗੂ ਨੇ ਜਿੱਥੇ ਭੁਚੰਗੀ ਸ਼ਬਦ ਵਰਤਿਆ ਹੈ ਉਹ ਚੜ੍ਹਦੀ ਕਲਾ ਵਾਲੇ ਤਤ ਖਾਲਸੇ ਵਾਸਤੇ ਵਰਤਿਆ ਇਸ ਗ੍ਰੰਥ ਵਿੱਚ। ਕਹਿੰਦੇ ਸਾਰੇ ਪੰਥ ਨੂੰ ਪਤਾ ਸੀ ਕਿ ਉਹ ਚੜ੍ਹਦੀ ਕਲਾ ਵਾਲਾ ਗੁਰਮੁਖ ਪਿਆਰਾ ਸਿੰਘ ਹੈ, ਅਣਖੀਲਾ, ਤੇ ਉਹ ਜੰਗੀ ਸੁਭਾਅ ਦਾ ਵੀ ਸੀ।
1: ਨੀਲ ਬਸ ਰੱਖ ਰਹਿ ਚੰਗੀ,
0: ਔਰ ਇਸ ਪ੍ਰਕਾਰ ਨੀਲ ਬਸਤਰ ਧਾਰਨ ਕਰਕੇ ਰੱਖਦਾ ਸੀ ਉਹ
1: ਸਰਬ ਲੋਕੀ ਪੂਜਾ ਕਰੇ
0: ਔਰ ਸਵਾ ਪੈਰ ਨਿਸ਼ਕਰੇ ਸਨ ਇਹ ਤੋਂ ਪਹਿਲੀ ਪੰਕਤੀ
1: ਸਵਾ ਪੈਰ ਨਿਸ਼ਕਰ ਸਨਾਨ
0: ਸਵਾ ਪੈਰ ਰਾਤ ਰਹਿੰਦਿਆਂ ਇਸ਼ਨਾਨ ਕਰ ਲੈਣਾ ਉਹਦਾ ਪੱਕਾ ਨਿਯਮ ਸੀ ਪੂਰੀ ਰਹਿਤ ਮਰਿਆਦਾ ਰੱਖਦਾ ਸੀ
1: ਪਾਣੀ ਪੜੇ ਖੜ ਪਗ ਬੰਦਾ
0: ਤੇ ਇਸ ਪ੍ਰਕਾਰ ਇਸ਼ਨਾਨ ਕਰਦਿਆਂ ਸਰ ਬਾਣੀ ਪੜਨ ਲੱਗ ਪੈਂਦਾ ਸੀ ਬਾਕੀ ਸ਼ਸਤਰ ਬਸਤਰ ਸਜਾਉਂਦਾ ਸੀ ਔਰ ਪੱਗ ਖੜਾ ਹੋ ਕੇ ਬੰਨਦਾ ਸੀ ਦਸਤਾਰ
1: ਸਰਬ ਲੋਕੀ ਪੂਜਾ ਕਰੇ
0: ਸਰਬ ਲੋਹ ਦੇ ਸ਼ਸਤਰਾਂ ਦੀ ਪੂਜਾ ਕਰਕੇ ਫਿਰ ਸਜਾਉਂਦਾ ਸੀ ਸਰੀਰ ਤੇ
1: ਨਮਸਕਾਰ ਕਰ ਸ਼ਸਤਰ ਫੜੇ
0: ਸਾਰਿਆਂ ਸ਼ਸਤਰਾਂ ਨੂੰ ਨਮਸਕਾਰ ਕਰਕੇ ਗੁਰੂ ਕਾ ਰੂਪ ਜਾਣ ਕੇ ਫਿਰ ਪਕੜਦਾ ਸੀ
1: ਸਰਬ ਲੋਹ ਗਲ ਮਾਲਾ ਪਾਵੇ
0: ਆਪਣੇ ਗਲ ਅੰਦਰ ਵੀ ਸਰਬ ਲੋਹ ਦੀ ਮਾਲਾ ਰੱਖਦਾ ਸੀ ਪਹਿਨ ਕੇ
1: ਕੰਗਨ ਸਿਮਰਨ ਲੋਹ ਸੁਹਾਵੇ
0: ਔਰ ਜਿੱਥੇ ਕੜੇ ਰੱਖਦਾ ਸੀ ਲੋਹੇ ਦੇ ਸਿਮਰਨਾ ਵੀ ਲੋਹੇ ਦਾ ਹੱਥ ਚ ਪਾ ਕੇ ਰੱਖਦਾ ਸੀ
1: ਲੋਹੋ ਚੱਕਰ ਲੋਹੋ ਤੋੜੇ ਧਾਰਾ
0: ਆਪਣੇ ਦਸਤਾਰੇ ਤੇ ਲੋਹੇ ਦੇ ਚੱਕਰ ਸਜਾਉਂਦਾ ਸੀ ਤੇ ਜਿਵੇਂ ਚੰਦ ਤੋੜਾ ਹੁੰਦਾ ਡੋਰੀ ਹੁੰਦੀ ਹੈ ਬੜੀ ਪੱਕੀ ਲੋਹੇ ਦੀ ਉਹਦੇ ਦੁਆਰਾ ਬੰਨ ਕੇ ਰੱਖਦਾ ਸੀ ਚੱਕਰ ਆਦਿਕ
1: ਸਰਬ ਲੋਕੀ ਰੱਖਿਆ ਉਚਾਰੈ
0: ਗੁਰੂ ਕਲਗੀ ਧੜ ਦੇ ਬਚਨ ਹਨ ਅਕਾਲ ਪੁਰਸ਼ ਜੀ ਕੀ ਰੱਖਿਆ ਹਮਨੈ ਸਰਬ ਲੋਹ ਜੀ ਕੀ ਰੱਖਿਆ ਹਮਨੈ ਇਸ ਤਰ੍ਹਾਂ ਸ਼ਸਤਰ ਸਜਾਉਂਦਾ ਹੋਇਆ ਇਹ ਬਚਨ ਪੜ੍ਹਦਾ ਸੀ ਗੁਰੂ ਮਹਾਰਾਜ ਦੇ
1: ਦਸਤਾਨੇ ਲੱਗ ਸੋਟਨ ਸਿਉਂ
0: ਹੱਥਾਂ ਵਿੱਚ ਦਸਤਾਨੇ ਪਹਿਨਦਾ ਸੀ ਬਾਹਾਂ ਤੇ ਤੇ ਇਸੇ ਪ੍ਰਕਾਰ ਕਮਰ ਕੱਸੇ ਦੇ ਨਾਲ ਸੋਟੇ ਸਜਾ ਕੇ ਰੱਖਦਾ ਸੋਟਾ ਵੀ ਰੱਖਦਾ ਸੀ
1: ਸਵਾ ਗਜ ਕੱਚ ਪੈਰੇ ਸੇਤ
0: ਸਵਾ ਗਜ ਦੀ ਜਿਹੜੀ ਕਸ਼ ਸੀ ਚਿੱਟੇ ਰੰਗ ਦਾ ਕਛਹਿਰਾ ਪਹਿਨਦਾ ਸੀ
1: ਸੰਜੋਈ ਲੋਕੀ ਪਰਮਸ ਅੰਗਾ
0: ਔਰ ਇਸ ਤਰ੍ਹਾਂ ਜਿਹੜਾ ਬਗਤਰ ਲੋਹੇ ਦਾ ਕੋਟ ਸੰਜੋ ਜਿਹੜੀ ਸੀ ਸਰੀਰ ਤੇ ਪਹਿਨਦਾ ਸੀ
1: ਹਿਮਲਾਏ ਦੀਵਾਨ ਨਿਤ ਬੈ ਨਿਹੰਗਾ
0: ਇਸ ਤਰ੍ਹਾਂ ਇਹ ਨਿਹੰਗ ਸਿੰਘ ਦੀਵਾਨ ਸਜਾ ਕੇ ਰੋਜ਼ ਬੈਠਦਾ ਸੀ
1: ਦੋਰਾ ਨਿਹੰਗ ਕਹਾਵੇ ਸੋ ਪੁਰਸ਼ ਦੁੱਖ ਸੁੱਖ ਮਨੇ ਨਿਹੰਗਾ
0: ਭਾਈ ਰਤਨ ਸਿੰਘ ਭੰਗੂ ਕਹਿੰਦੇ ਆ ਕਿ ਉਸ ਨੂੰ ਪੰਥ ਵਿੱਚ ਨਿਹੰਗ ਸਿੰਘ ਕਿਹਾ ਜਾਂਦਾ ਹੈ ਜਿਹਦੇ ਅੰਗਾਂ ਪ੍ਰਤੰਗਾਂ ਨੂੰ ਦੁੱਖ ਸੁੱਖ ਕੁਝ ਹੋਵੇ ਉਹ ਪ੍ਰਵਾਹ ਨਹੀਂ ਕਰਦਾ ਨਿਹ ਅੰਗ ਅੰਗਾਂ ਤੋਂ ਪਰੇ ਜਾ ਚੁੱਕਾ ਹੈ ਸਰੀਰ ਦੇ ਅੰਗਾਂ ਪ੍ਰਤੰਗਾਂ ਦੇ ਦੁੱਖ ਸੁੱਖ ਦਾ ਪ੍ਰਭਾਵ ਨਹੀਂ ਇਸ ਤਰ੍ਹਾਂ ਉਸ ਨੂੰ ਨਿਹੰਗਿਆ

0: ਖਾਲਸਾ ਵਿਦੇਹੀ ਖਾਲਸਾ ਵੀ ਕਹਿੰਦੇ ਹਨ, ਚੰਗਾ ਵਿਦੇਹੀ ਖਾਲਸਾ ਹੈ।
1: ਹਟੀ ਜਤੀ ਓ ਜਪ ਤਪੀ,
0: ਬੜੇ ਹੱਠ ਵਾਲਾ ਸਿਰੜ ਵਾਲਾ ਬੰਦਗੀ ਸੇਵਾ ਦਾ ਤਪ ਕਰਨ ਵਾਲਾ ਸੰਜਮੀ ਜੀਵਨ ਜਤ ਸਦ ਵਾਲਾ ਇਹੋ ਜਿਹਾ ਜੀਵਨ ਸੀ ਉਸਦਾ।
1: ਦਾਤਾ ਪੂਰਾ ਸੂਰ,
0: ਜੇ ਕੋਈ ਕੋਲ ਆ ਜਾਂਦਾ ਲੋੜਵੰਦ ਮੰਗਤਾ ਤੇ ਖਾਲੀ ਨੀ ਜਾਣ ਦਿੰਦਾ। ਦਾਤਾ ਸੁਭਾਅ ਸਖੀ ਸੁਭਾਅ ਪੂਰਾ ਸੂਰਮਾ ਹੈ।
1: ਆਵੇ ਪਾ ਸਰਦਾਰ ਤਿਸ ਬੋ,
0: ਜਦੋਂ ਕੋਈ ਸਰਦਾਰ ਮਿਸਲਾਂ ਵਾਲੇ ਕੋਈ ਵੀ ਇਹਦੇ ਪਾਸ ਆਉਂਦਾ ਹੈ,
1: ਰਹਿ ਆਪ ਮਗਰੂਰ,
0: ਕਿਸੇ ਦੀ ਕਾਣ ਕਨੌੜ ਨੀ ਮੰਨਦਾ। ਜਿਵੇਂ ਬਾਅਦ ਚ ਆ ਕੇ ਅਕਾਲੀ ਫੂਲਾ ਸਿੰਘ ਵੀ ਇਸ ਤਰ੍ਹਾਂ ਦੇ ਜਥੇਦਾਰ ਹੋਏ ਆ। ਸ਼ੇਰੇ ਪੰਜਾਬ ਰਣਜੀਤ ਸਿੰਘ ਦੀ ਪਰਾਹ ਵੀ ਨਹੀਂ ਸੀ, ਨਾ ਤਨਖਾਹ ਕਿਸੇ ਤੋਂ ਲੈਂਦੇ ਸੀ, ਤੇ ਜਦੋਂ ਪੰਥ ਨੂੰ ਭੀੜ ਪੈਂਦੀ ਸੀ, ਲੋੜ ਪੈਂਦੀ ਸੀ ਖਾਲਸਾ ਰਾਜ ਵਾਸਤੇ, ਉਦੋਂ ਮੂਹਰਲੇ ਜਥੇ ਚ ਹੁੰਦੇ ਸੀ ਅਕਾਲੀ ਫੂਲਾ ਸਿੰਘ। ਤੇ ਕਿਉਂ ਇਸੇ ਤਰ੍ਹਾਂ ਇਹ ਬਾਬਾ ਗੁਰਬਖਸ਼ ਸਿੰਘ ਵੀ ਖਾਲਸਾ ਪੰਥ ਵਾਸਤੇ ਲੋੜ ਪੈਂਦੀ ਸੀ, ਇਹਨਾਂ ਦਾ ਜਥਾ ਮੂਹਰੇ ਹੁੰਦਾ ਸੀ, ਪਰ ਤਨਖਾਹ ਕੋਈ ਨਹੀਂ ਸੀ, ਮੱਲਾਂ ਕੋਈ ਨਹੀਂ ਸੀ ਮਾਰਦੇ। ਅਕਾਲ ਪੁਰਖ ਦੇ ਪੁਜਾਰੀ ਅਕਾਲ ਪੁਰਖ ਤੋਂ ਮੰਗਦੇ ਹਨ,
1: ਚਪਈ ਜਾਂ ਯੁੱਧ ਕੀ ਜਗਾ ਹੋਏ,
0: ਜਿੱਥੇ ਯੁੱਧ ਦਾ ਮੈਦਾਨ ਹੁੰਦਾ ਸੀ ਜੰਗ ਦਾ।
1: ਬੰਨੇ ਕੇ ਡਰ ਟਰੇ ਨਾ ਸੋ,
0: ਇਹ ਮਰਨ ਦਾ ਡਰ ਨਹੀਂ ਸੀ ਰੱਖਦੇ ਤੇ ਜੰਗ ਕਰਨ ਵਿੱਚ ਜਾਣ ਤੋਂ ਟਲਦੇ ਨਹੀਂ ਸਨ।
1: ਜਾਂ ਪੁੱਤ ਪੈ ਵੱਡ ਪਵੇ ਭੀੜ,
0: ਜਿੱਥੇ ਖਾਲਸਾ ਪੰਥ ਨੂੰ ਕਿਤੇ ਭੀੜ ਪੈਂਦੀ ਸੀ ਵੱਡੀ,
1: ਟਾਹੇ ਆਪ ਜਾਏ ਤਾਂ ਸਰੀਰ,
0: ਉੱਥੇ ਜਾ ਕੇ ਆਪਣਾ ਸਰੀਰ ਮੂਹਰੇ ਡਾਹ ਦਿੰਦੇ ਸੀ, ਮਰਨ ਤੋਂ ਨਹੀਂ ਸੀ।

0: ਸਾਰੀਆਂ ਮਿਸਲਾਂ ਤੋਂ ਨਿਸ਼ਾਨ ਸਾਹਿਬ ਫੜ ਕੇ ਸਭ ਤੋਂ ਅੱਗੇ ਹੋ ਕੇ ਚੱਲਦੇ ਸਨ। ਇਹ
1: ਸਤਨਗਾਰਾ ਗੁਰਤਾ ਜਾਵੇ,
0: ਇਹਨਾਂ ਦੇ ਸਿੰਘ ਜਿਹੜੇ ਹੁੰਦੇ ਸੀ ਉਹਨਾਂ ਕੋਲ ਨਗਾਰਾ ਹੁੰਦਾ ਸੀ, ਉਹਨਾਂ ਦਾ ਨਗਾਰਾ ਅੱਗੇ ਅੱਗੇ ਖੜਕਦਾ ਜਾਂਦਾ ਸੀ ਨਾਲ।
1: ਜੈ ਲੜਾਈ ਮੋਹਰੇ ਵਾ ਪਾਵੇ,
0: ਸਾਰੀਆਂ ਮਿਸਲਾਂ ਤੋਂ ਅੱਗੇ ਜਾ ਕੇ ਇਹ ਲੜਾਈ ਕਰਨੀ ਸ਼ੁਰੂ ਕਰਦੇ ਸਨ।
1: ਪੈ ਜੋ ਸ਼ਹੀਦ ਮਨੀ ਸਿੰਘ ਭਾਈ,
0: ਜਿਹੜੇ ਭਾਈ ਮਨੀ ਸਿੰਘ ਜੀ ਸ਼ਹੀਦ ਹੋਏ ਨੇ ਗੁਰਮੁਖ ਪਿਆਰੇ ਬੰਦ ਬੰਦ ਕਟਵਾਉਣ ਵਾਲੇ,
1: ਉਹਨੇ ਹਾਥੀ ਪਹੁਲ ਬਿਲਾ,
0: ਉਹਨਾਂ ਦੇ ਹਸਤ ਕਮਲਾਂ ਤੋਂ ਇਹਨਾਂ ਨੂੰ ਖੱਡੇ ਬਾਟੇ ਦੀ ਪੌਲ ਪ੍ਰਾਪਤ ਹੋਈ ਸੀ, ਅੰਮ੍ਰਿਤ ਛਕਿਆ ਸੀ।
1: ਖੇਮ ਕਰਨ ਟਿਕਤ ਨੀਲ ਸੋਨਾ,
0: ਖੇਮ ਕਰਨ ਦੇ ਲਾਗੇ ਜਿਹੜਾ ਲੀਲ ਪਿੰਡ ਹੈ ਲੀਲ,
1: ਉਤੋਂ ਮਾਝੇ ਮੈਂ ਤੁਸਕੋ ਗਰਾ,
0: ਮਾਝੇ ਦੇ ਅੰਦਰ ਜਿਹੜਾ ਪਿੰਡ ਸੀ ਉਹ ਭਾਈ ਗੁਰਬਖਸ਼ ਸਿੰਘ ਦਾ ਸੀ।
1: ਦੋਰਾ ਪਹਿਲੋਂ ਡੇਰੇ ਉਸ ਤੁਰੇ,
0: ਜਦੋਂ ਵੀ ਕਿਸੇ ਪਾਸੇ ਖਾਲਸਾ ਸਾਰਾ ਪੰਥ ਚੜ੍ਹਦਾ ਸੀ ਸਭ ਤੋਂ ਪਹਿਲਾਂ ਡੇਰਾ ਇਹਨਾਂ ਦਾ ਤੁਰਦਾ ਸੀ,
1: ਪਾਚੇ ਉਹ ਤੁਰਾ,
0: ਫਿਰ ਸਾਰੇ ਜਿਹੜੇ ਮਿਸਲਾਂ ਵਾਲੇ ਸੀ ਇਹਤੋਂ ਪਿੱਛੇ ਆਪਣੇ ਡੇਰੇ ਤੋਰਦੇ ਸਨ ਆਪਣੇ ਦਲਾਂ ਨੂੰ।
1: ਜਾਂ ਸੋ ਝੰਡਾ ਗੱਡ ਖੜਾ,
0: ਫਿਰ ਇਹਨਾਂ ਦਾ ਇੰਨਾ ਸਤਿਕਾਰ ਸੀ ਕਿ ਜਿੱਥੇ ਬਾਬਾ ਗੁਰਬਖਸ਼ ਸਿੰਘ ਜੀ ਝੰਡਾ ਗੱਡ ਕੇ ਖੜ ਜਾਂਦੇ ਸਨ,
1: ਖਾਸੋ ਹਾਂ ਕੜਾ,
0: ਸਾਰਾ ਖਾਲਸਾ ਪੰਥ ਉੱਥੇ ਖੜ ਜਾਂਦਾ ਸੀ, ਇਹਨਾਂ ਦਾ ਵਚਨ ਮੰਨਦਾ ਸੀ।
1: ਚੁਪਈ ਅੰਮ੍ਰਿਤਸਰ ਸਨਮੁਖ ਦਰਬਾਰ,
0: ਸ੍ਰੀ ਅੰਮ੍ਰਿਤਸਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਬਾਰ ਦੇ ਸਨਮੁਖ ਰਹਿੰਦੇ ਸਨ।
1: ਅਕਾਲ ਪੁੰਗੇ ਬੈ ਤਖਤ ਮਜਾ,
0: ਸ੍ਰੀ ਅਕਾਲ ਤਖਤ ਸਾਹਿਬ ਇਹਨਾਂ ਦਾ ਵਾਸਾ ਹੁੰਦਾ ਸੀ।
1: ਸਿਰੋਂ ਪਰੇ ਉਸ ਡੇਰਾ ਰਹਿ,
0: ਇਹਨਾਂ ਦਾ ਜਿਹੜਾ ਜ਼ਿੰਦਗੀ ਦਾ ਡੇਰਾ ਸੀ ਸਿਰ ਤੋਂ ਪਰੇ ਸੀ, ਭਾਵ ਮਰਨ ਦੀ ਪਰਵਾਹ ਨਹੀਂ ਸੀ, ਸਿਰੋਂ ਪਰੇ ਡੇਰਾ ਰੱਖਣਾ।
1: ਅਕਾਲ ਅਕਾਲ ਵੈ ਮੁਖ ਤੇ ਕਹਿ,
0: ਹਮੇਸ਼ਾ ਅਕਾਲ ਪੁਰਖ ਦੇ ਨਾਮ ਦੇ ਜਕਾਰੇ ਛੱਡਦੇ ਰਹਿੰਦੇ ਸੀ।
1: ਸੁਣੋ ਸੇ ਜੋ ਪੁਰਖ ਕਮਾਇਓ,
0: ਔਰ ਸੁਣੋ ਖਾਲਸਾ ਜੀ ਜਿਹੜਾ ਇਹਨਾਂ ਨੇ ਪੁਰਸ਼ਾਰਥ ਕਮਾਇਆ, ਜਿਹੜੇ ਬਲ ਦੇ ਨਾਲ ਇਹ ਲੜੇ ਆਪਣੇ 30 ਸਿੰਘਾਂ ਸਮੇਤ, ਅੱਜ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਜਿਹੜੀ ਦਰਸ਼ਨ ਡਿਉੜੀ ਹੈ ਉੱਥੇ ਇਹਨਾਂ ਦਾ ਨਾਮ ਲਿਖਿਆ ਹੋਇਆ ਵੀ ਇਹ 30 ਸਿੰਘਾਂ ਸਮੇਤ ਜਿਵੇਂ ਇੱਥੇ ਲੜੇ ਸੀ, ਸਿਰ ਲੱਥਣ ਤੋਂ ਬਾਅਦ ਵੀ ਇਹ ਲੜੇ ਨੇ। ਬਾਬਾ ਦੀਪ ਸਿੰਘ ਦਾ ਹੱਥ ਤਲੀ 'ਤੇ ਸੀਸ ਰੱਖ ਲਿਆ ਸੀ, ਇਹਨਾਂ ਤਲੀ 'ਤੇ ਨਹੀਂ ਰੱਖਿਆ, ਸਿਰ ਲੱਥ ਜਾਣ ਤੋਂ ਬਾਅਦ ਵੀ ਇਹ ਲੜਦੇ ਰਹੇ ਸੀ, ਅਤੇ ਇਹਨਾਂ ਦਾ ਅਕਾਲ ਤਖਤ ਸਾਹਿਬ ਦੇ ਪਿੱਛੇ ਸਾਰੇ 30 ਸਿੰਘਾਂ ਸਮੇਤ ਇਕੱਠਿਆਂ ਦਾ ਸੰਸਕਾਰ ਹੋਇਆ ਸੀ, ਅਤੇ ਉਹ ਇਹਨਾਂ ਦਾ ਯਾਦਗਾਰੀ ਸਥਾਨ ਉਹਨੂੰ ਕਹਿੰਦੇ ਆ ਬਾਬਾ ਗੁਰਬਖਸ਼ ਸਿੰਘ ਦਾ ਬੁੰਗਾ, ਬਾਬਾ ਗੁਰਬਖਸ਼ ਦਾ ਸ਼ਹੀਦੀ ਬੁੰਗਾ। ਇਸ ਪ੍ਰਕਾਰ ਵਾਰਤਾ ਲਿਖ ਰਹੇ ਆ ਰਤਨ ਸਿੰਘ ਭੰਗੂ ਜੀ, ਪਰ ਇਹਨਾਂ ਜਿਵੇਂ ਪੌਰਸ਼ ਜਿਵੇਂ ਇਹਨਾਂ ਨੇ ਯੁੱਧ ਮਚਾਇਆ ਸੀ,
1: ਸੀਸ ਲਾਏ ਜਿਮ ਗਿਲਜੋ ਗਲਾਇਓ,
0: ਆਪਣਾ ਪਵਿੱਤਰ ਸੀਸ ਇਸ ਗੁਰਮੁਖ ਬੰਦਗੀ ਵਾਲੇ ਨੇ ਲਾ ਤਾ ਪੰਥ ਦੀ ਰਾਖੀ ਲਈ, ਤੇ ਗਿਲਜੇ ਗਾਲ ਦਿੱਤੇ ਜਿਵੇਂ ਭਾਈ ਤਾਰੂ ਸਿੰਘ ਨੇ ਖੋਪਰਾ ਲੁਹਾ ਕੇ ਜਖਰੀਆ ਮਾਰਿਆ ਸੀ, ਉਹਦੀ ਸ਼ਹੀਦੀ ਕਰਕੇ ਜਖਰੀਏ ਦਾ ਖਾਤਮਾ ਹੋਇਆ ਐਡੇ ਜ਼ਾਲਮ ਦਾ। ਇਸ ਤਰ੍ਹਾਂ ਇਹਨਾਂ ਨੇ ਅਹਿਮਦ ਸ਼ਾਹ

0: ਵਿੱਚ ਤੇ ਭਰਤਪੁਰ ਨਗਰ ਆ, ਉੱਥੋਂ ਦਾ ਇੱਕ ਸਰਦਾਰ ਸੀ, ਸੂਰਜ ਮੱਲ ਦਾ ਨਾਂ ਸੀ,
1: ਲਿਓ ਆਗਰੇ ਜਿੰਥੋਂ ਮਾ,
0: ਜਿਸ ਨੇ ਕਦੇ ਆਗਰੇ ਤੇ ਜਿੱਤ ਪ੍ਰਾਪਤ ਕੀਤੀ ਸੀ,
1: ਜੋਰਾ ਭੋਰਾ ਜਿਹਨੂੰ ਲਿਓ ਲੂਟ,
0: ਜਿਸ ਨੇ ਸਭ ਪਾਸਿਆਂ ਦੇ ਜੋੜੇ ਭੋੜੇ ਭੋਰੇ ਭਾਵ ਕੇ ਭੋਰਾ ਭੋਰਾ ਕਰਕੇ ਸਾਰੀ ਧਰਤੀ ਲੁੱਟ ਲਈ ਸੀ ਆਗਰੇ ਦੀ,
1: ਖਜਾਨਿਓ ਤਲਾਗੋ ਪਿੱਛੋਂ ਲਿਓ ਪੂਟ,
0: ਔਰ ਇਸ ਪ੍ਰਕਾਰ ਖਜ਼ਾਨਾ ਜਿਹੜਾ ਸੀ ਉਹ ਦੂਜਿਆਂ ਤੋਂ ਵੱਖਰਾ ਕਰਤਾ, ਆਗਰੇ ਵਾਲਿਆਂ ਮਾਲਕਾਂ ਤੋਂ ਵੱਖਰਾ ਕਰਕੇ ਫਿਰ ਲੁੱਟਿਆ,
1: ਸੋ ਗੱਡੋ ਸੋ ਛਿਪਾਏ ਤੁਰਾਇਓ,
0: ਇਸ ਪ੍ਰਕਾਰ ਉਸਨੇ ਉਹ ਖਜ਼ਾਨਾ ਜਿਹੜਾ ਸੀ ਛਪਾ ਕੇ ਤੇ ਜਿਸ ਪ੍ਰਕਾਰ ਕਬਜ਼ਾ ਕੀਤਾ,
1: ਤੋ ਵੀ ਉਸਕਾ ਅੰਤ ਨਾ ਪਾਇਓ,
0: ਇੰਨਾ ਵੱਡਾ ਖਜ਼ਾਨਾ ਸੀ ਕਿ ਉਸਦਾ ਅੰਤ ਨਾ ਪਾਇਆ ਗਿਆ, ਪੂਰਾ ਨਾ ਕਬਜ਼ੇ ਚ ਹੋ ਸਕਿਆ,
1: ਨਜੀਬੇ ਰੋਹਿਲੇ ਸਿਉ ਵੈ ਡਰਿਓ,
0: ਨਜੀਬਿਆਂ ਰੋਹਿਲਿਆਂ

0: ਔਰ ਪਿਤਾ ਦਾ ਵੈਰ ਲੈਣ ਲਈ ਉਹ ਜਿਹੜਾ ਸੀ ਨਾ ਸੂਰਜਮਲ ਉਹਦੇ ਪੁੱਤਰ ਨੇ ਆਪਣੇ ਪਿਤਾ ਦੀ ਮੌਤ ਦਾ ਵੈਰ ਲੈਣ ਲਈ
1: ਫੌਜ ਆਪ ਰੱਖ ਲਈ ਨਾ
0: ਆਪ ਆਪਣੀ ਫੌਜ ਰੱਖੀ ਸੀ ਕਾਇਮ ਕੀਤੀ ਸੀ
1: ਮਰਾਟੇ ਫਿਰੰਗੀ ਰਾਜਪੂਤ
0: ਔਰ ਮਰਾਟੇ ਫਿਰੰਗੀ ਗੋਰੇ ਤੇ ਰਾਜਪੂਤ ਸਾਰੇ
1: ਨਿਤ ਦੀਏ ਟਕਾ ਲੱਖ ਤੀਨ
0: ਇਸ ਪ੍ਰਕਾਰ ਇਹਨਾਂ ਨਾਲ ਗੰਢ ਧੁੱਪ ਕਰਕੇ 3 ਲੱਖ ਟਕਾ ਦਿੱਤਾ ਸੀ ਉਹਨੇ ਮਾਇਆ
1: ਚੋਪਈ ਜੱਟ ਜਵਾਹਰ ਦਿੱਲੀ ਘੇਰੀ
0: ਜਵਾਹਰ ਮਾਲੇ ਦਾ ਨਾਂ ਸੀ ਨੇ ਦਿੱਲੀ ਘੇਰੀ ਸੀ ਇੱਕ ਵਾਰੀ
1: ਨਜੀਬੀ ਰੋਲੋ ਥੋ ਅੰਦਰ ਘੇਰੀ
0: ਨਜੀਬਾ ਤੇ ਰੋਹੇਲਾ ਉਸ ਵੇਲੇ ਅੰਦਰ ਸਨ ਦਿੱਲੀ ਦੇ
1: ਬਹੁਤ ਤੰਗੀ ਤਬ ਉਸ ਕੋ ਪਈ
0: ਉਸਦੇ ਤਾਈ ਬਹੁਤ ਤੰਗੀ ਹੋਈ

0: 30 ਕਰੋੜ ਰੁਪਇਆ ਟਕਾ ਲਿਖਤੀ ਕੌਰ ਤੇ ਕੀਤਾ ਕਿ ਸਾਡੀ ਮਦਦ ਕਰੋ।
1: ਅਹਿਮਦ ਚਾਹੇ ਤਿਸ ਮਦਦ ਆਇਓ।
0: ਅਹਿਮਦ ਸ਼ਾਹ ਜਿਹੜਾ ਨਜੀਬਾ ਰਹੇ।

0: ਉਸ ਵੇਲੇ ਸਿੰਘਾਂ ਦੇ ਟੱਬਰਾਂ ਨੂੰ ਭਾਜੜ ਪਈ, ਕਿਉਂਕਿ ਅਹਿਮਦ ਸ਼ਾਹ ਅਬਦਾਲੀ ਸਿੰਘਾਂ ਨਾਲ ਵੈਰ ਬੜਾ ਰੱਖਦਾ ਸੀ।
1: ਜੋ ਨੱਠ ਤੁਰਿਓ ਪਹਾੜਨ ਵਾਲਾ,
0: ਜਿਹੜਾ ਜਿਹੜਾ ਨੱਠ ਕੇ ਭੱਜ ਕੇ ਪਹਾੜਾਂ ਦੀ ਤਰਫ ਗਿਆ,
1: ਲੁੱਟੇ ਪਰਬਤੀਆਂ ਨਾ ਪੁੱਛੇ ਨਾ ਗੱਲ।
0: ਜਿਹੜੇ ਪਹਾੜੀਏ ਸੀ ਉਹ ਵੀ ਖਾਲਸੇ ਦੇ ਵਿਰੋਧੀ ਸੀ, ਉਹਨਾਂ ਨੇ ਸਿੱਖਾਂ ਨੂੰ ਲੁੱਟ ਪੁੱਟ ਲਿਆ।

0: ਗਈਆਂ ਨੇ ਜੰਗਲ ਦੇ ਸ਼ੇਰਾਂ ਨੇ ਖਾ ਲਿਆ ਕਈਆਂ ਨੂੰ ਤੇ ਕਈ ਚੋਰਾਂ ਨੇ ਲੁੱਟ ਲਿਆ ਉਹਨਾਂ ਨੂੰ
1: ਰਹਿ ਦੇਸ ਮੈਂ ਹੀਏ ਕਰਜੋ ਜਿਹੜੇ
0: ਪੰਜਾਬ ਦੇਸ਼ ਵਿੱਚ ਹੀਆ ਕਰਕੇ ਰਹਿ ਪਏ ਸਿੱਖ
1: ਗਿਰਜਨ ਫੜਾਏ ਸ਼ਰੀਕਨ ਸੋ
0: ਇਸ ਪ੍ਰਕਾਰ ਜਿਹੜੇ ਸ਼ਰੀਕ ਲੋਕ ਸੀ ਵਿਰੋਧੀ ਉਹਨਾਂ ਨੇ ਗਿਲਜੀਆਂ ਦੇ ਹੱਥ ਫੜਾ ਦਿੱਤਾ ਸਿੱਖਾਂ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ ਜਦੋਂ ਸਿਰਾਂ ਦੇ ਮੁੱਲ ਪੈਣ ਲੱਗੇ
1: ਕਲ ਕੋ ਛੱਡ ਸਿੰਘ ਜੈ ਜੈ ਜਾਏ
0: ਸਿੰਘ ਆਪਣੇ ਘਰਾਂ ਨੂੰ ਛੱਡ ਛੱਡ ਕੇ ਜਿੱਥੇ ਜਾਂਦੇ ਸਨ
1: ਤਈ ਤਈ ਦੁੱਖ ਬਹੁਤੇ ਪਾ
0: ਉੱਥੇ ਉੱਥੇ ਉਹਨਾਂ ਸਾਰਿਆਂ ਨੇ ਉਹ ਸਮਾਂ ਐਸਾ ਸੀ

0: ਜਿਹੜੇ ਨਿਹੰਗ ਸਿੰਘ ਸੀ ਅਕਾਲ ਤਖ਼ਤ ਸਾਹਿਬ ਬਾਬਾ ਗੁਰਬਖਸ਼ ਸਿੰਘ ਜੀ, ਉਹਨਾਂ ਨੇ ਜਦੋਂ ਇਹੋ ਜਿਹੀ ਹਾਲਤ ਪੰਜਾਬ ਦੀ ਸੁਣੀ ਵੇਖੀ
1: ਤੋ ਮਨ ਕੀ ਉਹ ਵਿਚਾਰ,
0: ਤਾਂ ਇਹਨਾਂ ਨਿਹੰਗ ਸਿੰਘਾਂ ਨੇ ਫਿਰ ਮਨ ਚ ਵਿਚਾਰ ਕੀਤੀ,
1: ਚੁਪਈ ਪੜੇ ਰਸ ਲੱਗਿਓ ਪੰਥ ਦੀਵਾਨ।
0: ਇੱਕ ਦਿਨ ਅਕਾਲ ਤਖ਼ਤ ਸਾਹਿਬ ਜਿਸ ਵੇਲੇ ਰਹਿ ਰਾਜ ਸਾਹਿਬ ਪੜੀ ਗਈ ਤੇ ਦੀਵਾਨ ਸਜਿਆ
1: ਅਕਾਲ ਬੁੰਗੇ ਢਿੱਗ ਤਖ਼ਤ ਮਕਾਨ,
0: ਔਰ ਸ੍ਰੀ ਅਕਾਲ ਬੁੰਗੇ ਦੇ ਪਾਸ ਇਹਨਾਂ ਦਾ ਆਸਣ ਸੀ ਉਸ ਵੇਲੇ ਜਦੋਂ ਦੀਵਾਨ ਸਜਿਆ।
1: ਕਰ ਗੁਰਮਤੋ ਦਿਓ ਬਹੀਰ ਪੁਰਾ,
0: ਉਹਨਾਂ ਨੇ ਗੁਰਮਤਾ ਕਰਕੇ ਆਪਣੇ ਕੋਲੋਂ ਬਹੀਰ ਤੋਰ ਦਿੱਤੀ।
1: ਬੜੀ ਬੋਝ ਖਿੱਚ ਰਹੀ ਸੋ ਸਥਾਨ,
0: ਔਰ ਇਸ ਪ੍ਰਕਾਰ ਕੁਝ ਫੌਜ ਇੱਥੇ ਰਹਿ ਪਈ ਦਰਬਾਰ ਸਾਹਿਬ।
1: ਤਬ ਨਿਹੰਗ ਸਿੰਘ ਬਾਤ ਉਚਾਰੀ,
0: ਤਦੋਂ ਇਸ ਜਥੇਦਾਰ ਨਿਹੰਗ ਸਿੰਘ ਬਾਬਾ ਗੁਰਬਖਸ਼ ਸਿੰਘ ਨੇ ਗੱਲ ਕਹੀ,
1: ਹੈ ਕੋਈ ਸਿੰਘ ਇਸ ਪੰਥ ਮਜਾਰੀ,
0: ਖਾਲਸਾ ਜੀ ਕੋਈ ਐਸਾ ਸਿੰਘ ਕਰਨੀ ਵਾਲਾ ਇਸ ਸਾਡੇ ਪੰਥ ਵਿਚ ਹੈਗਾ,
1: ਲਾਏ ਸੀਸ ਕਰੇ ਦਰਗਾਹੇ ਬੁਕਾ,
0: ਉਹ ਆਪਣਾ ਪੰਥ ਵਾਸਤੇ ਸੀਸ ਵਾਰ ਦੇਵੇ ਤੇ ਫਿਰ ਗੁਰੂ ਮਹਾਰਾਜ ਦੇ ਚਰਨਾਂ ਜਾ ਕੇ ਦਰਗਾਹ ਚ ਪੁਕਾਰ ਕਰੇ, ਇਥੋਂ ਦਾ ਹਾਲਾਤ ਦੱਸੇ।
1: ਸੋ ਪੁਕਾਰ ਉਸ ਮਨੇ ਕਰਤਾ,
0: ਜਿਹੜਾ ਸ਼ਹੀਦ ਹੋ ਕੇ ਜਾਵੇਗਾ ਉਹ ਪੁਕਾਰ ਕਰੇਗਾ ਤੇ ਕਰਤਾਰ ਅਕਾਲ ਪੁਰਖ ਸਤਿਗੁਰੂ ਜੀ ਉਹਦੀ ਫਰਿਆਦ ਮੰਨਣਗੇ।
1: ਹੱਟੀਆਂ ਤਪੀਆਂ ਜਪੀਆਂ ਜੋ,
0: ਬਹੁਤ ਹੱਠ ਵਾਲਾ ਸਿਰੜੀ ਜਪੀਆ ਤੇ ਤਪੀਆ ਹੋਵੇ ਜਿਹੜਾ,
1: ਰਹਿਤਵਾਨ ਜੀਆਰਪੀ ਹੋ,
0: ਰਹਿਤ ਵਿੱਚ ਪਰਪੱਕ ਹੋਵੇ, ਸੱਚ ਦਾ ਧਾਰਨੀ ਹੋਵੇ,
1: ਪ੍ਰਸਵਾਰਥ ਹਿਤ ਦੇ ਸੋ ਲਾਵੇ,
0: ਖਾਲਸਾ ਪੰਥ ਵਾਸਤੇ ਪਰਉਪਕਾਰ ਲਈ ਆਪਣਾ ਸਰੀਰ ਲਾ ਦੇਵੇ,
1: ਵਾਂਗ ਤਾਰੂ ਸਿੰਘ ਤੁਰਕਣ ਗਲਾਵੇ,
0: ਭਾਈ ਤਾਰੂ ਸਿੰਘ ਵਾਂਗ ਸ਼ਹਾਦਤ ਪ੍ਰਾਪਤ ਕਰਕੇ ਇਹਨਾਂ ਤੁਰਕਾਂ ਨੂੰ ਗਾਲ ਦੇਵੇਗਾ।
1: ਸੋ ਸਿੰਘਣ ਸੋਹਣੀ ਐਸੇ ਕਹਿਓ,
0: ਗੁਰਬਖਸ਼ ਸਿੰਘ ਦੇ ਨਾਲ ਦੇ ਸਿੰਘਾਂ ਨੇ ਸੁਣ ਕੇ ਇੰਜ ਕਿਹਾ,
1: ਤੁਮ ਤੈ ਸਿੱਖ ਭਲੋ ਕੋ ਪਇਓ,
0: ਖਾਲਸਾ ਜੀ ਆਪ ਜੀ ਨਾਲੋਂ ਵੱਡਾ ਭਲਾ ਗੁਰਮੁਖ ਪਿਆਰਾ ਸਿੰਘ ਹੋਰ ਕੌਣ,
1: ਐਸੀ ਸ਼ਕਤ ਔਰ ਕਿਸਮਾ,
0: ਐਸੀ ਸ਼ਕਤੀ ਹੋਰ ਕਿਸ ਵਿੱਚ ਹੈ ਜੋ ਇੰਨਾ ਨਿਡਰ ਹੋਵੇ,
1: ਪੂਜਾ ਪੁਕਾਰ ਜਿਸ ਸੱਚੀ ਦਰਗਾਹ,
0: ਜਿਸ ਦੀ ਸ਼ਹੀਦੀ ਤੋਂ ਬਾਅਦ ਸੱਚੀ ਦਰਗਾਹ ਵਿੱਚ ਪ੍ਰਕਾਰ ਜਿਹੜੀ ਫਰਿਆਦ ਹੈ ਮੰਨੀ ਜਾਵੇ, ਐਸਾ ਕੌਣ ਆਪ ਜੀ ਤੋਂ ਬਿਨਾ,
1: ਦੋਹਰਾ ਸੋ ਸੁਨ ਸਿੰਘ ਜੀ ਮੰਨ ਲਈ।
0: ਫਿਰ ਨਾਲ ਦੇ ਸਾਥੀਆਂ ਦੀ ਗੱਲ ਸੁਣ ਕੇ ਭਾਈ ਗੁਰਬਖਸ਼ ਸਿੰਘ ਨੇ ਇਹ ਬਚਨ ਮੰਨ ਲਿਆ,
1: ਹੱਥ ਜੋੜ ਸਿਰ ਨਾ,
0: ਹੱਥ ਜੋੜ ਕੇ ਸਿੰਘਾਂ ਦੇ ਅੱਗੇ ਸਿਰ ਝੁਕਾਇਆ,
1: ਖਾਲਸੇ ਅੱਗੇ ਜੋੜ ਹੱਥ,
0: ਖਾਲਸਾ ਜੀ ਦੇ ਅੱਗੇ ਹੱਥ ਜੋੜੇ ਭਾਈ ਗੁਰਬਖਸ਼ ਸਿੰਘ ਜੀ ਨੇ,
1: ਗਾਣਾ ਲਇਓ ਬੰਦਾ,
0: ਮਨ ਨੂੰ ਸ਼ਹੀਦੀ ਦਾ ਗਾਣਾ ਬੰਨ ਲਿਆ।
1: ਚੁਪਈ ਨਿਹੰਗ ਸਿੰਘ ਤਾਂ ਬਚਨ ਉਚਾਰਾ,
0: ਭਾਈ ਗੁਰਬਖਸ਼ ਸਿੰਘ ਨਿਹੰਗ ਨੇ ਤਦੋਂ ਬਚਨ ਕਿਹਾ,
1: ਹੈ ਗੁਰਮੁਖ ਜੋ ਸਿੰਘ ਪਿਆਰਾ,
0: ਤੁਹਾਡੇ ਵਿੱਚੋਂ ਕੋਈ ਗੁਰਮੁਖ ਪਿਆਰਾ ਜੋ ਸਿੰਘ ਹੋਵੇ,
1: ਕਰੇ ਤਿਆਰੀ ਹਮ ਸੰਗ ਸੋ,
0: ਔਰ ਮੇਰੇ ਨਾਲ ਸ਼ਹੀਦੀ ਪਾਉਣ ਵਾਸਤੇ ਉਹ ਵੀ ਤਿਆਰੀ ਕਰੇ,
1: ਮੈਂ ਲੜੋ ਵੈ ਸਿਰ ਬਾਲੋ ਹੋ,
0: ਮੈਂ ਸ਼ਹੀਦੀ ਗਾਨਾ ਬੰਨ ਕੇ ਰਾਣੀ ਮੌਤ ਵਿਆਉਣ ਵਾਸਤੇ ਲਾੜਾ ਬਣਾਂਗਾ, ਉਹ ਸਰਬਾਲਾ ਬਣੇ ਮੇਰੇ ਨਾਲ।
1: ਸੁਣਤ ਬਚਨ ਸਿੰਘ ਕਈ ਪੁਲੋ ਖਲੋ,
0: ਇਹੋ ਜਿਹੇ ਸਾਥੀ ਸਿੰਘ ਸੀ, ਇਹਨਾਂ ਦਾ ਬਚਨ ਸੁਣ ਕੇ ਇੱਕ ਨਹੀਂ ਕਾਫੀ ਸਿੰਘ ਖੜੇ ਹੋ ਗਏ।
1: ਕਰ ਕੁਰਨਸ ਸਿੰਘ ਚਰਨ ਪਰਸੋ,
0: ਨਮਸਕਾਰ ਕਰਕੇ ਸਿੰਘਾਂ ਨੇ ਚਰਨ ਪਰਸਿਸ ਦੇ ਵੀ ਅਸੀਂ ਸਾਰੇ ਆਪ ਜੀ ਦੇ ਨਾਲ ਸ਼ਹੀਦੀ ਪਾਉਣ ਲਈ ਤਿਆਰ ਹਾਂ।
1: ਸਿੰਘ ਨੇ ਤਬ ਐਸ ਉਚਾਰਾ,
0: ਉਹਨਾਂ ਸਿੰਘਾਂ ਨੇ ਤਦੋਂ ਐਸੇ ਬਚਨ ਕੀਤੇ,
1: ਹਮ ਚਾਤ ਥੇ ਬਚਨ ਤੁਮਾਰਾ,
0: ਜਥੇਦਾਰ ਸਾਹਿਬ ਜੀ ਅਸੀਂ ਤੇ ਆਪ ਦੇ ਬਚਨ ਦੀ ਉਡੀਕ ਕਰ ਰਹੇ ਸੀ।
1: ਸਿੰਘਾਂ ਦੇਖ ਸਿੰਘ ਔਰ ਪੈ ਕੜੇ,
0: ਜਿੰਨੇ ਕ ਸਿੰਘ ਖੜੇ ਹੋਏ ਸੀ ਉਹਨਾਂ ਨੂੰ ਵੇਖ ਕੇ ਹੋਰ ਖੜੇ ਹੋ ਗਏ।
1: ਤੁਮ ਲਾੜੇ ਹਮ ਹੋਏ ਜਨ ਚੜੇ,
0: ਤੁਸੀਂ ਲਾੜੇ ਬਣੋਗੇ, ਸਾਡੇ ਚੋਂ ਇੱਕ ਸਿੰਘ ਤੁਹਾਡਾ ਸਰਬਾਲਾ ਬਣੇਗਾ, ਅਸੀਂ ਤੁਹਾਡੀ ਬਰਾਤ ਬਣਾਂਗੇ, ਜਾਨੀ ਬਣਾਂਗੇ।
1: ਤਬ ਨਿਹੰਗ ਸਿੰਘ ਐਸੇ ਕਹਿਓ,
0: ਨਿਹੰਗ ਸਿੰਘ ਬਾਬਾ ਗੁਰਬਖਸ਼ ਸਿੰਘ ਜੀ ਨੇ ਇੰਜ ਕਿਹਾ,
1: ਜਾਗੋ ਪਲ ਜਨਮ ਅੱਗੇ ਲੁੱਟ ਲਇਓ,
0: ਇਸ ਸ਼ਹਾਦਤ ਦਾ ਫਲ ਅਗਲੇ ਜਨਮਾਂ ਚ ਪ੍ਰਾਪਤ ਹੋਵੇਗਾ।
1: ਸੀਸ ਲਾਏ ਹਮ ਕਰੇ ਵਿਆਹੇ,
0: ਅਸੀਂ ਸੀਸ ਆਪਣੇ ਲਾ ਕੇ ਲਾੜੀ ਮੌਤ ਨਾਲ ਵਿਆਹ ਕਰਾਂਗੇ।
1: ਬੋ ਪਾਤਸ਼ਾਹੀ ਅਸੀਂ ਦੇ ਪਰਨਾ,
0: ਅਸੀਂ ਪਾਤਸ਼ਾਹੀ ਰੂਪੀ ਬਹੂ ਨੂੰ ਪਰਣਾ ਲਵਾਂਗੇ ਸ਼ਹੀਦੀ ਪਾ ਕੇ।
1: ਅਮਰੇ ਸਮਝੋ ਜਾਂਜੀ ਲੋਕ,
0: ਮੇਰੇ ਨਾਲ ਜਿਹੜੇ ਸਿੰਘ ਜਾਂਜੀ ਬਣ ਕੇ ਜੰਗ ਲੜਨਗੇ।

0: ਧਰਮ ਦੀ ਜੰਗ ਹੋਵੇ ਤੇ ਮੈਦਾਨੇ ਯੁੱਧ ਵਿੱਚ ਸਮਰ ਸ਼ਬਦ ਅਰਬੀ ਫਾਰਸੀ ਤੇ ਪਸ਼ਤੂਨੀ ਭਾਸ਼ਾ ਦਾ ਹੋਵੇ ਤੇ ਤਿੰਨਾਂ ਭਾਸ਼ਾਵਾਂ 'ਚ ਇਹਦਾ ਅਰਥ ਹੁੰਦਾ ਫਲ ਜਾਂ ਨਤੀਜਾ, ਪਰ ਜਦੋਂ ਸੰਸਕ੍ਰਿਤ ਦਾ ਸ਼ਬਦ ਹੈ ਤੇ ਇਹਦਾ ਅਰਥ ਹੁੰਦਾ ਤੁਮਲ ਯੁੱਧ, ਬੜਾ ਜ਼ਬਰਦਸਤ ਯੁੱਧ ਜਿੱਥੇ ਮੱਚਿਆ ਹੋਵੇ। ਕਹਿੰਦੇ ਉਸ ਵੇਲੇ ਸਮਰ ਦੇ ਯੁੱਧ ਵਿੱਚ ਜਿਹੜਾ ਸਨਮੁਖ ਹੋ ਕੇ ਸੀਸ ਦੇਵੇਗਾ,
1: ਓਏ ਪੂੰਪਾਏ ਬਡਰਸਡਾ,
0: ਗੁਰੂ ਕਲਗੀਧਰ ਦੇ ਵਾਕ ਹਨ ਕਿ ਜਿਹੜਾ ਸਾਹਮਣੇ ਮੱਥੇ ਹੋ ਕੇ ਜੂਝ ਕੇ ਲੜ ਕੇ ਸ਼ਹੀਦ ਹੋਵੇਗਾ ਉਹ ਵੱਡੀ ਪਾਤਸ਼ਾਹੀ ਰਾਜ ਪ੍ਰਾਪਤ ਕਰੇਗਾ ਸਾਡਾ ਸਿੱਖ।
1: ਸਤੋਤਰ ਚੰਡੀ ਮੈਂ ਕਹੀ,
0: ਔਰ ਜੋ ਚੰਡੀ ਦੀ ਵਾਰ ਵਿੱਚ ਸਤੋਤਰ ਲਿਖਿਆ ਦਸਮ ਪਾਤਸ਼ਾਹ ਨੇ,
1: ਸ੍ਰੀ ਸਤਿਗੁਰ ਮੁਖ ਵਾਜ,
0: ਸਤਿਗੁਰੂ ਮਹਾਰਾਜ ਦੇ ਮੁਖ ਦੀ ਆਵਾਜ਼ ਹੈ,
1: ਚਪਈ ਸਮਰਸਾ ਮੂਹੇ ਸੀਸ ਤੋਂ ਪੈ ਚੜਾਵੈ,
0: ਜਿਹੜਾ ਸਮਰ ਯੁੱਧ ਦੇ ਅੰਦਰ ਆਪਣਾ ਸੀਸ ਚੜਾ ਦੇਵੇਗਾ,
1: ਮਾਂ ਪੁੱਪ ਹੋਏ ਅਤਰੋ ਰਾਜ ਪਾਵੈ,
0: ਮਹਾਨ ਬਾਦਸ਼ਾਹ ਬਣ ਕੇ ਫਿਰ ਜਨਮ ਲਵੇਗਾ ਤੇ ਰਾਜ ਪ੍ਰਾਪਤ ਕਰੇਗਾ,
1: ਹੋਏ ਸਤ ਤਿਮ ਤਿਮ ਗੁਰ ਆਖਾ,
0: ਔਰ ਇਸ ਪ੍ਰਕਾਰ ਉਹ ਸਤ ਹੋਣਗੇ ਬਚਨ ਜਿਵੇਂ ਸਤਿਗੁਰਾਂ ਨੇ ਕਹੇ ਹਨ,
1: ਇਹੀ ਬਚਨ ਗੁਰਬਖਸ਼ ਸਿੰਘ ਭਾਖਾ,
0: ਇਹੀ ਬਚਨ ਭਾਈ ਗੁਰਬਖਸ਼ ਸਿੰਘ ਨੇ ਖਾਲਸੇ ਨੂੰ ਮੁਖਾਤਬ ਹੋ ਕੇ ਅਕਾਲ ਤਖ਼ਤ ਸਾਹਿਬ ਦੇ ਕੋਲ ਕਹੇ,
1: ਦੋਨੋ ਪੁੱਜਿਓ ਸਾਉ ਆਏ ਲਹੋ,
0: ਇਹਨੇ ਚਿਰ ਨੂੰ ਜਿਹੜਾ ਅਹਿਮਦ ਸ਼ਾਹ ਅਬਦਾਲੀ ਸੀ ਉਹ ਅਫਗਾਨਿਸਤਾਨ ਤੋਂ ਚੱਲ ਕੇ ਲਾਹੌਰ ਆ ਪੁੱਜਾ,
1: ਚੱਲਿਓ ਚੈਤ ਕੋ ਦਿੱਲੀ,
0: ਉਹਦਾ ਮਕਸਦ ਸੀ ਦਿੱਲੀ ਦੀ ਤਰਫ ਜਾਣ ਦਾ ਮਕਸਦ ਸੀ,
1: ਸ੍ਰੀ ਅੰਮ੍ਰਿਤਸਰ ਸਿੰਘ ਸੁਣੇ,
0: ਉਹਨੇ ਸੁਣ ਲਿਆ ਲੋਕਾਂ ਤੋਂ ਕਿ ਅੰਮ੍ਰਿਤਸਰ ਸਾਹਿਬ ਸਿੰਘਾਂ ਦੀ ਰਿਹਾਇਸ਼ ਹੈ,
1: ਪਰਿਓ ਚੈਤ ਸੋ ਉੱਪਰ ਬਣੇ,
0: ਇਹਨਾਂ ਖਾਲਸਿਆਂ ਉੱਪਰ ਉਹ ਚੜ ਕੇ ਆਉਣਾ ਚਾਹੁੰਦਾ ਸੀ ਪਹਿਲਾਂ, ਕਿਉਂਕਿ ਸਿੱਖਾਂ ਨਾਲ ਬੜਾ ਵੈਰ ਰੱਖਦਾ ਸੀ। ਇੱਥੋਂ ਤੱਕ ਆਪ ਜੀ ਨੇ ਇਹ ਵਾਰਤਾ ਸੁਣੀ ਹੈ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਆਪ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਆਪ ਗੁਰੂ ਕੀ ਸੰਗਤ ਦੇ ਬਹੁਤ ਬਹੁਤ ਹਾਰਦਿਕ ਧੰਨਵਾਦ। ਆਓ ਅਗਲੇਰੇ ਸਮੇਂ ਦੌਰਾਨ ਭਾਈ ਸਾਹਿਬ ਜੀ ਮਾਣੂ ਕੇ ਪਿੰਡ ਵਾਲਿਆਂ ਦਾ ਢਾਡੀ ਜਥਾ ਆਪ ਜੀ ਨੂੰ ਢਾਡੀ ਵਾਰਾਂ ਸਰਵਣ ਕਰਾ ਰਿਹਾ, ਆਪ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਨੂੰ ਇਤਿਹਾਸ ਦੀ ਕਥਾ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਦਲਜੀਤ ਸਿੰਘ ਜੀ USA ਵਾਲੇ। ਭਾਈ ਸਾਹਿਬ ਹੋਰਾਂ ਦਾ ਕੋਟਾਨਕੋਟ ਵਾਰ ਧੰਨਵਾਦ। ਗੁਰੂ ਪਾਤਸ਼ਾਹ ਰਹਿਮਤ ਕਰਨ ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ। ਸਮਾਂ ਹੋਇਆ ਹੈ ਢਾਡੀ ਵਾਰਾਂ ਦਾ, ਆਓ ਭਾਈ ਸਾਹਿਬ ਭਾਈ ਜਸਪ੍ਰੀਤ ਸਿੰਘ ਜੀ ਮਾਣੂ ਕੇ ਉਹਨਾਂ ਦਾ ਢਾਡੀ ਜਥਾ ਆਪ ਸੰਗਤ ਨੂੰ ਢਾਡੀ ਵਾਰਾਂ ਦੁਆਰਾ ਗੁਰੂ ਚਰਨਾਂ ਨਾਲ ਜੁੜੇਗਾ, ਇਸੇ ਤਰ੍ਹਾਂ ਬੈਠ ਕੇ ਆਨੰਦ ਮਾਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ।
1: ਵਾਹਿਗੁਰੂ ਜੀ।

ਸਾਨੂੰ ਸਭਨਾਂ ਨੂੰ ਮਨੁੱਖੀ ਜਨਮ ਦੇ ਕੇ ਇਸ ਦੁਨੀਆਂ ਦੇ ਉੱਪਰ ਭੇਜਿਆ, ਇਸ ਮਾਤ ਲੋਕ ਦੇ ਅੰਦਰ ਹਰ ਇੱਕ ਇਨਸਾਨ ਆਪਣੀ ਜ਼ਿੰਦਗੀ ਨੂੰ ਬਤੀਤ ਕਰਦਾ ਤੇ ਹਰ ਇੱਕ ਬੰਦਾ ਜ਼ਿੰਦਗੀ ਦੇ ਅੰਦਰ ਆਨੰਦ ਲੱਭਦਾ ਹੈ ਕਿ ਮੇਰੀ ਜ਼ਿੰਦਗੀ ਦੇ ਅੰਦਰ ਆਤਮਿਕ ਆਨੰਦ ਹੋਵੇ। ਹੁਣ ਆਤਮਿਕ ਆਨੰਦ ਜ਼ਿੰਦਗੀ ਦੇ ਅੰਦਰ ਕਦੋਂ ਆਵੇਗਾ? ਜਦੋਂ ਇਨਸਾਨ ਗੁਰੂ ਦੇ ਨਾਮ ਦੇ ਨਾਲ ਜੁੜ ਜਾਵੇਗਾ, ਉਦੋਂ ਜ਼ਿੰਦਗੀ ਭਾਗਾਂ ਵਾਲੀ ਬਣ ਜਾਵੇਗੀ। ਜਦੋਂ ਇਨਸਾਨ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸਰਬ ਕਲਾ ਸਮਰੱਥ ਗੁਰੂ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, ਨਿਧਰਿਆਂ ਦੀ ਤਰਨੀ, ਆਸਰਿਆਂ ਦਾ ਆਸਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੁੜੇਗਾ, ਉਦੋਂ ਜ਼ਿੰਦਗੀ ਦੇ ਅੰਦਰ ਸਮਝ ਆਵੇਗੀ ਕਿ ਸਾਡੀ ਜ਼ਿੰਦਗੀ ਕੀ ਹੈ, ਕਿ ਜੀਵਨ ਕੀ ਹੈ। ਕਿਉਂਕਿ ਬੰਦਾ ਜ਼ਿੰਦਗੀ ਬਤੀਤ ਕਰਦਾ ਹਰ ਰੋਜ਼ ਸਵਾਸ ਸਵਾਸ ਕਰਕੇ ਬੰਦੇ ਦੀ ਉਮਰ ਘਟਦੀ ਜਾਂਦੀ ਹੈ, ਪਰ ਇਹ ਜ਼ਿੰਦਗੀ ਦੇ ਅੰਦਰ ਬੰਦਾ ਉਨੇ ਸਮੇਂ ਤੱਕ ਸੁੱਖਾਂ ਦੀ ਪ੍ਰਾਪਤੀ ਨਹੀਂ ਕਰ ਸਕਦਾ ਜਿੰਨੇ ਸਮੇਂ ਤੱਕ ਇਹ ਗੁਰੂ ਬਾਬੇ ਦੀ ਬਾਣੀ ਦੇ ਨਾਲ ਜੁੜੇਗਾ ਨਹੀਂ। ਕਿਉਂਕਿ ਜੁੜਨਾ ਬੜਾ ਜ਼ਰੂਰੀ ਹੈ। ਜਿਹੜਾ ਇਨਸਾਨ ਆਪਣੀ ਜ਼ਿੰਦਗੀ ਦੇ ਅੰਦਰ ਵਿਚਰਦਿਆਂ ਹੋਇਆਂ ਖੁਦਾ ਦੇ ਨਾਲ ਨਹੀਂ ਜੁੜਿਆ, ਉਹਦੀ ਜ਼ਿੰਦਗੀ ਅੱਜ ਵੀ ਡਾਵਾਂਡੋਲ ਹੈ ਤੇ ਆਉਣ ਵਾਲੇ ਸਮੇਂ ਦੇ ਅੰਦਰ ਵੀ ਉਸ ਇਨਸਾਨ ਦੀ ਜ਼ਿੰਦਗੀ ਡਾਵਾਂਡੋਲ ਹੋਵੇਗੀ। ਜ਼ਿੰਦਗੀ ਦੇ ਅੰਦਰ ਕੋਈ ਸਮਝ ਨਹੀਂ ਹੋਵੇਗੀ ਕਿ ਜ਼ਿੰਦਗੀ ਦੇ ਅੰਦਰ ਮੈਂ ਕਰਨਾ ਕੀ ਹੈ, ਇਸ ਦੁਨੀਆਂ ਦੇ ਉੱਪਰ ਮੈਂ ਕੀ ਕਰਨ ਵਾਸਤੇ ਆਇਆ। ਜਿੰਨੇ ਸਮੇਂ ਤੱਕ ਬੰਦੇ ਨੂੰ ਕੋਈ ਸਮਝ ਨਹੀਂ, ਉਨੇ ਸਮੇਂ ਤੱਕ ਕਦੇ ਵੀ ਜ਼ਿੰਦਗੀ ਦੇ ਅੰਦਰ ਸੁੱਖਾਂ ਦੀ ਪ੍ਰਾਪਤੀ ਨਹੀਂ ਹੋਵੇਗੀ। ਕਿਤੇ ਜ਼ਿੰਦਗੀ ਜਿਉਣੀ ਹੈ ਨਾ, ਜੁੜਨਾ ਗੁਰੂ ਦੇ ਨਾਲ ਕਿਉਂ ਜ਼ਰੂਰੀ ਹੈ? ਕਿਤੇ ਇਹ ਗੁਰਮੁਖ ਪਿਆਰੇ ਇੱਕ ਟਾਹਣੀ ਦੇ ਨਾਲ ਜੁੜੇ ਹੋਏ ਫੁੱਲ ਤੋਂ ਸਿੱਖੀਏ। ਜਿੰਨੇ ਸਮੇਂ ਤੱਕ ਉਹ ਫੁੱਲ ਟਾਹਣੀ ਦੇ ਨਾਲ ਜੁੜਿਆ ਹੋਇਆ ਹੈ, ਆਉਂਦੇ ਜਾਂਦੇ ਰਾਹਗੀਰ ਉਹ ਫੁੱਲ ਵੱਲ ਵੇਖਦੇ ਨੇ, ਉਹ ਫੁੱਲ ਖਿਲਿਆ ਹੋਇਆ ਹੈ, ਫੁੱਲ ਦੇ ਵਿੱਚੋਂ ਮਹਿਕ ਆ ਰਹੀ ਹੈ, ਪਰ ਜਦੋਂ ਹੀ ਉਹ ਫੁੱਲ ਟਾਹਣੀ ਦੇ ਨਾਲ ਉਹ ਟੁੱਟਦਾ, ਧਰਤੀ ਦੇ ਉੱਪਰ ਡਿੱਗਦਾ, ਕੁਝ ਸਮੇਂ ਬਾਅਦ ਉਹ ਫੁੱਲ ਮੁਰਝਾ ਜਾਂਦਾ ਹੈ, ਉਹਦੇ ਵਿੱਚੋਂ ਆਉਣ ਵਾਲੀ ਮਹਿਕ ਬੰਦ ਹੋ ਜਾਂਦੀ ਹੈ। ਕਿਉਂ ਹੋਈ? ਕਿਉਂਕਿ ਉਹ ਟਾਹਣੀ ਦੇ ਨਾਲ ਉਹ ਟੁੱਟ ਗਿਆ, ਟਾਹਣੀ ਦੇ ਨਾਲ ਉਹ ਟੁੱਟਿਆ, ਧਰਤੀ ਦੇ ਉੱਪਰ ਡਿੱਗ ਗਿਆ ਤੇ ਜ਼ਿੰਦਗੀ ਦੇ ਵਿੱਚੋਂ ਸਭ ਕੁਝ ਖਤਮ ਹੋ ਗਿਆ। ਬੰਦੇ ਦਾ ਵੀ ਇੱਦਾਂ ਹੀ ਹੈ ਨਾ, ਜਿੰਨੇ ਸਮੇਂ ਤੱਕ ਗੁਰੂ ਦੇ ਨਾਲ ਜੁੜਿਆ ਹੋਇਆ ਹੈ, ਜਿੰਨੇ ਸਮੇਂ ਤੱਕ ਗੁਰੂ ਦੇ ਉੱਪਰ ਵਿਸ਼ਵਾਸ ਹੈ, ਭਰੋਸਾ ਹੈ, ਉਨੇ ਸਮੇਂ ਤੱਕ ਜ਼ਿੰਦਗੀ ਦੇ ਅੰਦਰ ਬਹੁਤ ਕੁਝ ਪ੍ਰਾਪਤ ਕਰ ਲਵੇਗਾ। ਚਿਹਰੇ ਦੇ ਉੱਪਰ ਰੌਣਕ ਵੀ ਰਹੇਗੀ, ਸੁੱਖ ਵੀ ਹੋਣਗੇ, ਪਰ ਜਦੋਂ ਗੁਰੂ ਦੇ ਨਾਲੋਂ ਟੁੱਟ ਗਿਆ, ਉਹ ਟਾਹਣੀ ਦੇ ਨਾਲੋਂ ਟੁੱਟੇ ਹੋਏ ਫੁੱਲ ਵਾਂਗਰਾਂ ਬੰਦੇ ਦੀ ਜ਼ਿੰਦਗੀ ਹੋ ਜਾਵੇਗੀ। ਆਓ ਕਿਤੇ ਜਿਸ ਗੁਰੂ ਦੀ ਗੋਦ ਅੰਦਰ ਸਜੇ ਹੋਏ ਹਾਂ, ਇਹ ਗੁਰੂ ਦੇ ਨਾਲ ਜੁੜਨ ਦਾ ਯਤਨ ਕਰੀਏ। ਸਾਰੀ ਸੰਗਤ ਗੁਰੂ ਨੂੰ ਝੁਕਾਈਏ ਸੀਸ। ਕਲਗੀਧਰ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤਾ ਫਤਿਹ ਦਾ ਨਾਰਾ ਬੁਲੰਦ ਆਵਾਜ਼ ਦੇ ਵਿੱਚ ਗਜਾਇਓ। ਕੋਈ ਵੀ ਰਸਨਾ ਬਾਂਝੀ ਨਾ ਰਹਿ ਜਾਵੇ, ਸਾਰੀ ਸੰਗਤ ਗੁਰਫਤਿਹ ਦੇ ਨਾਲ ਪਾਓ ਸਾਂਝ, ਗੱਜ ਗਜਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ, ਜਿਨ੍ਹਾਂ ਨੇ ਮਨੁੱਖੀ ਜਨਮ ਦੇ ਕੇ ਆਪਣੇ ਦਰ ਦੇ ਢਾਡੀ ਹੋਣ ਦਾ ਮਾਣ ਬਖਸ਼ਿਆ। ਧੰਨਵਾਦੀ ਹਾਂ ਆਪ ਸਰਬੱਤ ਸਾਧ ਸੰਗਤ ਜੀ ਦੇ, ਜਿਨ੍ਹਾਂ ਨੇ ਅਥਾਹ ਸਾਰਾ ਪ੍ਰੇਮ ਸਤਿਕਾਰ ਦੇ ਕੇ ਨਿਵਾਜਿਆ।

ਹੁਣ ਗੁਰਮੁਖ ਪਿਆਰਿਓ ਇਹ ਜ਼ਿੰਦਗੀ ਦੇ ਅੰਦਰ ਗੁਰੂ ਦੇ ਉੱਪਰ ਵਿਸ਼ਵਾਸ ਰੱਖਣਾ, ਗੁਰੂ ਦੇ ਉੱਪਰ ਭਰੋਸਾ ਰੱਖਣਾ ਇਹ ਹਰ ਇੱਕ ਦਾ ਫਰਜ਼ ਹੈ। ਕਿਉਂਕਿ ਜਿਸ ਗੁਰੂ ਨੇ ਸਾਨੂੰ ਮਨੁੱਖੀ ਜਨਮ ਦੇ ਕੇ ਦੁਨੀਆਂ ਦੇ ਉੱਪਰ ਭੇਜਿਆ, ਇਹ ਜ਼ਿੰਦਗੀ ਦੇ ਅੰਦਰ ਵਿਚਰਦਿਆਂ ਹੋਇਆਂ ਉਹ ਖੁਦਾ ਦਾ ਨਾਮ ਜਪਣਾ ਇਹ ਸਾਡੇ ਵਾਸਤੇ ਬੜੀ ਜ਼ਰੂਰੀ ਹੈ। ਆਓ ਸਾਡੇ ਤੋਂ ਪਹਿਲਾਂ ਗਿਆਨੀ ਦਲਜੀਤ ਸਿੰਘ ਜੀ ਦਮਦਮੀ ਟਕਸਾਲ ਵਾਲੇ ਆਪ ਸਰਬੱਤ ਸੰਗਤਾਂ ਨੂੰ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਦੁਆਰਾ ਨਿਹਾਲ ਕਰਵਾ ਕੇ ਗਏ ਨੇ। ਸਮਾਂ ਬਣਿਆ ਢਾਡੀ ਦਰਬਾਰ ਦੇ ਅੰਦਰ ਜੁੜਨ ਦਾ, ਹਾਜ਼ਰੀ ਭਰਨ ਦਾ। ਆਓ ਪਿਛਲੇ ਦਿਨਾਂ ਤੋਂ ਤੁਸੀਂ ਲੜੀਵਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਤਿਹਾਸ ਸਰਵਣ ਕਰਦੇ ਆ ਰਹੇ ਹੋ ਕਿ ਸਤਿਗੁਰੂ ਪਾਤਸ਼ਾਹ ਦੁਨੀਆਂ ਦੇ ਵਿੱਚ ਵਿਚਰਦੇ ਹੋਏ, ਉਦਾਸੀਆਂ ਕਰਦੇ ਹੋਏ, ਉਹਨਾਂ ਭੁੱਲੇ ਭਟਕਿਆਂ ਨੂੰ ਸੱਚ ਦੇ ਨਾਲ ਜੋੜਿਆ ਜਿਹੜੇ ਰੱਬ ਨੂੰ ਭੁੱਲ ਗਏ ਸਨ, ਜਿਹੜੇ ਰੱਬ ਦੇ ਨਾਮ ਦੇ ਨਾਲ ਉਹ ਟੁੱਟ ਗਏ ਸਨ, ਜਿਨ੍ਹਾਂ ਨੇ ਜ਼ਿੰਦਗੀ ਦੇ ਅੰਦਰ ਕਦੇ ਵੀ ਨਾਮ ਨਹੀਂ ਜਪਿਆ, ਜਿਨ੍ਹਾਂ ਨੇ ਕਦੇ ਵੀ ਪਰਮਾਤਮਾ ਪਰਮੇਸ਼ਰ ਦਾ ਨਾਮ ਧਿਆਇਆ ਨਹੀਂ, ਰੱਬ ਦਾ ਚੇਤਾ ਉਹਨਾਂ ਨੂੰ ਭੁੱਲ ਗਿਆ ਕਿ ਜਿਸ ਕੰਮ ਵਾਸਤੇ ਦੁਨੀਆਂ ਦੇ ਉੱਪਰ ਆਏ ਆ ਉਹ ਅਸਲੀ ਕਰਮ ਵੀ ਜ਼ਿੰਦਗੀ ਦੇ ਅੰਦਰ ਕਮਾਉਣਾ। ਲਓ ਹੁਣ ਸਤਿਗੁਰੂ ਪਾਤਸ਼ਾਹ ਦੁਨੀਆਂ ਨੂੰ ਤਾਰਦੇ ਨੇ। ਗੁਰਮੁਖ ਪਿਆਰਿਓ 30 ਅਗਸਤ 1507 ਈਸਵੀ ਦਾ ਦਿਨ ਸੀ ਜਿਸ ਦਿਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਪਹਿਲੀ ਉਦਾਸੀ ਆਰੰਭ ਕੀਤੀ ਸੀ। ਗੁਰਮੁਖ ਪਿਆਰਿਓ ਜਗਤ ਜਲੰਦੇ ਨੂੰ ਤਾਰਨ ਵਾਸਤੇ ਚੜਿਆ ਸੋਧਨ ਧਰ ਤੋਂ ਲੁਕਾਈ, ਇਹ ਦੁਨੀਆਂ ਸੱਚ ਦਾ ਉਪਦੇਸ਼ ਭੁੱਲ ਬੈਠੀ ਤੇ ਜ਼ਿੰਦਗੀ ਦੇ ਅੰਦਰ ਝੂਠੀਆਂ ਗੱਲਾਂ ਨੂੰ ਅਪਣਾਇਆ ਜਾ ਰਿਹਾ। ਜਿਨ੍ਹਾਂ ਨੇ ਕਿਤੇ ਧਰਮ ਦੀ ਗੱਲ ਕਰਨੀ, ਜਿਨ੍ਹਾਂ ਨੇ ਸਾਨੂੰ ਦੱਸਣਾ ਕਿ ਧਰਮ ਕੀ ਹੈ, ਧਰਮ ਦੇ ਨਾਲ ਜੁੜਨਾ ਕਿਵੇਂ ਹੈ, ਕਿਤੇ ਹਿੰਦੂ ਧਰਮ ਦੇ ਅੰਦਰ ਪੰਡਿਤ ਬ੍ਰਾਹਮਣ ਲੋਕਾਂ ਨੇ ਦੱਸਣਾ ਸੀ ਕਿ ਤੁਸੀਂ ਰੱਬ ਦੀ ਪੂਜਾ ਕਿਵੇਂ ਕਰਨੀ ਹੈ, ਪਰ ਉਹਨਾਂ ਮੰਦਰਾਂ ਦੇ ਵਿੱਚੋਂ ਸੱਚ ਦੀ ਆਵਾਜ਼ ਆਉਣੀ ਬੰਦ ਹੋ ਗਈ, ਉਹਨਾਂ ਮੰਦਰਾਂ ਦੇ ਵਿੱਚੋਂ ਝੂਠ ਦੀ ਆਵਾਜ਼ ਆ ਰਹੀ ਹੈ, ਕਿਵੇਂ ਆ ਰਹੀ ਹੈ? ਕਿਉਂਕਿ ਕਿਤੇ ਗੁਰਮੁਖ ਪਿਆਰਿਓ ਜਿਹੜੀ ਰੱਬ ਦੀ ਪੂਜਾ ਦਾ ਇਹਨਾਂ ਨੇ ਇੱਕ ਕਾਨੂੰਨ ਬਣਾ ਦਿੱਤਾ ਕਿ ਮੰਦਰਾਂ ਦੇ ਅੰਦਰ ਪੂਜਾ ਜੇ ਕੋਈ ਕਰ ਸਕਦਾ ਉਹ ਕੇਵਲ ਤੇ ਪੰਡਿਤ ਜਾਂ ਬ੍ਰਾਹਮਣ ਕਰ ਸਕਦੇ ਨੇ ਜਿਹੜੇ ਉੱਚੀ ਜਾਤ ਦੇ ਅੰਦਰ ਪੈਦਾ ਹੋਏ ਨੇ। ਜਿਨ੍ਹਾਂ ਦਾ ਜਨਮ ਸ਼ੂਦਰਾਂ ਦੇ ਘਰ ਹੋਇਆ ਉਹ ਮੰਦਰ ਦੇ ਅੰਦਰ ਆ ਕੇ ਪੂਜਾ ਵੀ ਨਹੀਂ ਕਰ ਸਕਦੇ, ਉਹ ਮੰਦਰ ਦੇ ਅੰਦਰ ਆ ਕੇ ਰੱਬ ਦੀ ਭਗਤੀ ਨਹੀਂ ਕਰ ਸਕਦੇ ਤੇ ਮੰਦਰ ਦੀ ਕੋਲ ਦੀ ਵੀ ਨਹੀਂ ਲੰਘ ਸਕਦੇ। ਇੱਥੋਂ ਤੱਕ ਗੁਰਮੁਖ ਪਿਆਰਿਓ ਜੇ ਕੋਈ ਮੰਦਰ ਦੇ ਕੋਲ ਦੀ ਲੰਘ ਜਾਂਦਾ ਤੇ ਕਿਸੇ ਨੂੰ ਪਤਾ ਲੱਗ ਜਾਂਦਾ ਤੇ ਉਸ ਇਨਸਾਨ ਦੇ ਕੰਨ ਦੇ ਅੰਦਰ ਸਿੱਕਾ ਪਿਘਲਾ ਕੇ ਪਾ ਦਿੱਤਾ ਜਾਂਦਾ ਕਿ ਇਹ ਮੰਦਰ ਦੇ ਕੋਲ ਦੀ ਲੰਘਿਆ, ਇਹਦੇ ਕੰਨਾਂ ਦੇ ਵਿੱਚ ਮੰਦਰਾਂ ਤੇ ਮੰਦਰ ਦੇ ਵਿੱਚੋਂ ਆਉਣ ਵਾਲੀ ਆਵਾਜ਼ ਇਹਦੇ ਕੰਨਾਂ ਦੇ ਅੰਦਰ ਪਈ ਤੇ ਅੱਜ ਤੋਂ ਬਾਅਦ ਇਹਦੇ ਕੰਨਾਂ ਦੇ ਅੰਦਰ ਆਵਾਜ਼ ਵੀ ਨਾ ਪਵੇ। ਇਹੋ ਜਿਹੇ ਮਾੜੇ ਕਰਮ ਕੀਤੇ ਜਾਂਦੇ ਸਨ, ਇਸਤਰੀਆਂ ਨੂੰ ਕਿੰਨਾ ਮਾੜਾ ਸਮਝਿਆ ਜਾਂਦਾ, ਆਪਣੀ ਪੈਰ ਦੀ ਜੁੱਤੀ ਦੇ ਬਰਾਬਰ ਸਮਝਣਾ। ਪਰ ਜਦੋਂ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਬਾਣੀ ਉਚਾਰਨ ਕਰਦੇ ਆ, ਸਤਿਗੁਰੂ ਪਾਤਸ਼ਾਹ ਦੀ ਬਾਣੀ ਆਪਾਂ ਪੜ੍ਹਦੇ ਹਾਂ, ਸੋ ਕਿਉਂ ਮੰਦਾ ਆਖੀਐ ਜਿਤ ਜੰਮ ਹੈ ਰਾਜਾਨ। ਉਹਨਾਂ ਨੂੰ ਕਦੇ ਵੀ ਮਾੜਾ ਨਾ ਆਖੋ। ਇੱਕ ਇਸਤਰੀ, ਇੱਕ ਔਰਤ, ਰੁਤਬਾ ਦੇਖੋ ਕਿੰਨਾ ਉੱਚਾ ਹੈ। ਗੁਰਮੁਖ ਪਿਆਰਿਓ ਇੱਕ ਔਰਤ ਹੈ ਜਿਸ ਦੀ ਕੁੱਖੋਂ ਭਗਤ ਸੂਰਵੀਰ ਫਕੀਰ ਯੋਧੇ ਦਾ ਜਨਮ ਹੁੰਦਾ ਤੇ ਉਹ ਔਰਤ ਦਾ ਰੁਤਬਾ ਬੜਾ ਉੱਚਾ, ਪਰ ਦੁਰਕਾਰਿਆ ਜਾਂਦਾ, ਬੜਾ ਬੁਰਾ ਵਿਵਹਾਰ ਕੀਤਾ ਜਾਂਦਾ ਇਸਤਰੀਆਂ ਦੇ ਨਾਲ, ਔਰਤਾਂ ਦੇ ਨਾਲ, ਕਿ ਇਹਨਾਂ ਦੀ ਕੁਝ ਵੀ ਨਹੀਂ ਕਰਨਾ, ਇਹਨਾਂ ਨੂੰ ਨੀਵਾਂ ਦਿਖਾਉਣਾ। ਸਤਿਗੁਰੂ ਪਾਤਸ਼ਾਹ ਦੇ ਪ੍ਰਕਾਸ਼ ਤੋਂ ਪਹਿਲਾਂ ਇਹੋ ਜਿਹੇ ਹਾਲਾਤ ਬਣੇ ਹੋਏ ਸਨ। ਕਿਤੇ ਗੁਰਮੁਖ ਪਿਆਰਿਓ ਜੇ ਕਿਸੇ ਔਰਤ ਦੇ ਪਤੀ ਨੇ ਮਰ ਜਾਣਾ
ਦੁਨੀਆਂ ਤੋਂ ਚਲੇ ਜਾਣਾ ਤੇ ਜਦੋਂ ਕਿਤੇ ਉਸ ਇਨਸਾਨ ਦਾ ਔਰਤ ਦੇ ਪਤੀ ਦਾ ਸੰਸਕਾਰ ਕੀਤਾ ਜਾਂਦਾ ਤੇ ਇਹ ਆਖਿਆ ਜਾਂਦਾ ਕਿ ਜਿਹੜੀ ਇਹਦੀ ਪਤਨੀ ਹੈ ਉਹਨੂੰ ਵੀ ਨਾਲ ਸਤੀ ਕਰ ਦਿਓ। ਸਤੀ ਤੋਂ ਭਾਵ ਜਿਹੜੀ ਹੁਣ ਚਿਖਾ ਤਿਆਰ ਕੀਤੀ ਹੋਈ ਹੈ ਨਾ, ਜਿਸ ਤੇ ਚਿਖਾ ਦੇ ਉੱਪਰ ਰੱਖ ਕੇ ਪਤੀ ਦਾ ਸੰਸਕਾਰ ਕੀਤਾ ਜਾਣਾ, ਉਹਦੇ ਨਾਲ ਹੀ ਜਿਉਂਦੀ ਔਰਤ ਨੂੰ ਬਿਠਾਇਆ ਜਾਂਦਾ ਕਿ ਇਸ ਨੂੰ ਵੀ ਨਾਲ ਹੀ ਜਿਉਂਦੀ ਨੂੰ ਅੱਗ ਲਾ ਕੇ ਮਾਰ ਦਿਓ। ਸਤੀ ਪ੍ਰਥਾ ਦਾ ਉਸ ਸਮੇਂ ਇੰਨਾ ਕੁ ਰਿਵਾਜ ਚੱਲ ਰਿਹਾ, ਇੰਨਾ ਇਸਤਰੀਆਂ ਨੂੰ ਔਰਤਾਂ ਨੂੰ ਮਾੜਾ ਸਮਝਿਆ ਜਾ ਰਿਹਾ ਤੇ ਗੁਰਮੁਖ ਪਿਆਰਿਓ ਔਰਤਾਂ ਦੇ ਹਾਲਾਤ ਕਿਹੋ ਜਿਹੇ ਸਨ, ਪਰ ਔਰਤ ਦਾ ਰੁਤਬਾ ਕਿਹੋ ਜਿਹਾ, ਇਸਤਰੀਆਂ ਦੀ ਜ਼ਿੰਦਗੀ ਕਿਹੋ ਜਿਹੀ। ਢਾਡੀ ਕਲਾ ਦੇ ਬਾਬਾ ਬੋਰਡ ਉਸਤਾਦਾਂ ਦੀ ਦੁਨੀਆਂ ਦੇ ਵਿੱਚੋਂ ਬਾਪੂ ਮੁਖਤਿਆਰ ਸਿੰਘ ਜੀ ਤੂਫਾਨ ਬੀਲਾ ਸਾਹਿਬ, ਉਹਨਾਂ ਨੇ ਔਰਤ ਬਾਰੇ ਚਾਰ ਸ਼ਬਦ ਲਿਖੇ। ਲਓ ਸ਼ੇਅਰ ਦੇ ਅੰਦਰ ਮੇਰੇ ਸਾਥੀ ਰਾਜੀਵਨ ਸਿੰਘ ਬੀਲਾ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਨੇ ਕਿ ਔਰਤ ਦੀ ਜ਼ਿੰਦਗੀ ਕੀ ਹੁੰਦੀ ਏ, ਪਰ ਔਰਤ ਨੂੰ ਸਮਝਿਆ ਕੀ ਜਾਂਦਾ। ਉਹਨਾਂ ਦੀ ਜ਼ਿੰਦਗੀ ਦੇ ਉੱਪਰ ਚਾਰ ਸ਼ਬਦਾਂ ਦਾ ਵਰਣਨ ਮੇਰੇ ਸਾਥੀ ਤੋਂ ਸ਼ੇਅਰ ਦੇ ਰੂਪ ਦੇ ਅੰਦਰ ਹੀ।

ਜੇਕਰ ਐਵੇਂ ਹੀ ਪੁੱਤਾਂ ਨੂੰ ਚੋਣ ਵਾਲੇ ਅਤੇ ਧੀਆਂ ਨੂੰ ਰਹੇ ਜੇ ਕਤਲ ਕਰਦੇ ਸਿਰੇ ਬੰਨ ਕੇ ਟੁੱਕਣਗੇ।

ਉਹ ਚੁੱਪ ਵੱਟ ਲੈਂਦੀ ਦੁੱਖ ਦੱਸਦੀ ਨਹੀਂ ਕਸ਼ਟ ਭੋਗਦੀ ਰਹੇ ਸੰਤਾਪ ਵਰਗਾ ਕੁੱਲੀ ਵਾਲੇ ਵੀ ਧੀ ਵੀ ਇਹ ਕਹਿੰਦੀ ਕੋਈ ਬਾਤ।

ਔਰਤ ਦਾ ਰੁਤਬਾ ਬਹੁਤ ਉੱਚਾ ਹੈ, ਪਰ ਬੜਾ ਬੁਰਾ ਵਿਵਹਾਰ ਕੀਤਾ ਜਾਣਾ, ਮਾੜਾ ਸਮਝਿਆ ਜਾਣਾ। ਸਤਿਗੁਰੂ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜਗਤ ਜਲੰਦੇ ਨੂੰ ਤਾਰਦੇ ਹੋਏ ਜਦੋਂ ਕਿਤੇ ਦੁਨੀਆਂ ਦੇ ਉੱਪਰ ਇਹ ਜ਼ੁਲਮ ਦੀਆਂ ਲਾਟਾਂ ਆਸਮਾਨ ਨੂੰ ਛੂਹ ਰਹੀਆਂ ਸਨ, ਜਦੋਂ ਕਿਤੇ ਦੁਨੀਆਂ ਦੇ ਉੱਪਰ ਇੰਨਾ ਕੁ ਜ਼ੁਲਮ ਹੋ ਰਿਹਾ, ਹਰ ਇੱਕ ਮਨੁੱਖ ਉਹ ਜ਼ੁਲਮ ਦੀ ਅੱਗ ਦੇ ਅੰਦਰ ਝੁਲਸਿਆ ਜਾ ਰਿਹਾ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੂਸਰੀ ਵਾਰ ਏਮਨਾਬਾਦ ਦੀ ਧਰਤੀ ਤੇ ਆ ਕੇ ਵਿਰਾਜਮਾਨ ਹੁੰਦੇ, ਦੂਸਰੀ ਵਾਰ। ਪਹਿਲੀ ਵਾਰ ਆਏ ਗੁਰਮੁਖ ਪਿਆਰੇ ਉਹ ਭਾਈ ਲਾਲੋ ਦੇ ਘਰ ਦਾ ਦਰਵਾਜ਼ਾ ਖੜਕਾਇਆ ਜਾਂਦਾ। ਜਦੋਂ ਭਾਈ ਲਾਲੋ ਦੇ ਘਰ ਦਾ ਦਰਵਾਜ਼ਾ ਖੜਕਾਇਆ ਨਾ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਲਾਲੋ, ਤੇ ਜਦੋਂ ਅੰਦਰ ਬੈਠੇ ਲਾਲੋ ਨੇ ਆਵਾਜ਼ ਸੁਣੀ ਨਾ, ਤੇ ਲਾਲੋ ਸੋਚ ਰਿਹਾ ਕਿ ਮੈਨੂੰ ਭਾਈ ਕਿਸਨੇ ਆਖਿਆ, ਮੈਨੂੰ ਤਾਂ ਕਿਤੇ ਕੋਈ ਕੰਮ ਕਰਵਾਉਣ ਵਾਲਾ ਆਉਂਦਾ ਤੇ ਗੇੜ ਖੜਕਾਉਂਦਾ, ਕਹਿੰਦਾ ਲਾਲੋ ਘਰੇ ਆ, ਲਾਲੋ ਆਹ ਕੰਮ ਕਰਨਾ, ਅੱਜ ਤਾਂ ਕਿਸੇ ਨੇ ਭਾਈ ਨਹੀਂ ਆਖਿਆ, ਇੰਨਾ ਸਤਿਕਾਰ ਦੇਣ ਵਾਲਾ ਕੌਣ ਫਕੀਰ ਆਇਆ ਮੇਰੇ ਘਰ ਦੇ ਅੰਦਰ। ਤੇ ਜਦੋਂ ਸਤਿਗੁਰੂ ਪਾਤਸ਼ਾਹ ਗਏ, ਤੇ ਚੇਤੇ ਰੱਖਿਓ ਪਿਆਰਿਓ, ਭਾਈ ਲਾਲੋ ਦਾ ਘਰ ਸਿੱਖ ਧਰਮ ਦੇ ਅੰਦਰ ਪਹਿਲਾ ਗੁਰਦੁਆਰਾ ਸਾਹਿਬ ਹੈ, ਜਿਸ ਥਾਂ ਦੇ ਉੱਪਰ ਸਤਿਗੁਰੂ ਪਾਤਸ਼ਾਹ ਨੇ ਆਪਣੇ ਚਰਨ ਟਿਕਾਏ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਭਾਈ ਲਾਲੋ ਦਾ ਘਰ ਵੀ ਇੱਕ ਧਰਮਸ਼ਾਲਾ ਬਣ ਗਿਆ। ਆਓ ਹੁਣ ਦੂਸਰੀ ਵਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਭਾਈ ਮਰਦਾਨਾ ਜੀ ਦੇ ਨਾਲ ਭਾਈ ਲਾਲੋ ਦੇ ਘਰ ਜਿੱਥੇ ਗਏ ਉਸ ਥਾਂ ਤੋਂ ਵੱਖਰੀ ਥਾਂ ਦੇ ਉੱਪਰ ਏਮਨਾਬਾਦ ਦੀ ਧਰਤੀ ਤੇ ਆ ਕੇ ਬਿਰਾਜਮਾਨ ਹੁੰਦੇ ਨੇ। ਤੇ ਸਤਿਗੁਰੂ ਪਾਤਸ਼ਾਹ ਜਦੋਂ ਏਮਨਾਬਾਦ ਸ਼ਹਿਰ ਦੇ ਅੰਦਰ ਗਏ ਨਾ, ਤੇ ਭਾਈ ਮਰਦਾਨਾ ਜੀ ਨੂੰ ਆਖਣ ਲੱਗੇ, ਕਹਿੰਦੇ ਭਾਈ ਮਰਦਾਨਾ ਜੀ, ਸਾਡਾ ਪਿਆਰਾ ਮਿੱਤਰ ਰਹਿੰਦਾ ਇੱਥੇ ਭਾਈ ਲਾਲੋ, ਯਾਦ ਹੈ ਸਭ ਤੋਂ ਪਹਿਲੀ ਵਾਰ ਆਪਾਂ ਇਸ ਸ਼ਹਿਰ ਦੇ ਅੰਦਰ ਆਏ ਸੀ, ਇੱਥੇ ਸਾਡਾ ਬੜਾ ਪਿਆਰਾ ਸੱਜਣ ਮਿੱਤਰ ਰਹਿੰਦਾ, ਜਾਓ ਭਾਈ ਲਾਲੋ ਨੂੰ ਬੁਲਾ ਕੇ ਲੈ ਕੇ ਆਓ। ਭਾਈ ਮਰਦਾਨਾ ਜੀ ਗਏ ਭਾਈ ਲਾਲੋ ਜੀ ਦੇ ਘਰ ਵੱਲ, ਭਾਈ ਲਾਲੋ ਜੀ ਦੇ ਘਰ ਦਾ ਦਰਵਾਜ਼ਾ ਖੜਕਾਇਆ ਤੇ ਭਾਈ ਮਰਦਾਨਾ ਜੀ ਆਖਣ ਲੱਗੇ, ਭਾਈ ਲਾਲੋ ਜੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਤੁਹਾਨੂੰ ਯਾਦ ਕਰ ਰਹੇ ਨੇ। ਆ ਦੇਖੋ ਗੁਰਮੁਖ ਪਿਆਰਿਓ ਕਿੰਨਾ ਸਤਿਕਾਰ ਦਿੱਤਾ ਸਤਿਗੁਰੂ ਪਾਤਸ਼ਾਹ ਨੇ ਆਪਣੇ ਸੇਵਕਾਂ ਨੂੰ। ਜੇ ਸਿੱਖਾਂ ਨੇ ਯਾਦ ਕੀਤਾ ਨਾ ਗੁਰੂ ਨੂੰ, ਤੇ ਸਿੱਖ ਵੀ ਗਏ ਤੇ ਕਿਤੇ ਹੁਣ ਗੁਰੂ ਯਾਦ ਕਰ ਰਹੇ ਨੇ ਆਪਣੇ ਸਿੱਖਾਂ ਨੂੰ। ਇਹ ਪਿਆਰ ਹੁੰਦਾ, ਇਹ ਮੁਹੱਬਤ ਹੁੰਦੀ ਏ। ਤੇ ਜਦੋਂ ਭਾਈ ਲਾਲੋ ਜੀ ਨੂੰ ਭਾਈ ਮਰਦਾਨਾ ਜੀ ਸੁਨੇਹਾ ਦਿੰਦੇ ਆ ਨਾ, ਘਰੋਂ ਤੁਰੇ ਭਾਈ ਲਾਲੋ ਜੀ, ਹੁਣ ਗੁਰੂ ਪਿਆਰਿਓ ਜਿੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਹੋਏ ਨੇ, ਭਾਈ ਲਾਲੋ ਜੀ ਆਏ, ਹੱਥ ਜੋੜੇ, ਸੀਸ ਝੁਕਾਇਆ, ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਭਾਈ ਲਾਲੋ ਜੀ ਠੀਕ ਠਾਕ ਹੈ ਸਭ ਕੁਝ? ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤਾਂ ਜਾਣਦੇ ਨਹੀਂ ਕਿ ਦੂਸਰੀ ਵਾਰ ਏਮਨਾਬਾਦ ਦੀ ਧਰਤੀ ਤੇ ਕਿਉਂ ਆਈ। ਪਹਿਲੀ ਵਾਰ ਆਉਣ ਦਾ ਕਾਰਨ ਮਲਕ ਭਾਗੋ ਨੂੰ ਦੱਸਣਾ ਸੀ ਕਿ ਗੁਰੂ ਦੇ ਦਰ ਤੇ ਕਿਰਤ ਕਿਹੜੀ ਪ੍ਰਵਾਨ ਹੁੰਦੀ ਹੈ, ਪਰ ਦੂਸਰੀ ਵਾਰ ਆਉਣ ਦਾ ਕਾਰਨ ਕੀ ਬਣਦਾ? ਲਓ ਇੱਥੋਂ ਇਤਿਹਾਸ ਦੀ ਆਰੰਭਤਾ ਹੋਣ ਲੱਗੀ ਏ। ਸਤਿਗੁਰੂ ਪਾਤਸ਼ਾਹ ਪੁੱਛਣ ਲੱਗੇ ਨੇ, ਕਹਿੰਦੇ ਭਾਈ ਲਾਲੋ, ਦੁਨੀਆਂ ਦੇ ਹਾਲ ਕੀ ਹੋਏ ਨੇ? ਸਭ ਕੁਝ ਠੀਕ ਠਾਕ ਹੈ? ਤੇ ਭਾਈ ਲਾਲੋ ਜੀ ਤਾਂ ਹੁਣ ਸਮਝ ਗਏ ਕਿ ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕੀ ਪੁੱਛਣਾ ਚਾਹੁੰਦੇ। ਲਓ ਹੁਣ ਭਾਈ ਲਾਲੋ ਜੀ ਆਖਣ ਲੱਗੇ, ਸਤਿਗੁਰੂ, ਦੁਨੀਆਂ ਦੇ ਹਾਲ ਬੜੇ ਮਾੜੇ ਹੋਏ ਤੇ ਆ ਏਮਨਾਬਾਦ ਦੇ ਸ਼ਹਿਰ ਦੇ ਅੰਦਰ ਗਰੀਬਾਂ ਦੀ ਰੱਤ ਧਰਤੀ ਦੇ ਉੱਪਰ ਡੁੱਲ ਰਹੀ ਹੈ, ਦਾਤਾ ਮਾਰਿਆ ਜਾ ਰਿਹਾ ਹੈ, ਲਤਾੜਿਆ ਜਾ ਰਿਹਾ ਹੈ, ਜਿਹੜੀਆਂ ਇਹ ਜ਼ੁਲਮ ਦੀਆਂ ਲਾਟਾਂ ਆਸਮਾਨ ਨੂੰ ਛੂ ਰਹੀਆਂ ਨੇ। ਲਓ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਨਮੁਖ ਲੋ ਕੇ ਭਾਈ ਲਾਲੋ ਜੀ, ਜਿਹੜੇ ਜ਼ੁਲਮ ਦੁਨੀਆਂ ਦੇ ਉੱਪਰ ਢਾਏ ਜਾ ਰਹੇ ਨੇ, ਉਹ ਜ਼ੁਲਮਾਂ ਦੀ ਗੱਲ ਸਤਿਗੁਰੂ ਪਾਤਸ਼ਾਹ ਦੇ ਸਨਮੁਖ ਲੋ ਕੇ ਹੇ

ਇਸ ਤਰ੍ਹਾਂ ਭਾਈ ਲਾਲੋ ਜੀ, ਦੁਨੀਆਂ ਦੇ ਕੀ ਹਾਲਾਤ ਬਣੇ ਹੋਏ ਸਾਰਾ ਕੁਝ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਦੱਸ ਰਹੇ ਨੇ ਕਿ ਦਾਤਾਰ ਪਾਤਸ਼ਾਹ ਦੁਨੀਆਂ ਦੇ ਹਾਲ ਬਹੁਤੇ ਮਾੜੇ ਹੋ ਗਏ ਨੇ। ਆਓ ਅੱਗੇ ਇਤਿਹਾਸ ਦੇ ਅੰਦਰ ਕੀ ਹੋਣਾ, ਕਿਹੜੇ ਬਚਨ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਰਨੇ ਨੇ, ਇੱਥੋਂ ਹੀ ਇਤਿਹਾਸ ਦੀ ਅਗਲੀ ਲੜੀ ਕੱਲ੍ਹ ਦੇ ਦੀਵਾਨਾਂ ਅੰਦਰ ਆਪਾਂ ਸ਼ੁਰੂ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਸਮੇਂ ਦੀ ਸਮਾਪਤੀ ਹੈ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਆਓ ਸਾਰੀ ਸੰਗਤ ਆਨੰਦ ਸਾਹਿਬ ਦੇ ਜਾਪ ਅੰਦਰ ਹਾਜ਼ਰੀ ਲਵਾਓ, ਆਪਣੀ ਜ਼ਿੰਦਗੀ ਦੇ ਸਮੇਂ ਅਤੇ ਸਵਾਸਾਂ ਨੂੰ ਸਫਲ ਕਰਨ ਦਾ ਯਤਨ ਕਰੀਏ।

ਇਸ਼ਨਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਗਿਆ ਭਈ ਅਕਾਲ ਕੀ ਤਭੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਕੀ ਰਹਿ ਨਾ, ਖੁਆਰ ਹੋਏ ਸਭ ਮਿਲੇਂਗੇ ਬੱਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ, ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਨ, ਖੰਡਾ ਜਾ ਕੇ ਹੱਥ ਮੈਂ ਕਲਗੀ ਸੋ ਹੈ, ਸੋ ਹਮਰੀ ਰੱਛਿਆ ਕਰੇ ਗੁਰ ਕਲਗੀ ਧਰ ਜਗਦੀ।

ਸਤਨਾਮ ਸ੍ਰੀ ਵਾਹਿਗੁਰੂ ਜੀ ਸੋ ਕੋਟਲ ਗੁਰੂ ਸੇਵੀ ਹੈ ਐਨਸ ਸਹਿਜ ਸੁਭਾਅ ਦਰਸ਼ਨ ਪਰਸੀ ਹੈ ਗੁਰੂ ਕੈ ਜਨਮ ਮਰਨ ਦੁਖ ਜਾਏ ਸੱਜਣ ਸੱਚਾ ਪਾਤਸ਼ਾਹ ਸਿਰ ਸਾਂਦੇ ਸਾਹੋ ਜਿਸ ਪਾਸ ਬੈਠੀਆਂ ਸੋਹੀਐ ਸਭਨਾ ਦਾ ਵੇਸਾ ਹੋ ਧੰਨ ਵਾਹਿਗੁਰੂ ਜੀ ਸੋਟ ਮਹੱਲਾ ਪੰਜਵਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਇੰਤੇ ਆਪ ਛਡਾਵ ਇਹ ਪਿੱਤਰ ਤੇ ਇਨਕੋ ਡਾਰ ਹੋ ਆਪਨ ਨਿਗਨ ਬਲਾਵ ਕਾਮ ਕ੍ਰੋਧ ਲੋਭ ਝੂਠ ਨਿੰਦਾ ਇੰਤੇ ਆਪ ਛਡਾਵ ਇਹ ਪਿੱਤਰ ਤੇ ਇਨਕੋ ਡਾਰ ਹੋ ਆਪਨ ਨਿਗਨ ਬਲਾਵ ਆਪਣੀ ਬਿੱਦ ਆਪ ਜਨਾਵ ਹਜਨ ਮੰਗਲ ਗਾਵ ਹਰਜਨ ਮੰਗਲ ਗਾਵ ਜਿਨ ਕੋ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਟ ਮਹੱਲਾ ਪੰਜੇ ਵਾਹ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੋ ਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੀ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਬਨਾਸੀ, ਤਾਂ ਕਿ ਸੇਵਨ ਬਿਰਥੀ ਜਾਸੀ, ਆਨੰਦ ਕਰੇ ਤੇਰੇ ਦਾਸਾ, ਜਾ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜੇ ਵਾਹ, ਤਾਤੀ ਵਾਹ ਨਾ ਲੱਗਈ, ਪਾਰ ਬ੍ਰਹਮ ਸ਼ਰਣਾਈ, ਜੋ ਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੇ ਨਾ ਭਾਈ, ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਔਕੁੰਦ ਦੀ ਆਈ, ਕਾਲਿਵ ਲਾਈ ਰਹਾਉ। ਰੱਖ ਲਈਏ ਤੇ ਰੱਖਣ ਹਾਰ, ਸਭ ਵਿਆਦ ਮਿਟਾਈ, ਕਹੋ ਨਾਨਕ ਕਿਰਪਾ ਭਾਈ, ਪ੍ਰਭੈ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਈ ਉਹ ਦੂਤ। ਸਲੋਕ ਮਹੱਲਾ ਪੰਜਵਾ, ਮਨ ਵੈ ਚਿਤ ਬੋ ਚਿਤ ਬਨੀ, ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਰੂ, ਹਰ ਦੇਹੋ ਨਾਨਕੇ ਮੀਤ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀ ਤਾਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ, ਸਿਵਰ ਹੋ ਸਿਜਣ ਹਾਰੋ, ਤੁਮ ਗਾਵ ਹੋ ਮੇਰੇ ਨਿਰਭੋਕਾ ਸੋਹਿਲਾ, ਓ ਵਾਰੀ ਜਿਤ ਸੋਹਿਲਾ, ਸਦਾ ਸੁਖ ਹੋਏ ਰਹਾਓ। ਨੈਤ ਨੈਤ ਜੀਅੜੇ ਸਮਾਲਿਅਨ, ਦੇਖੇ ਗਾ ਦੇਵਨਹਾਰ, ਤੇਰੇ ਦਾਨੇ ਕੀਮਤ ਨਾ ਪਾਵੈ, ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਪ ਹੋ ਤੇਲ, ਦੇਹੋ ਸਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਉ ਮੇਲ, ਘਰ ਘਰ ਇਹੋ ਪਹੁੰਚਾ, ਸਦੜੈ ਨਿਤ ਪਵਨ, ਸਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ, ਰਾਗਾ ਸਮ ਹੁੰਦਾ ਪਹਿਲਾਂ, ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਘਰ ਘਰ ਤੇ ਕੀਰਤ ਹੋਈ, ਸੋ ਘਰ ਰੱਖ ਵਡਾਈ ਤੋਏ ਰਹਾਉ। ਵਿਸਵੇ ਚਸਗਿਆ ਘੜੀਆ ਪਹਿਰਾ, ਤਿੱਤੀ ਵਾਰੀ ਮਾਹ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ, ਰਾਗਤ ਨਾਸਰੀ ਮਹੱਲਾ ਪਹਿਲਾ। ਗਗਨ ਮੈਂ ਤਾਰ ਰਵ ਚੰਦ ਦੀਪਕ ਬਾਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਵਰੂ ਕਰੇ, ਸਗਲ ਬੁਨ ਰਾਏ ਮੂਲ ਅੰਤ ਜੋਤੀ।

ਨਿਆਨ ਨੈਨ ਹੈ ਤੋਹੇ ਕੋ ਸਹਿਸ ਮੂਤਨ ਨਾਇਕ ਤੋਹੀ ਸਹਿਸ ਪਦ ਬਿਮਲ ਨਾਨੀ ਇੱਕ ਪਦ ਕੰਧ ਬਿਨ ਸਹਿਸ ਤਬ ਕੰਧ ਵਿੱਚ ਅਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਕੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾ ਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰੀ ਮੁਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੀ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਾਢਣ ਡੌਤ ਪੁਨ ਵੱਡਾ ਹੈ ਰਹਾਉ ਸਾਕਤ ਹਾਰਾ ਸਾਧਨਾ ਜਾਣਿਆ ਤਿਨੇ ਅੰਤਰ ਹੋਮੇ ਕੰਡਾ ਹੈ ਜਿਉਂ ਜਿਉਂ ਚੱਲ ਹੈ ਚੁਬੈ ਦੁਖ ਪਾਵ ਹੈ ਜਮਕਾਲ ਸਹ ਹੈ ਸੇ ਡੰਡਾ ਹੈ ਹਰਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਕਾਂਡ ਬ੍ਰਹਿਮੰਡਾ ਹੈ ਹਾਮਗਰੀ

ਵਾਹਿਗੁਰੂ ਏਕੋ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨੋ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਹੇ ਗਰੀਬ ਨਿਵਾਜ, ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਦੀਵਾਨ ਦੀ ਸੰਪੂਰਨਤਾ ਉਪਰੰਤ ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ। ਆਪ ਜੀ ਦੇ ਸੁੰਦਰ ਸਰੂਪ ਦੀ ਟਹਿਲ ਸੇਵਾ ਹੋਈ। ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਹੋਇਆ ਹੈ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ। ਸੇਵਾਦਾਰ ਸੰਗਤ ਹਾਜ਼ਰ ਹੈ। ਆਪ ਜੀ ਆਪਣੇ ਸੁੰਦਰ ਆਸਣਾਂ ਉੱਪਰ ਬਿਰਾਜਮਾਨ ਹੋ ਕੇ ਆਰਾਮ ਫਰਮਾਓ। ਸੇਵਕਾਂ ਨੂੰ ਖੁਸ਼ੀਆਂ ਬਖਸ਼ੋ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ।

देग तेग पंथ की राज करेगा झूलते निशान रहे झूलते निशान रहे

ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸਵਾਲੇ ਹੋ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਵ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫੁਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇ ਤਾ ਨਾਓ ਵਿਨ ਨਾਵੈ ਨਾਹੀ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉੱਤਰ ਸੋ ਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹੁ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਥ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਨ ਸੋ ਵੇਲਾ ਵਕਤ ਕਵਨ ਕਵਨ ਥਿਤ ਕਵਨ ਵਾਰ ਕਵਨ ਸੇ ਰੁੱਤੀ ਮਾਹੋ ਕਵਨ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕਾਓ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਾਉ ਜਾਣੈ ਅੱਗੇ ਗਇਆ ਨਾ ਸੋਹੈ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰ ਹੈ ਕਹਿਣ ਕਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾ ਲਾਹੀ ਸਾ ਲਾਹੇ ਏਤੀ ਸੁਰਤ ਨਾ ਪਾਈਆ ਨਦੀਆ ਅਤੈ ਵਾਹ ਪਵਹੈ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੁ ਨਾ ਵਿਸਰ ਹੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾ ਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ।

ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਏਵਡ ਉੱਚਾ ਹੋਵੈ ਕੋਏ, ਤਿਸ ਉੱਚੇ ਕਉ ਜਾਣੈ ਸੋਏ। ਜੇਵਡ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕੇਤੇ ਮੰਗਹਿ ਜੋਧ ਅਪਾਰ, ਕੇਤਿਆ ਗਣਤ ਨਹੀਂ ਵਿਚਾਰ। ਕੇਤੇ ਖੱਪ ਟੁੱਟਹਿ ਵੇਕਾਰ, ਕੇਤੇ ਲੈ ਲੈ ਮੁਕਰ ਪਾਹੇ। ਕੇਤੇ ਮੂਰਖ ਖਾਹੀ ਖਾਹੇ, ਕੇਤਿਆ ਦੁੱਖ ਭੂਖ ਸਾਧ ਮਾਰ। ਕੇਤਿਆ ਦੁੱਖ ਭੂਖ ਸਾਧ ਮਾਰ, ਇਹ ਭੇ ਦਾਤ ਤੇਰੀ ਦਾਤਾਰ। ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਏ। ਜੇ ਕੋ ਖਾਇਕ ਆਖਣ ਪਾਏ, ਉਹ ਜਾਣੈ ਜੇਤੀਆ ਮੋਹਿ ਖਾਏ। ਆਪੇ ਜਾਣੈ ਆਪੇ ਦੇ, ਆਖ ਹੈ ਸੇ ਭੇ ਕੇਈ ਕੇ। ਜਿਸ ਨੂੰ ਬਖਸੇ ਸਿਫਤ ਸਾ ਲਾਹ, ਨਾਨਕ ਪਾਤਿ ਸਾਹੀ ਪਾਤਿ ਸਾਹੁ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਅਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ। ਅਮੁੱਲ ਧਰਮ ਅਮੁੱਲ ਦੀਬਾਨ, ਅਮੁੱਲ ਤੁਲ ਅਮੁੱਲ ਪਰਵਾਨ। ਅਮੁੱਲ ਬਖਸੀਸ ਅਮੁੱਲ ਨੀਸਾਨ, ਅਮੁੱਲ ਕਰਮ ਅਮੁੱਲ ਫੁਰਮਾਨ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵ ਲਾਏ। ਆਖ ਹੈ ਵੇਦ ਪਾਠ ਪੁਰਾਣ, ਆਖ ਹੈ ਪੜੇ ਕਰਹਿ ਵਖਿਆਨ। ਆਖ ਹੈ ਬਰਮੇ, ਆਖ ਹੈ ਇੰਦ, ਆਖ ਹੈ ਗੋਪੀ ਤੈ ਗੋਵਿੰਦ। ਆਖ ਹੈ ਈਸਰ, ਆਖ ਹੈ ਸਿੱਧ, ਆਖ ਹੈ ਕੇਤੇ ਕੀਤੇ ਬੁੱਧ। ਆਖ ਹੈ ਦਾਨਵ, ਆਖ ਹੈ ਦੇਵ, ਆਖ ਹੈ ਸੁਰ ਨਰ ਮੁਨ ਜਨ ਸੇਵ। ਕੇਤੇ ਆਖ ਹੈ ਆਖਣ ਪਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾਹੇ। ਏਤੇ ਕੀਤੇ ਹੋਰ ਕਰੇ, ਤਾ ਆਖ ਨਾ ਸਕਹਿ ਕੇਈ ਕੇ। ਜੇਵਡ ਭਾਵੈ ਤੇਵਡ ਹੋਏ, ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਤਾ ਲਿਖੀਐ ਸਿਰ ਗਾ ਵਾਰਾ ਗਾ ਵਾਰ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸਮਾਲੇ। ਵਾਜੇ ਨਾਦ ਅਨੇਕ ਅਸੰਖਾ, ਕਿਤੇ ਵਾਵਨ ਹਾਰੇ। ਕਿਤੇ ਰਾਗ ਪਰੀ ਸਿਉ ਕਹੀਅਨ, ਕਿਤੇ ਗਾਵਨ ਹਾਰੇ। ਗਾਵਹਿ ਤੁਹਨੋ ਪਾਉਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਹਿ ਚਿਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ। ਗਾਵਹਿ ਈਸਰ ਬਰਮਾ ਦੇਵੀ, ਸੋਹਣ ਸਦਾ ਸਵਾਰੇ। ਗਾਵਹਿ ਇੰਦ ਇਦਾਸਨ ਬੈਠੇ, ਦੇਵਤਿਆ ਦਰ ਨਾਲੇ। ਗਾਵਹਿ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ। ਗਾਵਨ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ। ਗਾਵਨ ਪੰਡਿਤ ਪੜਨ ਰਖੀਸਰ, ਜੁਗ ਜੁਗ ਵੇਦਾ ਨਾਲੇ। ਗਾਵਹਿ ਮੋਹਨੀਆ ਮਨ ਮੋਹਨ, ਸੁਰਗਾ ਮੱਛ ਪਿਆਲੇ। ਗਾਵਨ ਰਤਨ ਉਪਾਏ, ਤੇਰੇ ਅੱਠ ਤੀਰਥ ਨਾਲੇ। ਗਾਵਹਿ ਜੋਧ ਮਹਾਬਲ ਸੂਰਾ, ਗਾਵਹਿ ਖਾਣੀ ਚਾਰੇ। ਗਾਵਹਿ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ ਸੇਈ ਤੁਧ ਨੂੰ। ਗਾਵਹਿ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਗਾਵਨ ਸੇ ਮੈਂ ਚੇਤਨਾ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ ਹੈ। ਭੀ ਹੋ ਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ, ਜਿਨ ਸੀ ਮਾਇਆ ਜਿਨ ਉਪਾਈ। ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹੋ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਬਿਭੂਤ। ਖਿੰਥਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਦੇਸ ਤਿਸੈ ਆਦੇਸ, ਆਦਿ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ, ਭੁਗਤ ਗਿਆਨ ਦਇਆ ਭੰਡਾਰਨ। ਘਟ ਘਟ ਵਾਜਹਿ ਨਾਦ, ਆਪ ਨਾਥ ਨਾਥੀ ਸਭ ਜਾ ਕੀ। ਰਿੱਧ ਸਿੱਧ ਅਵਰਾ ਸਾਧ, ਸੰਜੋਗ ਵਿਯੋਗ ਦੁਇਕਾਰ। ਚਲਾਵਹਿ ਲਿਖਿਆ ਵਹਿ ਭਾਗ, ਆਦੇਸ ਤਿਸੈ ਆਦੇਸ। ਆਦਿ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ।
ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਨ ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦ ਅਨਾਹਤੇ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦ ਅਨਾਹਤੇ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ਼ ਏ ਤੁਰਾਹੇ ਪਤ ਪਵੜੀਆ ਚੜੀਐ ਹੋਏ ਇੱਕੀਸ ਸੁਣ ਗੱਲਾ ਆਕਾਸ ਕੀ ਕੀਤਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੇ ਗਿਆਨ ਵਿਚਾਰ ਜੋਰ ਨਾ ਜੁਗਤੇ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋਹ ਕਰਮ ਕਿਤੇ ਪਵਨ ਪਾਣੀ ਵੈ ਸੰਤਰ ਕਿਤੇ ਕਾਨ ਮਹੇਸ ਕਿਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕਿਤੇ ਕਿਤੇ ਧੂ ਉਪਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆ ਗੱਲਾ ਕਥੀਆ ਨਾ ਜਾਹੇ ਜੇ ਕੋ ਕਹੈ ਪਿਛੈ ਪਛੁਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿੰਨ ਮਹਿ ਰਾਮ ਰਹਿਆ ਭਾਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਾ ਕਥਨੇ ਜਾਹੇ ਨਾ ਓਹੇ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵਿਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾ ਅੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵ ਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਉ ਖੱਲਾ ਅਗਨ ਤਾ ਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹਿ ਸਾਹਾਨ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਨ ਕਹਿਤ ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਯਾਤ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਅਰੂਪੇ ਨਮਸਤੰਗ ਅਨੂਪੇ ਨਮਸਤੰਗ ਅਭੇਖੇ ਨਮਸਤੰਗ ਅਲੇਖੇ ਨਮਸਤੰਗ ਅਕਾਏ ਨਮਸਤੰਗ ਅਜਾਏ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਅਨਾਮੇ ਨਮਸਤੰਗ ਅਠਾਮੇ ਨਮਸਤੰਗ ਅਕਰਮੰਗ ਨਮਸਤੰਗ ਅਧਰਮੰਗ ਨਮਸਤੰਗ ਅਨਾਮੰਗ ਨਮਸਤੰਗ ਅਧਾਮੰਗ ਨਮਸਤੰਗ ਅਜੀਤੇ ਨਮਸਤੰਗ ਅਭੀਤੇ ਨਮਸਤੰਗ ਅਬਾਹੇ ਨਮਸਤੰਗ ਅਟਾਹੇ ਨਮਸਤੰਗ ਅਨੀਲੇ ਨਮਸਤੰਗ ਅਨਾਦੇ ਨਮਸਤੰਗ ਅਛੇਦੇ ਨਮਸਤੰਗ ਅਗਾਧੇ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਉਦਾਰੇ ਨਮਸਤੰਗ ਅਪਾਰੇ ਨਮਸਤੰਗ ਸੋ ਏਕੈ ਨਮਸਤੰਗ ਅਨੇਕੈ ਨਮਸਤੰਗ ਅਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਅਰੰਗੇ ਨਮਸਤੰਗ ਅਭੰਗੇ ਨਮਸਤੰਗ ਅਗੰਮੇ ਨਮਸਤਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਅਮਜਬੇ ਨਮਸਤਸਤ ਅਜਬੇ ਅਦੇਸੰ ਅਦੇਸੇ ਨਮਸਤੰਗ ਅਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰਗ ਅਭੇਵੈ ਨਮਸਤੰਗ ਅਜਨਮੇ ਨਮਸਤੰਗ ਸੋਭਨਮੇ ਨਮੋ ਸਰਬ ਗੌਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਅਬਰਨੇ ਨਮਸਤੰਗ ਅਮਰਨੇ ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਬ ਧੰਦੇ ਨਮੋਸਤ ਅਬੰਧੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰਗ ਨਮੋ ਸਰਬ ਪੋਖੰਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਵੈ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਨਾਮ ਹੈ ਅਕਾਮ ਹੈ ਅਤੇ ਹੈ ਅਭੇ ਹੈ ਅਜੀਤ ਹੈ ਅਭੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਬਰਨ ਹੈ ਅਭੂਤ ਹੈ ਅਭਰਨ ਹੈ ਅਗੰਜ ਹੈ ਅਭੰਜ ਹੈ ਅਭੰਜ ਹੈ ਅਚੂਜ ਹੈ ਅਝੰਜ ਹੈ ਅਮੀਕ ਹੈ ਰਫੀਕ ਹੈ ਅਧੰਦ ਹੈ ਅਬੰਧ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਅਸੰਭ ਹੈ ਅਗੰਮ ਹੈ ਅਜੰਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸੋਕ ਹੈ ਅਕਰਮ ਹੈ ਅਭਰਮ ਹੈ ਅਜੀਤ ਹੈ ਅਭੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ
ਭੁਜੰਗ ਪਰਿਆਤ ਛੰਦ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪਰਭੰਗੀ ਪਰਮਾਥੇ ਸਮਸਤੀ ਬੇਭੂਤੇ ਕਲੰਕੰ ਬਿਨਾ ਨੇਕਲੰਕੀ ਸਰੂਪੇ ਨਮੋ ਰਾਜ ਰਾਜੇਸਵਰੰ ਪਰਮ ਰੂਪੇ ਨਮੋ ਜੋਗ ਜੋਗੇਸਵਰੰ ਪਰਮ ਸਿੱਧੇ ਨਮੋ ਰਾਜ ਰਾਜੇਸਵਰੰ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਭੇਖੀ ਅਭਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇਸਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਇਸਨਾਨੰ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਸਦਾ ਸਚਦਾਨੰਦ ਸਰਬੰ ਪਰਣਾਸੀ ਅਨੂਪੇ ਅਰੂਪੇ ਸਮਸਤੁਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਧੋ ਉਰਧ ਅਰਧੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪ੍ਰੋਛ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਅਛੇਦੀ ਅਭੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤਸਤ ਧਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਭੀਤ ਹੈ ਅਭੇ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਭੇਸ ਹੈ ਭੁਜੰਗ ਪਰਿਆਤ ਛੰਦ ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮਸਤਵੰ ਨਿਰਨਾਥੇ ਨਮਸਤਵੰ ਪਰਮਾਥੇ ਨਮਸਤਵੰ ਅਗੰਜੇ ਨਮਸਤਵੰ ਅਪੰਜੇ ਨਮਸਤਵੰ ਅਕਾਲੇ ਨਮਸਤਵੰ ਅਪਾਲੇ ਨਮੋ ਸਰਬ ਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਭੀਤੰ ਨਮੋ ਸਰਬ ਗਿਆਨੰ ਨਮੋ ਪਰਮ ਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸੰ ਨਮੋ ਸਰਬ ਕ੍ਰਿਸੰ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿਜੇ।

ਸੁਆਲ ਛੰਦ ਤਵੈ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਬ ਮਾਨ ਤ੍ਰਿਮਾਨ ਦੇਵ ਅਭੇਵ ਆਦਿ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਜਤਰ ਤਤਰ ਬਿਰਾਜ ਹੀ ਅਵਧੂਤ ਰੂਪ ਰੇ ਸਾਲ ਨਾਮ ਠਾਮ ਨਾ ਜਾਤ ਜਾ ਕਰ ਰੂਪ ਰੰਗ ਨਾ ਰੇਖ ਆਦਿ ਪੁਰਖ ਉਦਾਰ ਮੂਰਤ ਅਜੋਨ ਆਦਿ ਅਸੇਖ ਦੇਸ ਔਰ ਨਾ ਭੇਸ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਬੇਹੀਨ ਪੇਖਤ ਧਾਮ ਹੂਨਹਿ ਜਾਹੇ ਸਰਬ ਮਾਨ ਸਰਬਤਰ ਮਾਨ ਸਦੈਵ ਮਾਨ ਤਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ ਦੇਵ ਭੇਵ ਨਾ ਜਾਨਹੀ ਜਿਹ ਬੇਦ ਔਰ ਕਤੇਬ ਰੂਪ ਰੰਗ ਨਾ ਜਾਤ ਪਾਤ ਸੋ ਜਾਨਈ ਕਿਹ ਜੇਬ ਤੇ ਤਾਤ ਮਾਤ ਨਾ ਜਾਤ ਜਾ ਕਰ ਜਨਮ ਮਰਨ ਬੇਹੀਨ ਚੱਕਰ ਬੱਕਰ ਫਿਰੈ ਚੱਤਰ ਚੱਕ ਮਨ ਹੀ ਪੁਰਤੀਨ ਲੋਕ ਚਾਹੁਦਾ ਹੈ ਕਿ ਬਿਖੈ ਜਗ ਜਾਪਈ ਜਿਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਬਿਸਵ ਰਚਿਓ ਸੋਯੰ ਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਭੇਸ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨ ਭੇਖ ਸਰਬ ਸ਼ਾਸਤਰ ਨਾ ਜਾਨ ਹੀ ਜਿਹ ਰੂਪ ਰੰਗ ਅਰ ਰੇਖ ਪਰਮ ਬੇਦ ਪੁਰਾਣ ਜਾ ਕਹਿ ਨੇਤ ਭਾਖਤ ਨਿਤ ਕੋਟ ਸਿਮ੍ਰਿਤ ਪੁਰਾਣ ਸ਼ਾਸਤਰ ਨਾ ਆਵਹੀ ਬਹੁ ਚਿਤ ਮਦ ਭਾਰ ਛੰਦ ਤਵੈ ਪ੍ਰਸਾਦ ਗੁਣ ਗਣ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨਭਉ ਪ੍ਰਕਾਸ਼ ਨਿਸ ਦਿਨ ਅਨਾਸ ਆ ਜਾਨ ਬਾਹੁ ਸਾਹਾਨ ਸਾਹੁ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨ ਭੂਤ ਅੰਗ ਅਭਾ ਅਭੰਗ ਗਤਮਿਤ ਅਪਾਰ ਗੁਣ ਗਣ ਉਦਾਰ ਮੁਨ ਗਣ ਪ੍ਰਣਾਮ ਨਿਰਭੈ ਨਿਕਾਮ ਅਤ ਦੁਤ ਪ੍ਰਚੰਡ ਮਿਤ ਗਤ ਅਖੰਡ ਅਲਿਸਿਆ ਕਰਮ ਅਦ੍ਰਿਸਿਆ ਧਰਮ ਸਰਬਾ ਭਾਰ ਨਾਢੈ ਅਨ ਡੰਡ ਬਾਢੈ ਚਾਚਰੀ ਛੰਦ ਤਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚੱਤਰ ਚੱਕਰ ਕਰਤਾ ਚੱਤਰ ਚੱਕਰ ਹਰਤਾ ਚੱਤਰ ਚੱਕਰ ਦਾਨੇ ਚੱਤਰ ਚੱਕਰ ਜਾਨੇ ਚੱਤਰ ਚੱਕਰ ਵਰਤੀ ਚੱਤਰ ਚੱਕਰ ਭਰਤੀ ਚੱਤਰ ਚੱਕਰ ਪਾਲੇ ਚੱਤਰ ਚੱਕਰ ਕਾਲੇ ਚੱਤਰ ਚੱਕਰ ਪਾਸੇ ਚੱਤਰ ਚੱਕਰ ਵਾਸੇ ਚੱਤਰ ਚੱਕਰ ਮਾਨਿਆ ਚੱਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸੱਤਰੈ ਨਾ ਮਿੱਤਰੈ ਨਾ ਭਰਮੰ ਨਾ ਪਿੱਤਰੈ ਨਾ ਕਰਮੰ ਨਾ ਕਾਏ ਅਜਨਮੰ ਅਜਾਏ ਨਾ ਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਿਥੀਸੈ ਅਦੀਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤਵੈ ਪ੍ਰਸਾਦ ਕਥਤੇ ਕਿ ਆ ਛਿਜ ਦੇਸੈ ਕਿ ਆ ਭਿਜ ਭੇਸੈ ਕਿ ਆ ਗੰਜ ਕਰਮੈ ਕਿ ਆ ਭੰਜ ਭਰਮੈ ਕਿ ਆ ਭਿਜ ਲੋਕੈ ਕਿ ਆ ਦਿੱਤ ਸੋਕੈ ਕਿ ਅਵਧੂਤ ਬਰਨੈ ਕਿ ਬਿਭੂਤ ਕਰਨੈ ਕਿ ਰਾਜੰ ਪ੍ਰਭਾ ਹੈ ਕਿ ਧਰਮੰ ਤੁਜਾ ਹੈ ਕਿ ਆ ਸੋਕ ਬਰਨੈ ਕਿ ਸਰਬਾ ਅਪਰਨੈ ਕਿ ਜਗਤੰ ਕ੍ਰਿਤੀ ਹੈ ਕਿ ਛਤਰੰ ਛਤਰੀ ਹੈ ਕਿ ਬ੍ਰਹਮੰ ਸਰੂਪੈ ਕਿ ਅਨਭਉ ਅਨੂਪੈ ਕਿ ਆਦਿ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰ ਬਿਹੀਨੈ ਕਿ ਏਕੈ ਅਧੀਨ

निस सहज सुभाए, दर्शन परसया गुरु का, जन्म मरण दुख जाए।

ਪਾਈਐ ਸਰਬ ਨਿਧਾਨਾ ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Gülü var.

Ra, Guru, Ra, Guru, Ra, Guru, Ra, Guru, Ra.

ਸ਼ਬਦ ਸੁਣ ਰਿਹਾ ਹੈ ਉਹਨਾਂ ਨੇ ਸ਼ਬਦਾਂ ਵਿੱਚ ਵੀ ਧਿਆਨ ਰੱਖਣਾ ਜੀਓ। ਕਿਰਪਾ ਕਰਕੇ ਨੇਤਰ ਬੰਦ ਰੱਖਣੇ ਆ, ਜਿਨ੍ਹਾਂ ਗੁਰਮੁਖਾਂ ਨੂੰ ਨਾਮ ਨਹੀਂ ਸੁਣਦਾ। ਅੰਤਰਗਤ ਸਾਸ ਗ੍ਰਾਸ ਸਿਮਰਨ ਵਿੱਚ ਧਿਆਨ ਰੱਖਣਾ ਜੀਓ। ਵਿਚਾਰਾਂ ਤੋਂ ਰਹਿਤ ਹੋ ਕੇ ਆਪਾਂ ਨੇ 2-3 ਮਿੰਟ ਵਾਸਤੇ ਅੰਤਰਗਤ ਸਿਮਰਨ ਵਿੱਚ ਧਿਆਨ ਕਰਨਾ ਜੀਓ, ਨਾਮ ਨੂੰ ਸੁਣਨਾ ਕਰਨਾ ਜੀਓ। ਵਿਚਾਰ ਮਾਰੇ ਤਰੇ ਤਾਰੇ ਉਲਟ ਜੋ ਨਾ ਆਵੇ।

दंडौत बंदन अनेक बार सर्व कला समर्थ।

ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ, ਪਤਤ ਪਾਵਨ, ਭਗਤ ਵਸ਼ਲ, ਕਿਰਪਾ ਦੇ ਖਜ਼ਾਨੇ, ਸਰਬ ਕਲਾ ਸਮਰੱਥ, ਜ਼ਾਹਰ ਜ਼ਹੂਰ, ਹਾਜ਼ਰ ਹਜ਼ੂਰ, ਪਰਮ ਸ਼ਕਤੀ ਕੁਦਰਤ ਦੇ ਕਰਨਹਾਰ, ਸਿਰਜਣਹਾਰ, ਪਾਲਣਹਾਰ, ਸੰਘਾਰਨਹਾਰ, ਅਕਾਲ ਪੁਰਖ ਸ੍ਰੀ ਵਾਹਿਗੁਰੂ ਸਰੂਪ, ਦਸਾਂ ਸਤਿਗੁਰਾਂ ਦੀ ਆਤਮਿਕ ਜੋਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ, ਰੋਜ਼ਾਨਾ ਦੀ ਤਰ੍ਹਾਂ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਦੇ ਪ੍ਰਕਾਸ਼ ਉਪਰੰਤ ਨਿਤਨੇਮ ਬਾਣੀਆਂ ਦੇ ਪਾਠ, ਗੁਰਮੰਤਰ ਦਾ ਜਾਪ ਸਿਮਰਨ ਅਤੇ ਆਸਾ ਦੀ ਵਾਰ ਦਾ ਸੰਪੂਰਨ ਕੀਰਤਨ ਸਰਵਣ ਕਰਕੇ ਆਪ ਸੰਗਤ ਨੇ ਲਾਹੇ ਪ੍ਰਾਪਤ ਕੀਤੇ ਹਨ। ਹੁਣ ਸਤਿਗੁਰੂ ਜੀ ਦੀ ਪਾਵਨ ਬਾਣੀ ਦੀ, ਅਕਾਲੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਵਿਆਖਿਆ ਦਾ ਸਮਾਂ ਹੈ। ਗੁਰੂ ਕਿਰਪਾ ਸਦਕਾ ਅਤੇ ਆਪ ਸੰਗਤ ਦੀ ਅਸੀਸ ਦੁਆਰਾ ਹਜ਼ੂਰ ਦੇ ਮੁਬਾਰਕ ਬਚਨਾਂ ਨੂੰ ਵਿਚਾਰਨ ਦੀ, ਸਰਵਣ ਕਰਨ ਅਤੇ ਮੰਨਣ ਦੀ ਕੋਸ਼ਿਸ਼ ਕਰੀਏ। ਸੁਖਮਨੀ ਸਾਹਿਬ ਬਾਣੀ ਦੀ ਦਸਵੀਂ ਅਸ਼ਟਪਦੀ, ਇਸ ਦਾ ਛੇਵਾਂ ਪਦ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਬਚਨ ਫਰਮਾਉਂਦੇ ਹਨ, ਕਈ ਕੋਟ ਪਏ ਬੈਰਾਗੀ। ਇਸ ਪਦ ਅੰਦਰ ਧਾਰਮਿਕ ਲੋਕਾਂ ਦੀ ਵਿਆਖਿਆ ਸਤਿਗੁਰੂ ਕਰ ਰਹੇ ਨੇ। ਕਈ ਕਰੋੜਾਂ ਹੁਣ ਤੱਕ ਬੈਰਾਗੀ ਲੋਕ ਹੋਏ ਨੇ। ਇੱਕ ਬੈਰਾਗ ਹੁੰਦਾ ਅਸਲੀ, ਇੱਕ ਹੁੰਦਾ ਬੈਰਾਗ ਦਾ ਪਖੰਡ ਕਰਨਾ, ਵਿਖਾਵਾ ਕਰਨਾ ਕਿ ਅਸੀਂ ਬੈਰਾਗੀ ਹਾਂ। ਇਸ ਕਰਕੇ ਧਾਰਮਿਕ ਵਿਦਵਾਨਾਂ ਨੇ ਨੌ ਪ੍ਰਕਾਰ ਦਾ ਬੈਰਾਗ ਕਥਨ ਕੀਤਾ ਹੈ। ਪਹਿਲਾ ਵਿਰਾਗ ਹੈ ਕਾਰਨ ਵਿਰਾਗ। ਕਿਸੇ ਨਾ ਕਿਸੇ ਤਰ੍ਹਾਂ ਦੀ ਚੋਟ ਲੱਗਣੀ ਤਾਂ ਦੁਨੀਆਂ ਵੱਲੋਂ ਵਿਰਾਗ ਹੋ ਜਾਣਾ। ਵਿਰਾਗ ਦਾ ਅਰਥ ਹੈ ਬੈ ਰਹਿਤ ਹੋਣਾ ਰਾਗ ਮੋਹ ਤੋਂ। ਰਾਗ ਦਾ ਅਰਥ ਹੈ ਮੋਹ, ਸੰਸਾਰ ਦੇ ਮੋਹ ਤੋਂ ਰਹਿਤ ਹੋ ਜਾਣਾ। ਬੀਤ ਰਾਗ, ਬੀਤ ਰਾਗ ਵੀ ਇਹਨਾਂ ਨੂੰ ਕਿਹਾ ਜਾਂਦਾ। ਬੀਤ ਰਾਗ ਮਹਾਤਮਾ, ਸੰਸਾਰ ਦੀ ਕਿਸੇ ਚੀਜ਼ ਨਾਲ, ਕਿਸੇ ਸਰੀਰ ਨਾਲ ਲਗਾਓ ਨਾ ਰਹਿਣਾ। ਤਿੰਨ ਕਾਰਨ ਮੰਨੇ ਗਏ ਹਨ ਸੰਸਾਰ ਵੱਲੋਂ ਉਪਰਾਮਤਾ ਦੇ, ਉਦਾਸੀਨਤਾ ਦੇ, ਵਿਰਾਗ ਦੇ। ਉਹ ਕਾਰਨ ਹਨ, ਇੱਕ ਤਾਂ ਬਰੀਕ ਅਕਲ ਦੀ ਚੋਟ ਵੱਜਣੀ। ਇਹ ਕਾਰਨ ਹੈ ਕਿ ਕੁਦਰਤੀ ਜਨਮ ਤੋਂ ਹੀ ਲੈ ਕੇ ਇਹ ਸਮਝ ਹੋਣੀ ਕਿ ਨਾਸਵੰਤ ਹੈ ਸਾਰਾ ਕੁਝ। ਇੱਕ ਦੋ ਮਹਾਤਮਾ ਐਸੇ ਹੋਏ ਨੇ, ਉਹਨਾਂ ਆਪਣਾ ਦੱਸਿਆ ਕਾਰਨ ਵੀ ਅਸੀਂ ਭਗਤੀ ਵਾਲੇ ਪਾਸੇ ਕਿਵੇਂ ਲੱਗੇ। ਇੱਕ ਮਹਾਤਮਾ ਗੁਰਮੁਖ ਪਿਆਰੇ ਪਿੱਛੇ ਚੜ੍ਹਾਈ ਕਰ ਗਏ, ਆਉਂਦੇ ਸਾਡੇ ਬਚਪਨ ਅਵਸਥਾ ਵਿੱਚ ਹੀ ਇਹ ਖਿਆਲ ਸੀ ਕਿ ਇਕੱਲੇ ਆਏ ਹਾਂ, ਇਕੱਲਿਆਂ ਜਾਣਾ, ਅਤੇ ਇਸ ਵਾਸਤੇ ਕਿਹਦੇ ਨਾਲ ਪ੍ਰੇਮ ਕਰੀਏ, ਕਿਸ ਨਾਲ ਕੀਚੈ ਦੋਸਤੀ, ਸਭ ਜੱਗ ਚੱਲਣਹਾਰ। ਇਸ ਤਰ੍ਹਾਂ ਦੀ ਵਿਚਾਰਧਾਰਾ ਅੰਦਰ ਸੀ। ਪੂਰਬਲੀ ਕਮਾਈ ਕਰਕੇ ਬਰੀਕ ਅਕਲ ਹੁੰਦੀ, ਇਹਨੂੰ ਕਹਿੰਦੇ ਨੇ ਅਕਲ ਦੀ ਚੋਟ ਮਨ 'ਤੇ ਵੱਜਣੀ। ਇਸੇ ਤਰ੍ਹਾਂ ਮਹਾਤਮਾ ਬੁੱਧ ਸੀ, ਕੋਈ ਸਤਸੰਗ, ਕੋਈ ਕਿਸੇ ਸਾਧੂ ਸੰਤ ਤੋਂ ਉਪਦੇਸ਼ ਨਹੀਂ ਸੀ ਲਿਆ, ਸਿਰਫ ਅਕਲ ਦੀ ਚੋਟ ਸੀ। ਅਕਲ ਹੀ ਇੰਨੀ ਬਰੀਕ ਸੀ ਕਿ ਰਾਜੇ ਦੇ ਪੁੱਤ ਹੋਣ ਦੇ ਬਾਵਜੂਦ ਵੀ ਇਹ ਸੰਸਾਰ ਨੂੰ ਦੋ ਤਿੰਨ ਘਟਨਾਵਾਂ ਤੋਂ ਹੀ ਵੇਖ ਲਿਆ ਵੀ ਇਹ ਸਭ ਕੁਛ ਤਾਂ ਐਵੇਂ ਹੀ ਹੈ। ਤਾਂ ਇਸ ਕਰਕੇ ਉਹ ਵਿਰਾਗੀ ਹੋ ਕੇ ਘਰੋਂ ਨਿਕਲ ਤੁਰੇ, ਪਰ ਸ਼ਿੱਦਤ ਨਾਲ ਮਿਹਨਤ ਕੀਤੀ ਅਤੇ ਆਤਮ ਗਿਆਨ ਦੀ ਪ੍ਰਾਪਤੀ ਕਰਕੇ ਕਿ ਅੰਦਰ ਹੀ ਸਾਰਾ ਸੁੱਖ ਹੈ, ਇਹ ਪ੍ਰਾਪਤੀ ਕਰਕੇ ਉਹ ਮੁੜੇ, ਫਿਰ ਘਰ ਨਹੀਂ ਰਹੇ, ਸੰਸਾਰ ਦਾ ਭਲਾ ਕੀਤਾ। ਇੱਕ ਕਿਰਸਾਨ ਨੇ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ ਇੱਕ ਵਾਰੀ, ਅਤੇ ਉਹ ਕਹਿਣ ਲੱਗਾ, ਬੁੱਧ ਜੀ, ਮੈਂ ਜ਼ਮੀਨ ਵਾਹੀ, ਉਹਨੂੰ ਸਿੰਜਿਆ, ਵੱਤਰ ਆਉਣ 'ਤੇ ਪੱਲਿਓਂ ਬੀਜ ਪਾਇਆ, ਵਾਹ ਵੰਜ ਕੇ ਵੱਟਾਂ ਕਿਆਰੇ ਕੀਤੇ, ਵਾੜ ਲਾਈ, ਰਾਖੀ ਕੀਤੀ, ਪਾਣੀ ਲਾਉਂਦਾ ਰਿਹਾ, ਫਸਲ ਪਾਲੀ, ਬੋਲ ਬਣਾਇਆ, ਘਰ ਲਿਆਂਦਾ, ਉਹਨਾਂ ਦਾਣਿਆਂ ਨੂੰ ਪੀਸ ਕੇ ਮੈਂ ਪ੍ਰਸ਼ਾਦਾ, ਆਟਾ ਤਿਆਰ ਕਰਕੇ ਪ੍ਰਸ਼ਾਦਾ ਬਣਾਇਆ, ਇੰਨੀ ਮਿਹਨਤ ਕਰਕੇ ਤੁਹਾਨੂੰ ਪ੍ਰਸ਼ਾਦਾ ਛਕਾਇਆ, ਤੁਸੀਂ ਮੈਨੂੰ ਕੀ ਦਿਓਗੇ।
ਮੈਂ ਤਾਂ ਤੁਹਾਨੂੰ ਪ੍ਰਸ਼ਾਦਾ ਛਕਾਇਆ, ਤੁਸੀਂ ਮੈਨੂੰ ਕੀ ਦੇ ਕੇ ਜਾਓਗੇ? ਹੱਸ ਪਏ, ਕਹਿਣ ਲੱਗੇ, ਤੂੰ ਤਾਂ ਜਰਖੇਜ ਜ਼ਮੀਨ ਵਿੱਚ ਖੇਤੀ ਬੀਜੀ ਅਤੇ ਇਹ ਭੋਜਨ ਤਿਆਰ ਕਰਕੇ ਛਕਾਇਆ, ਮੈਨੂੰ ਤਾਂ ਬੰਜਰ ਜ਼ਮੀਨ ਮਿਲੀ ਸੀ। ਕਹਿੰਦੇ ਮੈਨੂੰ ਵੀ ਬੰਜਰ ਜ਼ਮੀਨ ਮਿਲੀ ਸੀ, ਪਰ ਮੈਂ ਵੀ ਖੇਤੀ ਬੀਜੀ, ਉਸ ਬੰਜਰ ਜ਼ਮੀਨ ਨੂੰ ਮੈਂ ਸਾਫ਼ ਸੁਥਰੀ ਬਣਾਇਆ, ਜਰਖੇਜ ਉਹਦੇ ਵਿੱਚ ਖੇਤੀ ਬੀਜੀ। ਉਹ ਸੁਣਨ ਲੱਗ ਪਿਆ, ਕਹਿਣ ਲੱਗਾ, ਜੀ ਉਹ ਕਿਹੜੀ ਖੇਤੀ? ਕਹਿਣ ਲੱਗੇ ਧਰਮ ਦੀ ਖੇਤੀ। ਜੋ ਅਸੀਂ ਧਰਮ ਦਾ ਬੀਜ ਆਪਣੇ ਅੰਦਰ ਬੀਜਿਆ ਅਤੇ ਉਹ ਬੀਜ ਤੇਰੇ ਅੰਦਰ ਬੀਜ ਕੇ ਜਾਵਾਂਗੇ, ਤੈਨੂੰ ਧਰਮ ਦਾ ਗਿਆਨ ਦੇ ਕੇ ਜਾਵਾਂਗੇ, ਰਾਹ ਪਾ ਕੇ ਜਾਵਾਂਗੇ ਕਿ ਜੀਵਨ ਸਫਲਾ ਕਿਵੇਂ ਹੁੰਦਾ, ਇਹ ਤੈਨੂੰ ਨਹੀਂ ਸਿੰਜ ਪਤਾ। ਤਾਂ ਇਸ ਪ੍ਰਕਾਰ ਜਿਹੜੇ ਕਮਾਈ ਕਰਕੇ ਉਸ ਅਵਸਥਾ 'ਚ ਪਹੁੰਚੇ ਅਤੇ ਉਹਨਾਂ ਨੇ ਸੰਸਾਰ ਹੋਰ ਨੂੰ ਵੀ ਉਹ ਗਿਆਨ ਦਿੱਤਾ, ਉਹ ਗਿਆਨ ਅੱਜ ਤੱਕ ਅਸੀਂ ਪੜ੍ਹਦੇ ਸੁਣਦੇ ਹਾਂ, ਅੱਜ ਵੀ ਸਾਨੂੰ ਲਾਭ ਦੇ ਰਿਹਾ। ਇਹ ਜਿਨ੍ਹਾਂ ਨੂੰ ਅਕਲ, ਬਰੀਕ ਅਕਲ ਦੀ ਚੋਟ ਦੁਆਰਾ ਸੰਸਾਰ ਵੱਲੋਂ ਉਪਰਾਮਤਾ ਹੋਈ, ਉਹਨਾਂ ਅਸਲੀਅਤ ਨੂੰ ਸਮਝਿਆ ਵੀ ਅਸਲੀ ਜੀਵਨ ਕੀ ਹੈ, ਆਤਮਿਕ ਜੀਵਨ ਅਸਲੀ ਜੀਵਨ ਹੈ, ਦੂਜਾ ਕੋਈ ਜੀਵਨ ਨਹੀਂ। ਜਿਹੜਾ ਸਰੀਰਕ ਜੀਵਨ ਹੈ ਤਾਂ ਰਹੇਗਾ ਨਹੀਂ, ਇਹ ਤਾਂ ਇੱਕ ਸਕਿੰਟ ਦਾ ਨਹੀਂ ਪਤਾ ਅਗਲਾ ਸਾਹ ਆਉਣਾ ਕਿ ਨਹੀਂ, ਕਦੋਂ ਬੰਦ ਹੋ ਜਾਣਾ। ਬਾਲਕ, ਜਵਾਨ, ਕਿਸ਼ੋਰ, ਅਧਖੜ, ਬਿਰਧ, ਅਕਸਰ ਤਾਂ ਸਭ ਨੇ ਜਾਣਾ ਹੀ, ਸਰੀਰ ਤਿਆਗ ਹੋਣਾ, ਸਰੀਰ ਨਹੀਂ ਰਹੇਗਾ, ਇਹ ਫਿਰ ਜੀਵਨ ਸਰੀਰ ਦਾ ਕਿਆ ਹੋਇਆ, ਜਿਹਦਾ ਕੋਈ ਭਰੋਸਾ ਹੀ ਨਹੀਂ। ਇਹ ਬਰੀਕ ਅਕਲ ਜਿੰਨਾ ਪਾਸ ਸੀ ਉਹਨਾਂ ਨੇ ਬੰਦਗੀ ਕੀਤੀ, ਅਸਲੀ ਬਰਾਗੀ ਉਹ ਹੋਏ। ਦੂਸਰਾ ਹੁੰਦਾ ਸੰਸਾਰ ਵੱਲੋਂ ਚੋਟ ਵੱਜਣੀ, ਕਾਰਨ ਵਿਰਾਗ। ਜਿਵੇਂ ਭਰਥਰੀ ਜੀ ਰਾਜ ਕਰਦੇ ਸੀ ਅਤੇ ਇੱਕ ਸੁੰਦਰ ਸਰੂਪ ਨੌਜਵਾਨ ਲੜਕੀ ਵਿਆਹ ਲਈ, ਮਨਮੋਹਤ ਹੋ ਗਿਆ, ਪਿੰਗਲਾ ਉਹਦਾ ਨਾਂ ਸੀ, ਰਾਣੀ ਬਣਾ ਲਈ ਪਟਰਾਣੀ। ਸਕਾ ਭਰਾ, ਛੋਟਾ ਭਰਾ ਵਿਕਰਮਾਦਿੱਤ, ਬੜਾ ਸਿਆਣਾ, ਸਮਝਦਾਰ, ਵਫਾਦਾਰ ਅਤੇ ਵਿਸ਼ਵਾਸ ਕਰਨ ਯੋਗ ਸੀ, ਉਹ ਦੱਸਦਾ ਸੀ ਕਿ ਭਰਾ ਜੀ ਘਰ 'ਚ ਸੁੱਖ ਨਹੀਂ ਹੈ, ਰਾਣੀ ਪਿੰਗਲਾ ਸਹੀ ਨਹੀਂ ਹੈ। ਪਰ ਉਹਦੇ ਵਸ ਵਿੱਚ ਆਇਆ ਹੋਇਆ, ਕਾਮ ਵਿਆਪਕ ਸੁੱਧ ਨਰ ਸੇ ਜੋਰਾਂ ਪੁਸ਼ ਚੱਲਦਾ। ਇਹ ਨਹੀਂ ਵੀ ਪਤਨੀ ਨਾਲ ਪਿਆਰ ਨਹੀਂ ਕਰਨਾ ਚਾਹੀਦਾ, ਪਰ ਅੰਨਾ ਪਿਆਰ, ਅੰਨਾ ਹੋ ਕੇ ਭਰਾ ਦੀ ਗੱਲ ਵੀ ਨਹੀਂ ਸੀ ਸੁਣ ਰਿਹਾ, ਤਫਦੀਸ਼ ਨਹੀਂ ਕਰ ਰਿਹਾ। ਉਧਰੋਂ ਪਿੰਗਲਾ ਨੂੰ ਪਤਾ ਲੱਗ ਗਿਆ ਵੀ ਇਹਦੇ ਭਰਾ ਵਿਕਰਮਾਦਿੱਤ ਨੂੰ ਮੇਰੇ ਬਾਰੇ ਪਤਾ ਲੱਗ ਗਿਆ ਵੀ ਮੇਰਾ ਆਚਰਣ ਚੰਗਾ ਨਹੀਂ। ਉਹਦੀ ਗੱਲ ਦਾ ਵਿਸ਼ਵਾਸ ਕੀਤਾ ਭਰਥਰੀ ਨੇ ਵੀ ਜੋ ਮੇਰੀ ਰਾਣੀ ਕਹਿ ਰਹੀ ਉਹ ਸਹੀ ਹੈ, ਭਰਾ ਗਲਤ। ਵਿਕਰਮਾਜੀਤ ਨੂੰ ਦੇਸ਼ ਨਿਕਾਲਾ ਦੇ ਤਾ। ਫਿਰ ਘਟਨਾ ਇਹ ਵਾਪਰੀ ਵੀ ਇੱਕ ਸਾਧੂ ਆਇਆ ਅਤੇ ਉਹਨੇ ਭਰਥਰੀ ਦੇ ਅੱਗੇ ਢੋਆ ਰੱਖਿਆ, ਫਲ ਰੱਖਿਆ, ਅਮਰ ਫਲ, ਜਿਹੜਾ ਕਦੇ ਨਹੀਂ ਕਿਸੇ ਨੇ ਵੇਖਿਆ। ਉਹ ਫਲ ਰੱਖਿਆ ਵੀ ਰਾਜਾ ਇਹ ਤਪੱਸਿਆ ਕਰਕੇ ਮੈਨੂੰ ਪ੍ਰਾਪਤ ਹੋਇਆ, ਤੇਰੇ ਵਾਸਤੇ ਲਿਆਂਦਾ, ਇਹਨੂੰ ਛਕੇਗਾ ਅਤੇ ਲੰਬਾ ਸਮਾਂ ਤੇਰਾ ਸਰੀਰ ਤਕੜਾ ਰਹੇਗਾ, ਤੂੰ ਧਰਮੀ ਰਾਜਾ, ਪਰਜਾ ਸੁਖੀ ਵਸ ਰਹੀ ਆ, ਇਸ ਕਰਕੇ ਮੈਂ ਤੇਰੇ ਅੱਗੇ ਇਹ ਫਲ ਰੱਖਦਾ। ਹੁਣ ਮੋਹ ਦੇ ਗਰੱਸੇ ਹੋਏ ਨੇ, ਕੁਦਰਤ ਰੱਬ ਦੀ ਖੇਡ ਵਾਪਰਨੀ ਸੀ, ਉਹਨੇ ਉਹ ਫਲ ਆਪਣੀ ਰਾਣੀ ਪਿੰਗਲਾ ਨੂੰ ਦਿੱਤਾ ਅਤੇ ਰਾਣੀ ਪਿੰਗਲਾ ਦੀ ਪ੍ਰੀਤ ਸੀ ਇੱਕ ਹਥਵਾਨ ਨਾਲ, ਹਾਥੀਆਂ ਘੋੜਿਆਂ ਦੀ ਲਿੱਧ ਚੁੱਕਣ ਵਾਲਾ ਬੰਦਾ। ਕਿੱਥੇ ਰਾਜਾ ਭਰਥਰੀ ਮਹਿਲਾਂ 'ਚ ਨਿਵਾਸ ਦਿੱਤਾ ਹੋਇਆ, ਨੌਕਰ ਚਾਕਰ ਬਾਂਦੀਆਂ ਗੋਲੀਆਂ ਅੱਗੇ ਪਿੱਛੇ ਭੱਜੀਆਂ ਫਿਰਦੀਆਂ, ਪਰ ਮਨ ਕਿੱਡਾ ਖਰਾਬ ਹੈ, ਰਾਣੀ ਪਿੰਗਲਾ ਨੇ ਹਥਵਾਨ ਨਾਲ ਪ੍ਰੀਤ ਪਾਈ ਹੋਈ। ਉਹਨੇ ਹਥਵਾਨ ਨੂੰ ਦੇ ਦਿੱਤਾ ਫਲ ਵੀ ਤੂੰ ਖਾ, ਤਕੜਾ ਜਵਾਨ ਰਹੇਗਾ। ਹਥਵਾਨ ਵੇਸਵਾ ਦੇ ਦੁਆਰੇ ਜਾਂਦਾ ਸੀ, ਉਹਦੀ ਅੰਦਰੋਂ ਪ੍ਰੀਤ ਉਹਦੇ ਨਾਲ ਸੀ, ਉਸ ਨੇ ਵੇਸਵਾ ਨੂੰ ਉਹ ਫਲ ਦੇ ਦਿੱਤਾ। ਅਤੇ ਕਈ ਵਾਰੀ ਜਿਨ੍ਹਾਂ ਦੀ ਅਸੀਂ ਬੜੀ ਨਿੰਦਾ ਕਰਦੇ ਹਾਂ ਜਾਂ ਨੀਵੇਂ ਲੋਕ ਹੁੰਦੇ ਨੇ, ਮੰਦ ਕਰਮੀ ਹੁੰਦੇ ਆ, ਕਈ ਵਾਰੀ ਉਹ ਬੜਾ ਵਧੀਆ ਕੰਮ ਕਰ ਜਾਂਦੇ। ਭਾਵੇਂ ਵੇਸਵਾ ਸੀ, ਪਰ ਉਸ ਦੇ ਚਿੱਤ 'ਚ ਆਇਆ ਵੀ ਮੈਂ ਤਾਂ ਬੁਰੇ ਹੀ ਕਰਮ ਕਰਨੇ ਹਨ, ਇਹ ਫਲ ਖਾ ਕੇ ਲੰਬਾ ਸਮਾਂ ਜਵਾਨ ਰਹੀ, ਜ਼ਿੰਦਗੀ ਵਧੀਆ ਰਹੀ, ਅਤੇ ਮੈਂ ਕਿਹੜਾ ਚਾਹੀਦਾ ਕੰਮ ਕਰਨਾ। ਅੰਦਰ ਥੋੜ੍ਹਾ ਵਿਰਾਗ ਆਇਆ, ਰਾਜਾ ਸਾਡਾ ਧਰਮਾਤਮਾ ਹੈ, ਇਹ ਫਲ ਰਾਜੇ ਨੂੰ ਭੇਟਾ ਕਰ। ਵੇਸਵਾ ਨੇ ਉਹੀ ਫਲ ਢੋਆ ਲਿਆ ਕੇ ਭਰਥਰੀ ਦੇ ਅੱਗੇ ਰੱਖਤਾ। ਇਹ ਆਪਣੇ ਕੋਲੋਂ ਨਹੀਂ ਕਿਸੇ ਨੇ ਗੱਲ ਬਣਾਈ, ਭਰਥਰੀ ਜੀ ਨੇ ਖੁਦ ਲਿਖੀ ਹੈ। ਉਹਨਾਂ ਤਿੰਨ ਗ੍ਰੰਥ ਲਿਖੇ ਨੇ, ਪਹਿਲਾਂ ਜਦੋਂ ਕਾਮ ਵਾਸ਼ਨਾ ਦੇ ਅਧੀਨ ਸੀ ਉਦੋਂ ਲਿਖਿਆ ਸ਼ਿੰਗਾਰ ਸ਼ਤਕ, 100 ਸਲੋਕ ਉਹਦਾ ਸ਼ਿੰਗਾਰ ਸ਼ਤਕ। ਜਦੋਂ ਰਾਜਨੀਤੀ ਪੜ੍ਹ ਕੇ ਆਪਣੇ ਪਿਤਾ ਦੇ ਥਾਂ ਰਾਜਾ ਬਣਿਆ, ਨੀਤੀ ਨਿਪੁੰਨ ਰਾਜਾ, ਧਰਮੀ ਰਾਜਾ, ਉਦੋਂ ਲਿਖਿਆ ਨੀਤੀ ਸ਼ਤਕ। ਅਤੇ ਜਿਸ ਵੇਲੇ ਘਰ ਬਾਰ ਛੱਡ ਕੇ ਜੋਗੀ ਬਣਿਆ ਫਿਰ ਲਿਖਿਆ ਵਿਰਾਗ ਸ਼ਤਕ।
ਉਸ ਗ੍ਰੰਥ ਦਾ ਮੁੱਢ ਇੱਥੋਂ ਕੀਤਾ ਵੀ ਮੈਂ ਵੈਰਾਗੀ ਕਿਵੇਂ ਹੋਇਆ, ਜੋਗੀ ਕਿਵੇਂ ਹੋਇਆ। ਉਹ ਲਿਖਦਾ ਹੈ, ਜਿਨ ਕੋ ਨਿੱਤ ਮੈਂ ਚਿਤਵ, ਜਿਸ ਰਾਣੀ ਪਿੰਗਲਾ ਨੂੰ ਮੈਂ ਸਾਰਾ ਰਾਜ ਭਾਗ ਸੰਭਾਲਦਾ ਹੋਇਆ ਵੀ ਚਿੱਤ ਚ ਵਸਾਇਆ ਹੋਇਆ ਸੀ। ਨਿੱਤ ਦਿਨੇ ਰਾਤ ਉਹਦੀ ਚਿਤਵਨੇ ਚ ਰਹਿੰਦਾ ਸੀ, ਜਦੋਂ ਮਹਿਲਾਂ ਚ ਆਉਂਦਾ ਸੀ ਉਹਦੇ ਵੇਖਦਾ ਰਹਿੰਦਾ ਸੀ। ਇਹੀ ਹੁੰਦਾ ਨਾ ਪ੍ਰੀਤ, ਪ੍ਰੀਤ ਕਿਸ ਨੂੰ ਕਹਿੰਦੇ ਨੇ? ਫਰਜ਼ ਕਰੋ ਦੋ ਜਣਿਆਂ ਦੀ ਪ੍ਰੀਤ ਆ, ਜਦੋਂ ਮਿਲਣਗੇ ਤੇ ਇੱਕ ਦੂਜੇ ਨੂੰ ਦੇਖੀ ਜਾਣਗੇ, ਪਿਆਰ ਦੀਆਂ ਗੱਲਾਂ ਕਰਨਗੇ, ਵਿਛੜ ਗਏ ਦੂਰ ਦੂਰ ਚਲੇ ਗਏ ਤੇ ਚਿਤਵਨੀ ਕਰਨਗੇ ਇੱਕ ਦੂਜੇ ਦੀ, ਇਹ ਪ੍ਰੀਤ ਆ, ਇਹਦਾ ਨਾਮ ਪ੍ਰੀਤ ਆ। ਪਰ ਇਹ ਸੰਸਾਰ ਦੀ ਕੋਈ ਵੀ ਪ੍ਰੀਤ ਸੱਚੀ ਨਹੀਂ ਹੈ। ਪਹਿਲੀ ਗੱਲ ਤੇ ਕਈ ਵਾਰ ਹੁੰਦੀ ਹੈ ਕੰਗੀ ਆ, ਦੂਸਰੀ ਜਦੋਂ ਮਰਜ਼ੀ ਟੁੱਟ ਸਕਦੀ ਮਤਲਬ ਪ੍ਰਸਤੀ ਹੁੰਦੀ ਆ, ਤੀਸਰੀ ਸੱਚੀ ਹੋਏ ਵੀ ਤੇ ਵਿਛੋੜਾ ਪੈ ਜਾਏਗਾ, ਇੱਕ ਦੂਜੇ ਦੀ ਕੋਈ ਪ੍ਰਲੋਕ ਵਿੱਚ ਸਾਦਾ ਥੋੜਾ ਕਰ ਸਕੇਗਾ। ਸੱਚੀ ਪ੍ਰੀਤ ਵਾਹਿਗੁਰੂ ਦੀ, ਸਤਿਗੁਰਾਂ ਦੀ, ਇਹ ਸੱਚੀ ਪ੍ਰੀਤ ਆ। ਇਹ ਬਹੁਤ ਬਚਨ ਹਨ ਬਾਣੀ 'ਚ। ਖੈਰ, ਇਸ ਪ੍ਰੀਤ ਕਰਕੇ ਕਹਿੰਦਾ ਮੈਂ ਦਿਨੇ ਰਾਤ ਉਹਦੀ ਚਿਤਵਨੀ ਕਰਦਾ ਸੀ। ਜਿਨ ਕੋ ਨਿੱਤ ਮੈਂ ਚਿੱਤ ਮੈਂ ਚਿਤਵੋ, ਤਿੰਨ ਕੀ ਰਤ ਮੋਹ ਤਨ ਮਾਹੇ ਰੱਤੀ ਨਾ। ਉਹਦੀ ਪ੍ਰੀਤ, ਰਤ ਦਾ ਅਰਥ ਹੈ ਪ੍ਰੀਤ, ਮੇਰੇ ਸਰੀਰ ਨਾਲ ਭੋਰਾ ਮਾਤਰ ਵੀ ਨਹੀਂ ਸੀ, ਰੱਤੀ ਮਾਤਰ ਵੀ ਨਹੀਂ। ਰੱਤੀ ਨਿਗਾਹ ਜਿਹਾ ਇੱਕ ਹੁੰਦਾ, ਚੀਜ਼ ਹੁੰਦੀ ਵੇਲ ਨੂੰ ਲੱਗਦੀਆਂ ਰੱਤੀਆਂ, ਸੋਨਾ ਤੋਲਣ ਵਾਸਤੇ ਵਰਤੀਆਂ ਜਾਂਦੀਆਂ, ਸਭ ਤੋਂ ਛੋਟਾ ਵੱਟਾ ਰੱਤੀ ਹੁੰਦਾ, ਸੋਨਾ ਤੋਲਣਾ ਇੱਥੋਂ ਸ਼ੁਰੂ ਹੋਇਆ। ਤਾਂ ਇਸ ਪ੍ਰਕਾਰ ਕਹਿੰਦਾ ਉਹਦੀ ਪ੍ਰੀਤ ਮੇਰੇ ਨਾਲ ਇੱਕ ਰੱਤੀ ਮਾਤਰ ਵੀ ਨਹੀਂ ਸੀ। ਉਹ ਆਨ ਪਮਾਨ ਕਿਆ ਸੰਗ ਰੱਤੀ, ਮੈਂ ਰਾਣੀ ਬਣਾ ਕੇ, ਪਟਰਾਣੀ ਬਣਾ ਕੇ ਮਹਿਲਾਂ 'ਚ ਵਾਸਾ ਦਿੱਤਾ ਹੋਇਆ ਸੀ ਅਤੇ ਉਹ ਹੋਰ ਕਿਸੇ ਮਰਦ ਦੇ ਪ੍ਰੇਮ ਵਿੱਚ ਰੰਗੀ ਹੋਈ ਸੀ। ਉਹ ਆਨ ਪਮਾਨ ਕਿਆ ਸੰਗ ਰੱਤੀ, ਪੁਨਤਾ ਮਨ ਮੈਂ ਗਨਕਾ ਗ੍ਰਹਿ ਕੀਨਾ। ਉਹ ਜਿਹੜਾ ਬੰਦਾ ਸੀ ਹਥਵਾਨ ਲਿੱਦ ਹਟਾਉਣ ਵਾਲਾ, ਉਹਦੇ ਮਨ ਵਿੱਚ ਵੇਸਵਾ ਨੇ ਘਰ ਬਣਾਇਆ ਹੋਇਆ, ਉਹਦੇ ਮਨ ਅੰਦਰ ਵੇਸਵਾ ਬੈਠੀ ਹੋਈ ਹੈ, ਪ੍ਰੀਤ ਵੇਸਵਾ ਦੀ। ਔਰ ਤ੍ਰਿਗ ਅਬਲਾ ਪ੍ਰਿਤ ਕੰਦਰਬ ਪੈ, ਇਸ ਇਸਤਰੀ ਨੂੰ, ਪਿੰਗਲਾ ਨੂੰ, ਉਹ ਜਿਹੜਾ ਸੇਵਕ ਹੈ ਪ੍ਰਿਤਮਾ ਨੇ ਸੇਵਕ, ਘੋੜਿਆਂ ਦੇ ਹਾਥੀਆਂ ਦੀ ਲਿੱਦ ਚੁੱਕਣ ਵਾਲਾ, ਉਹਨੂੰ ਅਤੇ ਕਾਮਦੇਵ ਨੂੰ ਸੌ ਲਾਣ ਤਾਂ ਫਿਟਕਾਰਾਂ ਤਰਕਾਰਾਂ। ਔਰ ਮੋਹੇ ਤਿਕਾਰ ਜੋ ਮਾਰ ਅਧੀਨਾ, ਕੇਵਲ ਉਹਨਾਂ ਨੂੰ ਨਹੀਂ ਆਪਣੇ ਆਪ ਨੂੰ ਤਰਕਾਰਾਂ ਪਾਈਆਂ, ਮੈਂ ਆਪਣੇ ਆਪ ਨੂੰ ਤਰਕਾਰਾਂ ਪਾਈਆਂ, ਲੱਖ ਲਾਣ ਤਾਂ ਤੇਰੇ, ਤੂੰ ਕਾਮ ਵਾਸ਼ਨਾ 'ਚ ਰੰਗਿਆ ਹੋਇਆ ਜੀਵਨ ਬਰਬਾਦ ਕਰ ਰਿਹਾ, ਅਤੇ ਕਿਹਦੇ ਨਾਲ ਤੇਰਾ ਪ੍ਰੀਤ ਆ, ਉਹਦੀ ਤਾਂ ਤੇਰੇ ਨਾਲ ਹੈ ਨਹੀਂ। ਕਹਿੰਦੇ ਚੋਟ ਵੱਜੀ ਬਹੁਤ ਵੱਡੀ। ਔਰ ਮੋਹੇ ਤਿਕਾਰ ਜੋ ਮਾਰ ਅਧੀਨਾ, ਇਸ ਰੀਤ ਸਮੂਹ ਕੀ ਪ੍ਰੀਤ ਤਜੀ, ਇਸ ਕਾਰਨ ਕਰਕੇ ਕਹਿੰਦਾ ਜਿਹੜੀ ਹਿਰਦੇ ਨੂੰ ਚੋਟ ਵੱਜੀ, ਮੈਂ ਰਾਣੀਆਂ ਦੀ, ਮਹਿਲਾਂ ਦੀ, ਰਾਜ ਭਾਗ ਦੀ, ਸੰਸਾਰ ਦੇ ਸੁੱਖਾਂ ਦੀ ਪ੍ਰੀਤ ਛੱਡ ਦਿੱਤੀ। ਇਸ ਰੀਤ ਸਮੂਹ ਕੀ ਪ੍ਰੀਤ ਤਜੀ, ਨਿਰਪ ਹੋਏ ਜੋਗੀਸ਼ਰ, ਰਾਜੇ ਨੇ ਜੋਗੀ ਬਣ ਕੇ ਈਸ਼ਵਰ ਚਿੰਨ੍ਹ, ਈਸ਼ਵਰ ਪਰਮਾਤਮਾ ਨੂੰ ਹੀ ਪ੍ਰੀਤ ਕਰਨ ਦੇ ਯੋਗ ਜਾਣਿਆ, ਉਹਦੀ ਬੰਦਗੀ ਕਰਨ ਲੱਗ ਪਿਆ, ਉਹਨੂੰ ਲੱਭਣ ਵਾਸਤੇ ਤੁਰ ਪਿਆ ਘਰ ਛੱਡ ਕੇ। ਜਦੋਂ ਤੁਰਿਆ ਤਾਂ ਵਜ਼ੀਰਾਂ ਨੂੰ ਕਿਹਾ ਰਾਜ ਸਾਂਭ ਲਓ ਜਿੰਨੇ ਸਾਂਭਣਾ, ਉਹ ਕਹਿਣ ਲੱਗੇ ਨਹੀਂ, ਵਜ਼ੀਰ ਨਹੀਂ ਸਾਡੇ ਚੰਗੋ ਰਾਜ ਕਰੇਗਾ, ਇਹ ਤਾਂ ਰਾਜ ਘਰਾਣਿਆਂ ਨੂੰ ਸ਼ੋਭਦਾ, ਤੁਹਾਡੇ ਭਰਾ ਨੂੰ ਬਿਠਾਈਏ। ਕਹਿੰਦੇ ਮੈਂ ਤਾਂ ਦੇਸ਼ ਨਿਕਾਲਾ ਦੇ ਚੁੱਕਾ, ਲੱਭ ਲਓ ਜਿੱਥੇ ਲੱਭਦਾ ਉਹਨੂੰ ਬਿਠਾ ਦਿਓ ਰਾਜ ਗੱਦੀ। ਔਰ ਧਾਰ ਅਤੇ ਉਜੈਨ, ਇਹ ਦੋ ਥਾਵਾਂ ਦੇ ਰਾਜੇ ਸੀ, ਧਾਰ ਦਾ ਰਾਜਾ ਸੀ ਇਹ ਪਰਥਰੀ, ਅਤੇ ਉਜੈਨ ਦਾ ਰਾਜਾ ਸੀ ਉਹ ਵਿਕਰਮਾ ਦਿੱਤੇ, ਫਿਰ ਉਹ ਦੋਵੇਂ ਰਾਜ ਉਹਨੇ ਸੰਭਾਲੇ। ਤਾਂ ਇਹਨੇ ਯੋਗ ਕਮਾਇਆ ਪਰ ਆਤਮ ਆਨੰਦ ਨਹੀਂ ਸੀ ਪ੍ਰਾਪਤ ਹੋਇਆ। ਫਿਰ ਸਤਿਗੁਰੂ ਨਾਨਕ ਦੇਵ ਜੀ ਦਾ ਮਿਲਾਪ ਹੋਇਆ, ਉਦੋਂ 1500 ਸਾਲ ਉਮਰ ਸੀ ਪਰਥਰੀ ਦੀ, ਦਸਮ ਦੁਆਰ 'ਚ ਪ੍ਰਾਣ ਚੜ੍ਹਾ ਕੇ ਬੈਠਾ ਰਹਿੰਦਾ ਸੀ। ਅਤੇ ਆਖਰੀ ਆਨੰਦ ਜਿਹੜਾ ਫਿਰ ਸਤਿਗੁਰੂ ਨਾਨਕ ਦੇਵ ਜੀ ਦੇ ਮਿਲਾਪ ਤੋਂ ਮਿਲਿਆ। ਤਿੰਨ ਸ਼ਬਦ ਪਰਥਰੀ ਨੂੰ ਮੁਖਾਤਬ ਹੋ ਕੇ ਸਤਿਗੁਰਾਂ ਉਚਾਰਨ ਕੀਤੇ ਹਨ ਆਸਾ ਰਾਗ 'ਚ। ਔਰ ਇਹ ਉਦੋਂ ਸ਼ਰਾਬ ਵੀ ਪੀ ਲੈਂਦਾ ਸੀ, ਆਪ ਕੱਢ ਕੇ ਸ਼ਰਾਬ ਪੀਂਦੇ ਸੀ ਜੋਗੀ, ਪਰ ਸਤਿਗੁਰੂ ਮਹਾਰਾਜ ਨੂੰ ਕਹਿਣ ਲੱਗਾ ਜੀ ਸ਼ਰਾਬ ਪੀਓਗੇ? ਮਹਾਰਾਜ ਕਹਿੰਦੇ ਨਹੀਂ, ਨੇਤੀ ਪੀਤੀ ਸਦਾ ਲਈ ਨਸ਼ਾ ਚੜਿਆ ਹੋਇਆ, ਇਹ ਸ਼ਰਾਬ ਨਹੀਂ, ਇਹ ਤਾਂ ਉੱਤਰ ਜਾਂਦਾ। ਤਾਂ ਉਸ ਸੰਬੰਧ 'ਚ ਸ਼ਬਦ ਤਿੰਨ ਹਨ, ਖੈਰ ਉਸ ਪਾਸੇ ਹੁਣ ਨਾ ਜਾਵਾਂ। ਕਹਿਣ ਤੋਂ ਮੁਰਾਦ ਹੈ ਵੀ ਇਹ ਕਾਰਣ ਵਿਰਾਗ ਹੁੰਦਾ, ਇੱਕ ਤਾਂ ਅਕਲ ਦੀ ਚੋਟ, ਦੂਸਰਾ ਸੰਸਾਰ ਵੱਲੋਂ ਜੇ ਚੋਟ ਵੱਜੀ ਤਾਂ ਵਿਰਾਗੀ ਹੋ ਗਿਆ। ਇੱਥੇ ਅਮਰੀਕਾ ਦੇ ਵਿੱਚ ਇੱਕ ਬੰਦਾ ਸੀ, ਗੁਰਦੁਆਰਾ ਸਾਹਿਬ ਸੇਵਾ ਕਰਦਾ ਸੀ, ਰਹਿੰਦੇ ਗੁਰਦੁਆਰਾ ਸਾਹਿਬ 'ਚ। ਉਸਨੂੰ ਇੱਕ ਕਥਾਵਾਚਕ ਸਿੰਘ ਨੇ ਪੁੱਛਿਆ ਵੀ ਭਾਈ ਸਾਹਿਬ, ਪਰਿਵਾਰ ਆਪਣਾ ਹੈ ਨਹੀਂ, ਤੁਸੀਂ ਇਕੱਲੇ ਰਹਿੰਦੇ ਹੋ, ਕਾਫੀ ਉਮਰ ਦਾ ਸੀ। ਅਤੇ ਉਹਦੇ ਅਥਰੂ ਡਿੱਗੇ ਦੱਸਿਆ ਨੇ ਵੀ ਮੈਨੂੰ 18 ਸਾਲ ਹੋਏ ਇੱਥੇ ਅਮਰੀਕਾ 'ਚ ਆਏ ਨੂੰ,
ਮੈਨੂੰ ਪੇਪਰ ਨਹੀਂ ਮਿਲੇ ਪਰ ਕਮਾਈ ਬੜੀ ਕਰਕੇ ਪੈਸਾ ਪਿੱਛੇ ਭੇਜਿਆ। ਭਰਾਵਾਂ ਦੀ ਵੀ ਮਦਦ ਕੀਤੀ, ਆਪਣੀ ਔਲਾਦ ਵਾਸਤੇ ਬੜਾ ਕਾਰੋਬਾਰ ਬਣਾ ਦਿੱਤਾ। ਅਤੇ ਜਦੋਂ 2008-09 'ਚ ਇੱਥੇ ਰਿਸੈਸ਼ਨ ਜਿਹਾ ਆਇਆ ਸੀ ਇਹਨਾਂ ਦੇਸ਼ਾਂ 'ਚ, ਉਦੋਂ ਘਰ ਵਾਲੀ ਨੂੰ ਫੋਨ ਕੀਤਾ ਕਿ ਹੁਣ ਕੰਮ ਨਹੀਂ ਜ਼ਿਆਦਾ ਮਿਲਦਾ ਅਤੇ ਨਾਲੇ ਮੈਂ ਬੁੱਢਾ ਹੋ ਗਿਆ, 18 ਸਾਲ ਬਥੇਰੀ ਕਮਾਈ ਕਰ ਲਈ, ਹੁਣ ਮੇਰਾ ਇਰਾਦਾ ਆ ਵੀ ਮੈਂ ਇੰਡੀਆ ਨੂੰ ਆ ਜਾਵਾਂ, ਟਿਕਟ ਬਣਾਉਣ ਲੱਗਾ। ਘਰ ਵਾਲੀ ਅੱਗੋਂ ਕਹਿਣ ਲੱਗੀ, ਜਿਹਨੇ ਲਾਵਾਂ ਲਈਆਂ ਸੀ, ਕਹਿਣ ਲੱਗੀ ਲੋਕ 50-50 ਲੱਖ ਰੁਪਈਆ ਝੋਲੀਆਂ 'ਚ ਪਾਈ ਫਿਰਦੇ ਅਮਰੀਕਾ ਜਾਣ ਨੂੰ, ਤੂੰ ਅਮਰੀਕਾ ਛੱਡ ਕੇ ਇੰਡੀਆ ਨੂੰ ਆਏਗਾ, ਇੰਡੀਆ ਨੂੰ ਨਾ ਆ। ਫਿਰ ਅਗਲੇ ਦਿਨ ਫੋਨ ਕੀਤਾ, ਇੱਥੇ ਕੋਈ ਬੰਦਾ ਮੈਨੂੰ ਮਿਲਿਆ ਪਰਿਵਾਰ, ਉਹਨਾਂ ਦੇ ਰਿਸ਼ਤੇਦਾਰ ਆ ਅਮਰੀਕਾ 'ਚ, ਉਹਨਾਂ ਦੀਆਂ ਬੇਕਰੀਆਂ, ਤੂੰ ਉੱਧਰ ਨੂੰ ਟਿਕਟ ਕਰਾਓ, ਸ਼ਹਿਰ ਚਲਾ ਜਾ, ਕੰਮ ਕਿਉਂ ਨਹੀਂ ਮਿਲਦਾ, ਇੰਡੀਆ ਕਿਉਂ ਆਉਣਾ। ਐਡੀ ਚੋਟ ਵੱਜੀ, ਕਹਿਣ ਲੱਗਾ ਹੱਦ ਹੋ ਗਈ, ਜਿਹਨਾਂ ਵਾਸਤੇ ਮੈਂ ਉਮਰ ਗਾਲ ਲਈ ਆ, ਇੰਨਾ ਪੈਸਾ ਇੰਡੀਆ ਭੇਜਿਆ, ਉਸ ਪੈਸੇ ਦਾ ਮੈਨੂੰ ਸੁੱਖ ਕੋਈ ਨਹੀਂ, ਕਹਿੰਦੇ ਪੈਸੇ ਕੱਲ੍ਹ ਤੂੰ ਨਾ ਆ, ਮਾਇਆ ਭੇਜ, ਤੂੰ ਨਹੀਂ ਆਉਣਾ। ਕਹਿਣ ਲੱਗਾ ਹੁਣ ਮੈਂ ਤੁਹਾਡੇ ਲਈ ਮਰ ਗਿਆ, ਤੁਸੀਂ ਮੇਰੇ ਲਈ ਮਰ ਗਏ। ਸਮਝ ਆਈ ਪਰ ਬੜੀ ਦੇਰੀ ਨਾਲ ਸਮਝ ਆ ਗਈ ਵੀ ਤੁਸੀਂ ਕੀ ਹੋ, ਜਿਹਨਾਂ ਨਾਲ ਮੈਂ ਮੋਹ ਪਾ ਬੈਠਾ ਐਡਾ, ਤੁਸੀਂ ਮੇਰੇ ਲਈ ਮਰ ਗਏ, ਮੈਂ ਤੁਹਾਡੇ ਲਈ ਮਰ ਗਿਆ, ਨਾ ਮੇਰੀ ਚਿੱਠੀ ਡੀਕਿਓ, ਨਾ ਫੋਨ ਡੀਕਿਓ, ਨਾ ਮੈਨੂੰ ਡੀਕਿਓ, ਹੁਣ ਮੈਂ ਗੁਰਦੁਆਰਾ ਸਾਹਿਬ ਗੁਰੂ ਦੇ ਦਰ 'ਤੇ ਆਪਣਾ ਜੀਵਨ ਬਤੀਤ ਕਰਨਾ, ਜਿਹੋ ਜਿਹਾ ਵੀ ਹੋਏਗਾ, ਜਿਸ ਤਰ੍ਹਾਂ ਦਾ ਪ੍ਰਸ਼ਾਦਾ ਮਿਲੇ, ਛੱਕ ਕੇ ਆਪਣੇ ਜੀਵਨ ਨੂੰ ਮੈਂ ਸੇਵਾ 'ਚ ਲਾ ਦਿੱਤਾ। ਗੁਰਦੁਆਰਾ ਸਾਹਿਬ ਸਾਰਾ ਦਿਨ ਸੇਵਾ ਕਰਦਾ, ਤਾਂ ਇਸ ਪ੍ਰਕਾਰ ਦੀ ਵੀ ਚੋਟ ਵੱਜ ਜਾਂਦੀ। ਸਾਰੇ ਨਹੀਂ ਹੋ ਜਾਂਦੇ, ਸਾਰੇ ਨਹੀਂ ਹੋ ਜਾਂਦੇ, ਬੜੇ ਐਸੇ ਹਨ ਜਿਹਨਾਂ ਦੇ ਪਰਿਵਾਰ ਪਿੱਛੋਂ ਕਹਿੰਦੇ ਆ ਜਾਓ ਜੀ, ਨਹੀਂ ਗੱਲ ਬਣਦੀ ਤਾਂ ਆਓ, ਕੋਈ ਗੱਲ ਨਹੀਂ, ਰੋਟੀ ਰੱਬ ਦੇਵੇਗਾ, ਸਾਰੇ ਨਹੀਂ ਹੁੰਦੇ। ਪਰ ਇਸ ਤਰ੍ਹਾਂ ਨਹੀਂ ਹੁੰਦਾ, ਉਹ ਸ਼ਿੱਦਤ ਨਾਲ 18 ਸਾਲ ਕਮਾਈ ਕਰ ਭੇਜਦਾ ਰਿਹਾ। ਧਰਮ ਪਤਨੀ ਜਿਹਨੇ ਲਾਵਾਂ ਲਈਆਂ ਉਹ ਉਡੀਕ ਨਹੀਂ ਕਰ ਰਹੀ, ਕਹਿੰਦੀ ਨਹੀਂ ਆ ਵੀ ਨਾ, ਜੇ ਤੂੰ ਆ ਪਾਉਣ ਲੱਗਾ ਨਹੀਂ ਆ। ਤਾਂ ਇਸ ਪ੍ਰਕਾਰ ਦੀ ਵੀ ਚੋਟ ਬੜੀ ਵੱਡੀ ਸੰਸਾਰ ਤੋਂ ਵੱਜੇਗੀ, ਫਿਰ ਵੀ ਭਲਾ ਦਾ, ਨਹੀਂ ਤਾਂ ਇਹੋ ਜਿਹੀ ਚੋਟ ਵੱਜਣ ਦੇ ਕਾਰਨ, ਇਹ ਕਾਰਨ ਨਾਲ 3 ਤਰ੍ਹਾਂ ਦਾ ਅਸਰ ਵੀ ਪੈਂਦਾ, ਜਾਂ ਬੰਦਾ ਪਾਗਲ ਹੋ ਜਾਂਦਾ, ਜਾਂ ਖੁਦਕਸ਼ੀ ਕਰਦਾ। ਇਹਨਾਂ ਦੇਸ਼ਾਂ 'ਚ ਵੀ ਇਹੋ ਜਿਹੀਆਂ ਘਟਨਾਵਾਂ ਹੋਈਆਂ, ਖੁਦਕਸ਼ੀਆਂ ਕੀਤੀਆਂ ਕਈਆਂ ਨੇ ਚੋਟ ਵੱਜਣ ਕਰਕੇ। ਤਾਂ ਇਸ ਪ੍ਰਕਾਰ ਫਿਰ ਇਹ ਅਸਲ ਜਿਹੜਾ ਮਾਰਗ ਇਹ ਆ ਵੀ ਜੇ ਚੋਟ ਵੱਜੀ ਫਿਰ ਪਰਮਾਤਮਾ ਵਾਲੇ ਪਾਸੇ ਤੁਰ ਪਏ, ਗੁਰੂ ਮਹਾਰਾਜ ਦੀ ਸਿੱਖੀ ਕਮਾਉਣ ਵਾਲੇ ਪਾਸੇ ਤੁਰ ਪਏ, ਫਿਰ ਵੀ ਬੜਾ ਲਾਭ ਖੜ ਜਾਏਗਾ। ਤਾਂ ਇਸੇ ਤਰ੍ਹਾਂ ਤੀਜੀ ਚੋਟ ਹੈ ਗੁਰੂ ਸ਼ਬਦ ਦੀ, ਇਹ ਸਤਸੰਗ ਕਰਨ ਦਾ ਮਨੋਰਥ ਇਹ ਹੀ ਹੈ। ਅੰਤਰ ਪਿਆਸ ਉੱਠੀ ਪ੍ਰਭ ਕੇਰੀ, ਸੁਣ ਗੁਰ ਬਚਨ ਮਨ ਤੀਰ ਲਗਈਆ। ਬੜੇ ਸਾਡੇ ਵਰਗੇ ਢੀਠ ਮਨ ਵਾਲੇ ਹਨ, ਭਈ 20-20, 30-30, 40-40 ਸਾਲ ਗੁਰਦੁਆਰਾ ਸਾਹਿਬ ਆਉਂਦਿਆਂ ਹੋ ਗਏ, ਸੁਣਦੇ ਹਾਂ ਸਭ ਕੁਛ, ਪਰ ਮਨ ਢੀਠ ਦਾ ਢੀਠ ਉੱਥੇ ਦਾ ਉੱਥੇ ਹੀ, ਵੀ ਸਭ ਕੁਝ ਉਹ ਕੁਝ ਕਰ ਰਿਹਾ ਜੋ 40 ਸਾਲ ਪਹਿਲਾਂ ਕਰਦਾ, ਫੇਰਾ ਫੇਰੀਆਂ, ਠੱਗੀਆਂ, ਧੋਖੇ, ਫਰੇਬ, ਨਾ ਕੋਈ ਨਸ਼ਾ ਤਿਆਗਿਆ, ਨਾ ਕੋਈ ਗੁਰੂ ਦੀ ਸਿੱਖੀ ਵਾਲੀ ਗੱਲ, ਨਾ ਕੋਈ ਨਿਤਨੇਮ, ਨਾ ਵਾਹਿਗੁਰੂ ਦਾ ਭਜਨ, ਕੁਛ ਵੀ ਨਹੀਂ, ਐਵੇਂ ਵਿਖਾਵੇ ਮਾਤਰ। ਤਾਂ ਇਸ ਪ੍ਰਕਾਰ ਇਹਨੂੰ ਕਪਟ ਸਨੇਹੀ ਕਿਹਾ ਭਾਈ ਗੁਰਦਾਸ ਨੇ। ਸਨੇਹ ਗੁਰੂ ਨਾਲ ਪ੍ਰੇਮ ਹੋਣ ਦਾ ਵਿਖਾਵਾ ਕਰ ਰਿਹਾ, ਪਰ ਕਪਟੀ ਹੈ, ਛਲੀਆ ਹੈ, ਉਹ ਸਨੇਹ ਨਹੀਂ ਕਰ ਰਿਹਾ। ਜਿਹਦੇ ਨਾਲ ਸ਼ਰਧਾ ਹੋਵੇ, ਜਿਹਦਾ ਮਨ ਸਤਿਕਾਰ ਹੈ, ਉਹਦੇ ਬਚਨ ਸੁਣਨ ਨੂੰ, ਬਚਨ ਮੰਨਣ ਨੂੰ, ਕਮਾਉਣ ਨੂੰ ਆਪੇ ਦਿਲ ਕਰਦਾ, ਵਿਸ਼ਵਾਸ ਹੈ ਤਾਂ ਕਮਾਏਗਾ। ਵਿਸ਼ਵਾਸ ਤਾਂ ਦਮੜਿਆਂ 'ਤੇ ਹੈ, ਤਾਂ ਠੱਗੀਆਂ ਮਾਰਨ ਨੂੰ, ਹੇਰਾ ਫੇਰੀਆਂ ਅਤੇ ਲੁੱਟ ਖਸੁੱਟ ਕਰਨ ਨੂੰ ਲੋਕ ਨਹੀਂ ਹਟਦੇ, ਕਿਉਂਕਿ ਵਿਸ਼ਵਾਸ ਤਾਂ ਦਮੜਿਆਂ 'ਤੇ ਵੀ ਇਹ ਸੁੱਖ ਦੇਣ ਵਾਲੀ ਚੀਜ਼ ਹੈ। ਗੁਰੂ ਮਹਾਰਾਜ ਨਹੀਂ ਸੁੱਖ ਦੇਣ ਵਾਲੇ, ਪਰਮਾਤਮਾ ਨਹੀਂ ਬਖਸ਼ਿਸ਼ ਕਰਨ ਵਾਲਾ, ਇਹ ਬਖਸ਼ਿਸ਼ ਹੈ ਮਾਇਆ, ਇਹ ਜਿਵੇਂ ਹੁੰਦੀ ਇਕੱਠੀ ਕਰ ਲਓ। ਤਾਂ ਇਸ ਵਾਸਤੇ ਇਹ 3 ਤਰ੍ਹਾਂ ਦੀ ਚੋਟ ਵੱਜਣ ਕਰਕੇ ਇਹਨੂੰ ਕਹਿੰਦੇ ਨੇ ਕਾਰਨ ਵਿਰਾਗ। ਕਿਸੇ ਕਾਰਨ ਕਰਕੇ ਹਿਰਦੇ 'ਚ ਵਿਰਾਗ ਉਤਪੰਨ ਹੋਇਆ ਅਤੇ ਲੱਗ ਗਿਆ ਰੱਬ ਦੀ ਭਗਤੀ ਕਰਨ। ਇਸੇ ਤਰ੍ਹਾਂ ਇੱਕ ਹੁੰਦਾ ਮੰਦ ਵਿਰਾਗ। ਮੰਦ ਵਿਰਾਗ, ਨਾਰ ਮੂਈ ਘਰ ਸੰਪਤ ਨਾਸੀ, ਮੂੰਡ ਮੁੰਡਾਏ ਭਇਓ ਸੰਨਿਆਸੀ। ਔਰ ਇਸ ਪ੍ਰਕਾਰ ਇਹਦੇ ਬਾਰੇ 'ਚ ਗੁਰੂ ਮਹਾਰਾਜ ਨੇ ਬਚਨ ਕੀਤਾ, ਫਿਰਦੀ ਫਿਰਦੀ ਦਹਿ ਦਿਸਾ, ਜਲ ਪਰਬਤ ਮਨਰਾਏ, ਜਿੱਥੇ ਡਿੱਠਾ ਮ੍ਰਿਤ ਕੋ ਇੱਲ ਬੈਠੀ ਆਏ। ਅਸਮਾਨ 'ਤੇ ਬੜੀ ਦੂਰ ਇਹ ਲੁੱਟਦੀ ਆ, ਪਰ ਨਜ਼ਰ ਉਹਦੀ ਧਰਤੀ 'ਤੇ ਆਉਂਦੀ ਹੈ। ਥੱਲੇ ਕੋਈ ਮੁਰਦਾਰ ਮਰਿਆ ਡੰਗਰ ਜਾਨਵਰ ਵੇਖ ਲਿਆ ਪਸ਼ੂ, ਅਤੇ ਬੜੀ ਛੇਤੀ ਉਤਰਦੀ। ਇਸ ਤਰ੍ਹਾਂ ਇੱਕ ਵਾਰੀ 'ਤੇ ਕਿਸੇ ਕਾਰਨ ਕਰਕੇ ਘਰੋਂ ਵਿਰਾਗੀ ਹੋ ਕੇ ਨਿਕਲ ਤੁਰਿਆ, ਘਰ ਵਾਲੀ ਚੜ੍ਹਾਈ ਕਰ ਗਈ, ਜਾਂ ਗਰੀਬੀ ਆ ਗਈ ਅਤੇ ਗਰੀਬੀ ਦੇ ਦੁੱਖ ਤੋਂ ਭੱਜੇ ਲੋਕ, ਸਾਧ ਬਣ ਜਾਈਏ, ਪਰ ਮਨ ਫਿਰ ਵਿਕਾਰਾਂ 'ਚ ਡਿੱਗਿਆ, ਗੰਧ 'ਚ ਡਿੱਗਿਆ, ਇਹਨੂੰ ਕਹਿੰਦੇ ਨੇ ਮੰਦ ਵਿਰਾਗ। ਇਹ ਕਿਸੇ ਤਰ੍ਹਾਂ ਸਾਧ ਸੰਗਤ ਜੀ ਹੁੰਦਾ ਇੱਕ ਇੰਦਰੇ ਵਿਰਾਗ, ਵਿਰਾਗ ਧਾਰਿਆ, ਵਿਕਾਰਾਂ ਤੋਂ ਸਰੀਰਕ ਤੌਰ 'ਤੇ ਬਚਿਆ, ਪਰ ਮਨ 'ਤੇ ਇੰਦਰੇ ਡੋਲਦੇ ਨੇ,
ਅੱਖਾਂ ਵੀ ਬੇਗਾਨਾ ਰੂਪ ਤੱਕਣ ਵੱਲ ਦੌੜਦੀਆਂ, ਕੰਨ ਨਿੰਦਿਆ ਚੁਗਲੀ ਸੁਣਨ ਵੱਲ, ਔਰ ਜ਼ਬਾਨ ਤੋਂ ਵੀ ਬਚਨ ਬੋਲੇ ਜਾਂਦੇ ਹਨ। ਸਰੀਰਕ ਤੌਰ 'ਤੇ ਭੈੜੇ ਕਰਮ ਕਰਨ ਤੋਂ ਬਚ ਗਿਆ, ਇੱਕ ਇੰਦਰੇ ਵਿਰਾਗ ਹੈ। ਔਰ ਇੱਕ ਇਸੇ ਤਰ੍ਹਾਂ ਯਤ ਮਾਨ ਵਿਰਾਗ, ਕਹਿਤ ਕਬੀਰ ਚੇਤਰੇ ਅੰਧਾ ਸਤ ਰਾਮ ਝੂਠਾ ਸਭ ਧੰਦਾ, ਇਸ ਤਰ੍ਹਾਂ ਦਾ ਪ੍ਰਭਾਵ ਮਨ 'ਤੇ ਪੈਣਾ। ਇੱਕ ਹੈ ਵਿਤਰੇਕ ਵਿਰਾਗ, ਵਿਤਰੇਕ ਕਿੰਨਾ ਚਿਰ ਹੋਇਆ ਮੈਨੂੰ ਭਜਨ ਕਰਦਿਆਂ ਸਤਸੰਗ ਕਰਦਿਆਂ, ਕਿੰਨੇ ਕੁ ਵਿਕਾਰ ਨਾਸ਼ ਹੋਏ ਹਨ, ਕਿੰਨੇ ਕੁ ਮੇਰੇ ਕਰਮ ਸੁਧਰੇ ਹਨ, ਮਨ ਦੀ ਕੀ ਹਾਲਤ ਹੈ, ਇਹ ਵਿਚਾਰ ਅੰਦਰ ਪੈਦਾ ਹੋਣੀ, ਇਹ ਵਿਤਰੇਕ ਵਿਰਾਗ। ਛੇਵਾਂ ਵਸੀਕਾਰ ਵਿਰਾਗ ਹੈ ਕਿ ਮਨ ਇੰਦਰੀਆਂ ਨੂੰ ਵੀ ਵਸ ਵਿੱਚ ਲੈ ਆਉਣਾ, ਬਿਰਤੀ ਅੰਤਰਮੁਖ ਹੋ ਜਾਣੀ, ਸਿਮਰਨ ਭਜਨ ਵਿੱਚ ਜੁੜੇ ਰਹਿਣਾ, ਇਹ ਵਸੀਕਾਰ ਵਿਰਾਗ ਹੈ। ਇਸ ਤੋਂ ਅੱਗੇ ਤੀਬਰ ਵਿਰਾਗ ਹੈ, ਤੀਬਰ ਵਿਰਾਗ। ਔਰ ਜਿਸ ਪ੍ਰਕਾਰ ਸੰਸਾਰ ਦੇ ਸਾਰੇ ਭੋਗਾਂ ਤੋਂ ਉਪਰਾਮਤ ਆ, ਇਹਨੂੰ ਕਹਿੰਦੇ ਤੀਬਰ ਵਿਰਾਗ। ਇਸ ਤੋਂ ਅੱਗੇ ਤਰ ਤੀਬਰ ਵਿਰਾਗ ਹੈ। ਇੱਕ ਬਚਨ ਤੁਸੀਂ ਸੁਣਿਆ ਹੋਏਗਾ, ਭਾਈ ਤਿਲਕੂ ਜੀ ਹੁਸ਼ਿਆਰਪੁਰ ਦੇ ਭਾਈ ਤਿਲਕੂ ਜੀ ਹੋਏ ਆ, ਅਤੇ ਮਹੇਸ਼ਾ ਉੱਥੇ ਯੋਗੀ ਆਇਆ ਸੀ, ਕਹਿੰਦਾ ਜਿਹੜਾ ਮੇਰਾ ਦਰਸ਼ਨ ਕਰੇਗਾ ਚਾਰ ਪੈਰ ਸਵਰਗ ਮਿਲੇਗਾ। ਤਾਂ ਉਹਨੇ ਕਿਹਾ ਮੈਂ ਨਹੀਂ ਜਾਣਾ, ਦੁਨੀਆ ਸਾਰੀ ਗਈ ਸੀ, ਕਹਿੰਦਾ ਮੈਨੂੰ ਨਹੀਂ ਚਾਹੀਦਾ ਸਵਰਗ। ਅਤੇ ਵਾਰ ਵਾਰ ਸੁਨੇਹ ਭੇਜੇ ਵੀ ਸਰ ਸਦਾ ਵਾਸਤੇ ਸਵਰਗ ਦਾ ਵਾਸਾ, ਕਹਿੰਦਾ ਨਹੀਂ ਚਾਹੀਦਾ। ਫਿਰ ਆਪ ਮਹੇਸ਼ਾ ਯੋਗੀ ਆਇਆ, ਕਹਿਣ ਲੱਗਾ ਕਿਸ ਗੁਰੂ ਦਾ ਚੰਡਿਆ ਹੋਇਆ ਤੂੰ, ਕਹਿੰਦਾ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਮੇਰੇ ਗੁਰੂ ਨੇ। ਫਿਰ ਮਹੇਸ਼ਾ ਯੋਗੀ ਵੀ ਸਿੱਖ ਬਣਿਆ। ਤਾਂ ਇਸ ਪ੍ਰਕਾਰ ਸਵਰਗ ਦੀ ਇੱਛਾ ਨਹੀਂ ਹੈ, ਨਾ ਇਸ ਦੁਨੀਆਂ ਦੇ ਸੁੱਖਾਂ ਦੀ, ਨਾ ਸਵਰਗ ਦੀ। ਅਤੇ ਇਸ ਤੋਂ ਅੱਗੇ ਹੁੰਦਾ ਹੈ ਤਰ ਤੀਬਰ ਤਰ ਤਮ ਬੈਰਾਗ, ਸੁਰਗ ਬੈਕੁੰਠ ਦੀਆਂ ਮੁਗਤੀਆਂ ਦੀ ਇੱਛਾ ਨਹੀਂ। ਰਾਜ ਨਾ ਚਾਹੋ, ਮੁਗਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ, ਉੱਪਰਲੇ ਦਰਜੇ ਦਾ ਵਿਰਾਗ ਹੈ। ਜਿਹੜੀ ਰਾਬੀਆ ਸੀ ਇਸਲਾਮ ਦੀ, ਉਹਨੂੰ ਹਸਨ ਪੁੱਛਦਾ ਇੱਕ ਵਾਰੀ ਵੀ ਰਾਬੀਆ ਤੂੰ ਜੰਨਤ ਪ੍ਰਾਪਤ ਕਰਨ ਵਾਸਤੇ ਬੰਦਗੀ ਕਰਦੀ ਹੈ ਖੁਦਾ ਦੀ, ਇੰਨੀ ਦਿਨੇ ਰਾਤ ਲੱਗੀ ਰਹੀ ਨੇ। ਹੱਸ ਕੇ ਕਹਿਣ ਲੱਗੇ ਨਹੀਂ ਹਸਨ, ਜੰਨਤ ਦੀ ਕੋਈ ਇੱਛਾ ਨਹੀਂ ਹੈ। ਜੰਨਤ ਜਿਹਨੂੰ ਅਸੀਂ ਸੁਰਗ ਬੈਕੁੰਠ ਸੱਚਖੰਡ ਆਦਿ ਕਹੀਏ, ਕਹਿਣ ਲੱਗੀ ਜੰਨਤ ਵਿੱਚ ਜਾਣ ਦੀ ਕੋਈ ਇੱਛਾ ਨਹੀਂ। ਕਹਿਣ ਲੱਗਾ ਫਿਰ ਦੋਜ਼ਕਾਂ ਦੀ ਅੱਗ ਤੋਂ ਬਚਣ ਲਈ ਬੰਦਗੀ ਕਰਨੀ, ਨਰਕਾਂ ਦੀ ਅੱਗ 'ਚ ਨਾ ਸੜਾਂ, ਇਹ ਇੱਛਾ? ਕਹਿਣ ਲੱਗੀ ਨਹੀਂ, ਉਹ ਵੀ ਕੋਈ ਪ੍ਰਵਾਹ ਨਹੀਂ। ਕਹਿਣ ਲੱਗਾ ਫਿਰ ਕਾਹਦੇ ਵਾਸਤੇ ਚੰਬੜੀ ਰਹਿਣੀ ਆ ਖੁਦਾ ਨਾਲ, ਪਰਮਾਤਮਾ ਦੀ ਬੰਦਗੀ ਇੰਨੀ ਕਰਦੀ? ਕਹਿਣ ਲੱਗੀ ਹੁਣ ਇਹੋ ਜਿਹੀ ਅਵਸਥਾ ਹੈ ਕਿ ਖੁਦਾ ਦੀ ਯਾਦ ਹੀ ਸਭ ਕੁਛ ਹੈ। ਜੇ ਖੁਦਾ ਮੇਰੇ ਹਿਰਦੇ 'ਚ ਹੈ ਤੇ ਮੈਂ ਨਰਕਾਂ ਦੀ ਅੱਗ ਤੋਂ ਮੈਨੂੰ ਕੋਈ ਪ੍ਰਵਾਹ ਨਹੀਂ, ਭਾਵੇਂ ਖੁਦਾ ਮੈਨੂੰ ਨਰਕਾਂ 'ਚ ਸੁੱਟ ਦੇ, ਮੈਨੂੰ ਯਾਦ ਹੀ ਆਨੰਦ ਦੇ ਰਹੀ ਹੈ। ਵਾਹਿਗੁਰੂ ਦੀ ਯਾਦ ਮੈਨੂੰ ਆਨੰਦ ਦੇਣ ਵਾਲੀ ਹੈ, ਮੈਨੂੰ ਨਰਕਾਂ 'ਚ ਡਿੱਗਣ ਤੋਂ ਵੀ ਪ੍ਰਵਾਹ ਨਹੀਂ। ਅਤੇ ਜੇ ਖੁਦਾ ਦੀ ਯਾਦ ਮੇਰੇ ਹਿਰਦੇ 'ਚ ਨਾ ਹੋਏ ਤੇ ਮੈਂ ਜੰਨਤ ਨੂੰ ਅੱਗ ਲਾਉਣੀ ਹੈ? ਜੰਨਤ ਉਹਦੇ ਸਾਹਮਣੇ ਕੁਛ ਨਹੀਂ। ਇਸ ਪ੍ਰਕਾਰ ਦਾ ਸਿਮਰਨ ਦਾ ਰਸ ਹੈ ਜਿਹਨੂੰ ਆ ਜਾਏ, ਫਿਰ ਉਹ ਅਵਸਥਾ ਅੱਖਾਂ ਜੀਵਾਂ ਵਿਸਰੈ ਮਰ ਜਾਂ, ਹੋਰ ਕੁਛ ਵੀ ਨਹੀਂ ਚਾਹੀਦਾ। ਤੇਰੀ ਯਾਦ, ਤੇਰਾ ਦਰਸ਼ਨ, ਤੇਰਾ ਪ੍ਰੇਮ ਚਾਹੀਦਾ, ਸੱਚਾ ਪ੍ਰੇਮ ਇੱਥੇ ਜਾ ਕੇ ਹੁੰਦਾ। ਤਾਂ ਇਸ ਪ੍ਰਕਾਰ ਹਜ਼ੂਰ ਨੇ ਕਿਹਾ ਹੈ ਸਤਿਗੁਰ ਸੇਵਨ ਸੇਵਡ ਭਾਗੀ, ਸੁਣਨਾ ਬਚਨ, ਸਤਿਗੁਰ ਸੇਵਨ ਸੇਵਡ ਭਾਗੀ, ਸੱਚਾ ਸ਼ਬਦ ਜਿਨ੍ਹਾਂ ਏਕ ਲਿਵ ਲਾਗੀ, ਗ੍ਰਹਿ ਕੁਟੰਬ ਮੈਂ ਸਹਿਜ ਸਮਾਧੀ, ਨਾਨਕ ਨਾਮ ਰਤੇ ਸੇ ਸੱਚੇ ਬੈਰਾਗੀ। ਜਿਨ੍ਹਾਂ ਦਾ ਮਨ ਵਾਹਿਗੁਰੂ ਦੇ ਨਾਮ ਵਿੱਚ, ਵਾਹਿਗੁਰੂ ਦੀ ਯਾਦ 'ਚ ਰੰਗਿਆ ਹੋਇਆ, ਸੱਚੇ ਬੈਰਾਗੀ ਉਹ ਹਨ। ਅਸੰਖ ਬੈਰਾਗੀ ਕਹਿ ਹੈ ਬੈਰਾਗ, ਸੋ ਬੈਰਾਗੀ ਜੇ ਖਸਮੈ ਭਾਵੈ, ਹਿਰਦੈ ਸ਼ਬਦ ਸਦਾ ਭੈ ਰਚਿਆ, ਗੁਰ ਕੀ ਕਾਰ ਕਮਾਵੈ, ਏਕੋ ਚੇਤਾ ਮਨੁਆ ਨਾ ਡੋਲੈ, ਧਾਵਤ ਵਰਜ ਰਹਾਵੈ। ਮਹਾਰਾਜ ਸਾਹਿਬ ਨੇ ਇਹਨਾਂ ਬੈਰਾਗੀਆਂ ਨੂੰ ਅਸਲੀ ਬੈਰਾਗੀ ਮੰਨਿਆ। ਭਈ ਹੈ ਬੈਰਾਗ ਸੰਸਾਰ ਵੱਲੋਂ, ਰਹਿੰਦੇ ਸੰਸਾਰ ਦੇ ਵਿੱਚ ਹਨ, ਸੇਵਾ ਸਿਮਰਨ ਦੀ ਕਮਾਈ ਕਰ ਰਹੇ ਹਨ, ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾ ਰਹੇ। ਭਾਈ ਗੁਰਮੁਖ ਸੀ, ਭਾਈ ਗੁਰਮੁਖ ਪੰਜਵੇਂ ਪਾਤਸ਼ਾਹ ਨੂੰ ਕਹਿਣ ਲੱਗਾ ਜੀ ਭਾਣਾ ਮੰਨਣਾ ਕਿਹੋ ਜਿਹਾ ਹੁੰਦਾ, ਹਰਖ ਸੋਗ ਵਿੱਚ ਨਿਰਲੇਪ ਗੁਰਮੁਖ ਕਿਹੋ ਜਿਹਾ ਹੁੰਦਾ? ਮਹਾਰਾਜ ਕਹਿੰਦੇ ਤੈਨੂੰ ਅਸੀਂ ਭੇਜਦੇ ਹਾਂ ਇੱਕ ਥਾਂ, ਗੁਜਰਾਤ 'ਚ ਇੱਕ ਸਾਡਾ ਸਿੱਖ ਰਹਿੰਦਾ ਭਾਈ ਭਿਖਾਰੀ, ਉਹਦੇ ਘਰ ਜਾ, ਉੱਥੋਂ ਪਤਾ ਲੱਗ ਜਾਏਗਾ। ਤਾਂ ਉਹਦੇ ਇੱਕ ਪਾਸੇ ਪੁੱਤਰ ਦੀ ਸ਼ਾਦੀ ਸੀ ਅਤੇ ਇੱਕ ਪਾਸੇ ਫੱਟਾ ਪਿਆ ਸੀ, ਜੋ ਬੰਦਾ ਚੜ੍ਹਾਈ ਕਰ ਜਾਵੇ ਤਾਂ ਫੱਟੇ 'ਤੇ ਪਾ ਕੇ ਫੂਕਣ ਵਾਸਤੇ ਜਾਈਦਾ, ਉਹ ਆਪਣੇ ਕਮਰੇ 'ਚ ਲਕਾ ਕੇ ਰੱਖਿਆ ਹੋਇਆ ਸੀ। ਤਾਂ ਪੁੱਛਿਆ ਕਿਉਂ? ਕਹਿੰਦੇ ਇਹ ਜਿੰਨੇ ਵਿਆਹ ਕੇ ਆਉਣਾ ਨਾ ਮੇਰੇ ਪੁੱਤ ਨੇ, ਇਹਨੇ ਅਗਲੇ ਦਿਨ ਚੜ੍ਹਾਈ ਕਰ ਜਾਣੀ ਹੈ, ਇਸ ਕਰਕੇ ਸੰਸਕਾਰ ਕਰਨ। ਇੱਕ ਨਾਲੇ ਕਹਿੰਦੇ ਤੱਪੜ ਸਿਉਂਤਾ ਸੀ ਉਹਨੇ ਵਿਛਾਉਣ ਵਾਸਤੇ ਲੋਕਾਂ ਦੇ ਬੈਠਣ ਲਈ। ਚਲੋ ਉਹ ਤਾਂ ਸਾਰਾ ਕੁਝ ਹੋ ਗਿਆ। ਫਿਰ ਪੁੱਛਿਆ ਵੀ ਪੁੱਤਰ ਦੀ ਸ਼ਾਦੀ ਕਿਉਂ ਰਚਾਈ? ਇਹ ਨੂੰਹ ਰਾਣੀ ਵਿਆਹ ਕੇ ਲਿਆਂਦੀ, ਵਿਚਾਰੀ ਵਿਧਵਾ ਹੋ ਗਈ।
ਕਹਿੰਦੇ ਇਹਦੇ ਭਾਗਾਂ 'ਚੋਂ ਲਿਖਿਆ ਹੋਇਆ ਤਾਂ ਇਹ ਮਾੜੀ ਚੀਜ਼ ਨਹੀਂ ਲਿਖੀ। ਸਾਡੇ ਘਰ 'ਚ ਗੁਰਸਿੱਖ ਪਿਆਰਿਆਂ ਸਾਧੂਆਂ ਸੰਤਾਂ ਆਉਣਾ, ਇਹਨੇ ਸੇਵਾ ਕਰ ਕਰਕੇ ਤਰ ਜਾਣਾ, ਇਸ ਵਾਸਤੇ ਆਈ ਹੈ। ਇਹਦਾ ਉਹਦੇ ਨਾਲ ਸੰਬੰਧ ਤਾਂ ਲਿਖਿਆ ਹੋਇਆ ਸੀ। ਇਸ ਕਰਕੇ ਰਾਜਾ ਜੀ ਦਖਲ ਅੰਦਾਜ਼ ਜੀ ਨੇ ਵਿਆਹ ਦੇ ਵੇਲੇ ਵੀ ਲੋਕਾਂ ਵਾਂਗ ਭੰਗੜੇ ਨਹੀਂ ਪਾਏ, ਪੁੱਤਰ ਚੜ੍ਹਾਈ ਕਰ ਗਿਆ ਅਤੇ ਹਾਏ ਕਹਾਈ ਕਲਾਬ ਧਾਹਾਂ ਨਹੀਂ ਮਾਰੀਆਂ। ਇਹ ਵੇਖ ਕੇ ਉਹ ਮੰਨ ਗਿਆ ਸੀ ਵੀ ਇਹੋ ਜਿਹੇ ਬੰਦੇ ਵੀ ਦੁਨੀਆਂ 'ਚ ਹੁੰਦੇ ਆ। ਤਾਂ ਇਸ ਪ੍ਰਕਾਰ ਦੁਨੀਆਂ ਵੱਲੋਂ ਵੈਰਾਗ ਹੈ, ਲਗਾਓ ਕੋਈ ਨਹੀਂ, ਪਰ ਜ਼ਿੰਮੇਵਾਰੀਆਂ ਵੀ ਨਿਭਾ ਰਹੇ ਨੇ। ਤਾਂ ਹਜ਼ੂਰ ਕਹਿੰਦੇ ਨੇ ਕਈ ਕੋਟ ਭਏ ਵੈਰਾਗੀ ਅਖਾਉਣ ਮਾਤਰ ਨੂੰ, ਅੱਖਾਂ 'ਚ ਆਖਣ ਭੀਤਰ ਤੇਲ ਕੋ ਡਾਰ ਕੇ ਲੋਗਨ ਨੀਰ ਬਹਾਏ ਦਿਖਾਵਾਂ। ਬਨਾਉਟੀ ਵਿਰਾਗ, ਅੱਖਾਂ 'ਚ ਤੇਲ ਪਾ ਪਾ ਕੇ, ਜਿਵੇਂ ਉਹ ਫਿਲਮਾਂ ਵਾਲੇ ਐਕਟਰ ਨੇ ਅੱਖਾਂ 'ਚ ਗਲੈਸਰੀਨ ਕੇ ਪਤਾ ਨਹੀਂ ਕੀ ਪਾਉਂਦੇ ਜਦੋਂ ਫਿਲਮਾਂ ਬਣਾਉਂਦੇ, ਅਤੇ ਉਹ ਕਹਿੰਦੇ ਰੋਂਦੇ ਆ ਨਾ, ਬਨਾਉਟੀ ਰੋਂਦੇ, ਅਸਲ ਤਾਂ ਰੋਹ ਨਹੀਂ ਹੈ, ਅਸਲ ਰੋਣਾ ਨਹੀਂ ਹੈ, ਅਤੇ ਬਨਾਉਟੀ ਰੋਣ ਲਾ। ਅਤੇ ਦੂਜੀ ਗੱਲ, ਅਸੀਂ ਸੰਸਾਰੀ ਲੋਕ ਜਿਹੜਾ ਰੋਂਦੇ ਹਾਂ, ਕਿਸੇ ਦੀ ਪਤਨੀ ਚੜ੍ਹਾਈ ਕਰ ਗਈ ਤਾਂ ਰੋ ਰਿਹਾ, ਕਿਸੇ ਦਾ ਪਤੀ ਚੜ੍ਹਾਈ ਕਰ ਗਿਆ ਤਾਂ ਰੋ ਰਹੀ ਆ, ਕਿਸੇ ਨਾਲ ਕੁਛ ਵਾਪਰਿਆ ਧਨ ਨਹੀਂ ਰਿਹਾ ਤਾਂ ਰੋ ਰਿਹਾ। ਮਿੱਤਰਾ, ਤੂੰ ਰੋਇਆ ਹੈ ਸੰਸਾਰ ਲਈ, ਪਰਮਾਤਮਾ ਵਾਸਤੇ ਨਹੀਂ ਰੋਇਆ। ਜਿਵੇਂ ਕਿਹਾ, ਮੈਂ ਰੋਵੰਦੀ ਸਭ ਜਗ ਰੁੰਨਾ, ਰੁੰਨਣੇ ਵਣੋ ਪੰਖੇਰੂ, ਇੱਕ ਨਾ ਰੁੰਨਾ ਮੇਰੇ ਤਨ ਕਾ ਬਿਰਹਾ, ਜਿਨਹੋਂ ਪਿਰੋਂ ਵਿਛੋੜੀ। ਜਿਸ ਨੇ ਮੈਨੂੰ ਪਰਮਾਤਮਾ ਨਾਲੋਂ ਵਿਛੋੜਿਆ ਹੋਇਆ, ਉਹ ਮੇਰੇ ਤਨ ਦਾ ਬਿਰਹਾ ਰੋਇਆ ਹੀ ਨਹੀਂ ਅਜੇ ਤੱਕ, ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੋਏਗੀ। ਭਾਈ ਸਾਹਿਬ, ਭਾਈ ਨੰਦ ਲਾਲ ਜੀ, ਉਹ ਕਹਿੰਦੇ ਨੇ, ਸ਼ਾਖੇ ਉਮੀਦੇ ਆਸ਼ਕ ਹਰਗਿਜ ਸਮਰ ਨਾ ਗੀਰਦ। ਇਹ ਰੱਬ ਦੀ ਪ੍ਰਾਪਤੀ ਦੀ ਇੱਛਾ ਰੱਖਣ ਵਾਲੇ ਆਸ਼ਕ, ਜਿਹੜਾ ਤੂੰ ਉਮੀਦਾਂ ਦਾ ਬੂਟਾ ਲਾਇਆ ਨਾ ਆਪਣੇ ਹਿਰਦੇ 'ਚ, ਰੱਬ ਦੀ ਪ੍ਰਾਪਤੀ ਹੋਵੇ, ਹਰਗਿਜ ਬਿਲਕੁਲ ਇਹਨੂੰ ਫਲ ਨਹੀਂ ਅਜੇ ਲੱਗਣਾ, ਇੰਜ ਇਹਨੂੰ ਫਲ ਨਹੀਂ ਲੱਗਣਾ। ਹੱਦ ਹੋ ਗਈ ਭਾਈ ਨੰਦ ਲਾਲ ਜੀ, ਨਿਰਾਸ਼ਤਾ ਵੰਡ ਰਹੇ ਹੋ। ਕਹਿੰਦੇ ਨਹੀਂ ਨਹੀਂ, ਅਸੀਂ ਕਹਿ ਰਹੇ ਹਾਂ ਕਿ ਜਦੋਂ ਤੱਕ ਤੇਰੀਆਂ ਇਹਨਾਂ ਅੱਖਾਂ ਦੀਆਂ ਪੁਤਲੀਆਂ ਦਾ, ਵਿਰਾਗ ਦੇ ਹੰਝੂਆਂ ਦਾ ਪਾਣੀ ਨਹੀਂ ਵਗਦਾ, ਇਸ ਬੂਟੇ ਨੂੰ ਨਹੀਂ ਪੈਂਦਾ, ਇਹ ਹਰਾ ਭਰਾ ਨਹੀਂ ਹੋਣਾ ਅਤੇ ਫਲ ਨਹੀਂ ਲੱਗਣਾ। ਸ਼ਾਖੇ ਉਮੀਦੇ ਆਸ਼ਕ ਹਰਗਿਜ਼ ਸਮਰ ਨਾ ਗੀਰਦ, ਅੱਜ ਆਬੇ ਅਸ਼ਕੇ ਮੈਜ਼ਗਾਨ। ਇਹਨਾਂ ਅੱਖਾਂ ਦੀਆਂ ਪੁਤਲੀਆਂ ਨੂੰ ਫਾਰਸੀ 'ਚ ਕਹਿੰਦੇ ਨੇ ਮੈਜ਼ਗਾਨ। ਅੱਜ ਆਬੇ ਅਸ਼ਕੇ ਮੈਜ਼ਗਾਨ, ਆਬ ਮੈਨੇ ਪਾਣੀ, ਅਸ਼ਕੇ ਅਥਰੂਆਂ ਦਾ। ਜਦੋਂ ਤੱਕ ਤੇਰੀਆਂ ਅੱਖਾਂ ਦੀਆਂ ਪੁਤਲੀਆਂ ਵਿੱਚੋਂ ਅਥਰੂਆਂ ਦਾ ਪਾਣੀ ਨਹੀਂ ਵਹਿੰਦਾ ਰੱਬ ਦੀ ਯਾਦ ਵਿੱਚ, ਜਦੋਂ ਦੁਨੀਆਂ ਵੱਲੋਂ ਪ੍ਰਾਮਤਾ ਹੋਵੇਗੀ, ਰੱਬ ਨੂੰ ਯਾਦ ਕਰੇਗਾ ਕਿ ਅਜੇ ਮਿਲਿਆ ਨਹੀਂ। ਫਰੀਦਾ, ਚਿੰਤ ਖਟੋਲਾ ਵਾਣ ਦੁੱਖ, ਬਿਰਹ ਵਿਛਾਵਣ ਲੇਫ, ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਤਾਂ ਇਸ ਪ੍ਰਕਾਰ ਕਹਿੰਦੇ, ਅੱਜ ਆਬੇ ਅਸ਼ਕੇ ਮੈਜ਼ਗਾਨ, ਤਾਂ ਹਰਗਿਜ਼ ਜਦੋਂ ਤੱਕ ਨਹੀਂ ਹੁੰਦਾ ਤਾਂ ਉਦੋਂ ਤੱਕ, ਅੱਜ ਆਬੇ ਅਸ਼ਕੇ ਮੈਜ਼ਗਾਨ ਤਾਂ ਸਬਜ਼ ਨਾ ਤਰਬਾਸ਼, ਸਬਜ਼ ਮੈਨੇ ਹਰਾ ਭਰਾ ਹੋਣਾ, ਉਦੋਂ ਤੱਕ ਇਹ ਬੂਟਾ ਹਰਾ ਭਰਾ ਨਹੀਂ ਹੋਣਾ ਤੇ ਫਲ ਕਿੱਥੋਂ ਲੱਗਣਾ। ਤਾਂ ਇਸ ਵਾਸਤੇ ਜਦੋਂ ਦੁਨੀਆਂ ਵੱਲੋਂ ਹਿਰਦੇ 'ਚੋਂ ਉਪਰਾਮਤਾ ਹੋ ਜਾਏ, ਪਦਾਰਥਾਂ ਸਰੀਰਾਂ ਤੋਂ ਉਪਰਾਮਤਾ ਹੋਈ ਤੇ ਰੱਬ ਦੀ ਯਾਦ ਵਿੱਚ ਰੋਣ ਲੱਗ ਪਿਆ, ਜਿਵੇਂ ਸਾਡੇ ਪੰਥ ਸੰਤ ਅਦਰ ਸਿੰਘ ਸਾਹਿਬ, ਉਹਨਾਂ ਅੰਦਰ ਸੀ ਸੱਚਾ ਵਿਰਾਗ, ਉਹ ਦੁਨੀਆਂ ਪਾਸੋਂ ਲੁਕਾਉਂਦੇ ਸਨ ਪਰ ਲੁਕਦਾ ਨਹੀਂ ਸੀ। ਜਦੋਂ ਬਹਿੰਦੇ ਸੀ ਤਾਂ ਪਰਲ ਪਰਲ ਹੰਝੂ ਵਗਦੇ ਸਨ, ਔਰ ਆਪਣਾ ਚਿਹਰਾ ਢੱਕ ਲੈਂਦੇ ਸੀ, ਹਜ਼ੂਰੀਆ ਭਿੱਜ ਜਾਂਦਾ ਸੀ। ਇਸ ਤਰ੍ਹਾਂ ਦੇ ਸੀ ਸੰਤ ਅਤਰ ਸਿੰਘ ਸਾਹਿਬ, ਚਿਹਰਾ ਸਦਾ ਵਿਰਾਗੀ, ਵੇਖਣ ਵਾਲੇ ਨੂੰ ਦਿਸਦਾ ਸੀ ਵੀ ਇਹ ਚਿਹਰਾ ਵਿਰਾਗ ਦੇ ਸਹਿਤ ਆ। ਤਾਂ ਇਸ ਪ੍ਰਕਾਰ ਦੇ ਰੱਬ ਦੇ ਪਿਆਰੇ ਹੋਏ ਨੇ। ਤਾਂ ਹਜ਼ੂਰ ਕਹਿੰਦੇ ਨੇ, ਕਈ ਕੋਟ ਭਏ ਵੈਰਾਗੀ ਵਿਖਾਵੇ ਮਾਤਰ ਅਤੇ ਅਸਲੀ, ਦੋਵਾਂ ਤਰ੍ਹਾਂ ਦੇ ਹੋਏ ਆ, ਜਦੋਂ ਤੋਂ ਸੰਸਾਰ ਸਾਜਿਆ ਹੁਣ ਤੱਕ ਕਰੋੜਾਂ ਹੀ ਹੋਏ ਹੋਣਗੇ। ਰਾਮ ਨਾਮ ਸੰਗ ਤਿੰਨ ਲਿਵ ਲਾਗੀ, ਅਤੇ ਉਹਨਾਂ ਦੀ ਲਿਵ ਮੈਨੇ ਸੁਰਤ, ਲਿਵ ਦਾ ਅਰਥ ਹੈ ਜਿਵੇਂ ਤੇਲ ਦੀ ਧਾਰਾ ਵਗਦੀ ਆ, ਇਸ ਤਰ੍ਹਾਂ ਸੁਰਤੀ ਦਾ ਪ੍ਰਵਾਹ ਪਰਮਾਤਮਾ 'ਚ ਲੱਗਾ ਰਹਿਣਾ। ਜਿਵੇਂ ਰਾਜੇ ਜਨਕ ਨੇ ਸੁਖਦੇਵ ਮੁਨੀ ਨੂੰ, ਜਿਹੜਾ ਵੱਡਾ ਤਿਆਗੀ ਖਵਾਉਂਦਾ ਸੀ, ਉਹਨੂੰ ਵਿਖਾਇਆ ਸੀ, ਤੇਲ ਪਾ ਕੇ ਥਾਲੀ 'ਚ ਗਿਆ, ਸ਼ਹਿਰ ਦੇ ਦੁਆਲੇ ਚੱਕਰ ਲਾ ਗਿਆ, ਲਾਇਆ ਅਤੇ ਤਮਾਸ਼ੇ ਬੜੇ ਸੀ ਹੋ ਰਹੇ। ਜਦੋਂ ਆਇਆ ਤਾਂ ਕਹਿੰਦੇ, ਦੱਸ ਬਈ ਉੱਥੇ ਤਮਾਸ਼ੇ ਕਿਹੜੇ ਹੁੰਦੇ ਸੀ? ਤਾਂ ਉਹ ਕਹਿਣ ਲੱਗਾ, ਮੈਨੂੰ ਨਹੀਂ ਸੀ ਪਤਾ, ਮੇਰਾ ਤਾਂ ਧਿਆਨ ਤੇਲ 'ਚ ਗੱਡਿਆ ਰਿਹਾ। ਕਹਿੰਦੇ, ਰਾਜੇ ਜਨਕ ਤਾਂ ਸ਼ੰਕਾ ਕਰਦਾ ਸੀ ਵੀ ਮਹਿਲ ਮਾੜੀਆਂ 'ਚ ਰਹਿੰਦਾ, ਸੋਨੇ ਦੇ ਥਾਲਾਂ 'ਚ ਭੋਜਨ ਛਕਦਾ, ਕਹਿੰਦਾ ਇਹਨਾਂ ਦਾ ਮੇਰੇ 'ਤੇ ਕੋਈ ਅਸਰ ਨਹੀਂ ਹੈ, ਇੱਥੋਂ ਮੈਂ ਨਿਰਲੇਪ ਹਾਂ, ਮੇਰੀ ਸੁਰਤ ਅੱਠੇ ਪੈਰ ਵਾਹਿਗੁਰੂ ਵਿੱਚ, ਪਰਮਾਤਮਾ ਵਿੱਚ ਹੈ। ਤਾਂ ਇਸ ਪ੍ਰਕਾਰ ਰਾਮ ਨਾਮ ਸੰਗ ਤਿੰਨ ਲਿਵ ਲਾਗੀ,
तेल की धारा जिवें वहिंदी इस तरह सुरती का प्रवाह लिव सुरत जुड़ी रहनी परमात्मा वाले पासे। ऐसे ऐसे महापुरश होए ने भावें सुते होण जागदे होण कोई वचन विलास करते होण अठे पैर अंदरों सुरत परमात्मा वल नाम नूं एक मिनट सकंट भी त्यागदे ने। क्या समणा क्या जागना गुरमुख ते प्रवान जिन्हां सास गिरासना विसरै ते पूरे पुरख प्रधान। जदों जपना शुरू करीदा ना उदों तां तरदत हुंदा यह मेहनत है, फिर वह फल रूप है कि अठे पैर ही अंदर सिमरन हो रहा याद, फिर उत्थे जाके अखर भी खत्म हो जाते हैं, उत्थे अखर नहीं होंगे, उत्थे अठे पैर लगातार ही लिव होंगी, उत्थे सुरती का प्रवाह जुड़िया परमात्मा नाल। पर यह शब्द ही उत्थों तक पहुँचाएगा, गुरु का शब्द ही उत्थों तक पहुँचाएगा। तो इस तरह लिव लगी हुई कई कोट प्रभ को खोजनते, कई करोड़ा ऐसे होए जिमें क्या देवत्या दर्शन कै ताई दूख भूख तीर्थ किए। तो इस प्रकार के अनेक लोग कर कर भगवे भेस पे, कई भगवे लिबास बनाए, कई चिट्टे पाले, कोई नंगे रहन लग पे, अक्सर मुड़ता इतों बजा ना भी परमात्मा का दर्शन हो। वखरी गल कि जिहो जिहो जिहा उपदेश मिलिया, जिस तरह के उपदेशक मिले, जिहड़े राह उन्होंने तोरिया उस राह लोग तुर पे, पर जिहदे अंदर नीयत साफ है उन्होंने मंजिल जरूर एक दिन मिल जाती, असली रस्ता उन्होंने मिल जाता। जिहड़ा नीयत साफ नाल अंदरों नीयत धार के इस पासे लगा, तो हजूर कहिंदे कई करोड़ा ही हुण तक होए जो प्रभु परमात्मा नूं खोजदे हन। आत्म मैं पार ब्रह्म लहंते, परमात्मा की प्राप्ति बाहरों किधरों नहीं हुई उन्होंने, जिहड़े खोजन लग पे। जिवें पीपा जी ने कहा कायो देवा कायो देवल, कायो पूज्यो पाती, कायो धूप दीप नहीं बेदा। सो इस प्रकार कायो देवल कायो कायो देवा कायो देवल, काया बहुखंड खोजते नवनिद पाई, ना कश आए वो ना कश जाए वो, राम की दुहाई। जो ब्रह्मंडे जिहड़ी जोत ब्रह्मंड विच है सोई पिंडे शरीर अंदर भी है, जो खोजै सो पावै, पीपा प्रणवै परम तत् है, सतगुर होए लिखावा। कहिंदे खोजना ते अंदर नूं सी, बंदे खोज दिल हर रोज ना फिर परेशानी माहे। यह जो दुनिया सिहर मेला दस्तगीरी ना है, हाथ च फड़ी जाण वाली चीज इत्थे कोई नहीं है, यह जा जादूगर दा तमाशा ना जगत, इधरों उपराम अंदर नूं जा। जिन गुरमुख खोज ढंडोलिया तिन अंदरों ही सच लाध्या। अंतरमुख बिरती होएगी पहला मन दिसेगा, मन की गंदगी सामने आनी है, फिर सिमरन भजन द्वारा गंद साफ होना। मन मर गया तो फिर आत्मा का ज्ञान, आत्म मैं पार ब्रह्म लहंते, जिनी आत्म चीनिया परमात्मा सोई, जिन्हें अपना आपा असल स्वरूप वेख लिया वह खुद ही परमात्मा रूप हो गया। जिन्हां ने आत्मा नूं चीन लिया जान लिया अनुभव कर लिया परमात्मा रूप ही हो गए। ता ही कहा जाता राम संत मैं भेद किशना, वह होंदा संत जिदे विच ते परमात्मा च अंतर नहीं फिर रह जाता, क्योंकि आत्म स्वरूप हो गया। परमात्मा भी तो प्रकाश रूप ही है, परमात्मा परम प्रकाश, आत्मा प्रकाश, आत्मा उस प्रकाश की अंश है, ये किरण है, सूरज है, सूरज की किरण ते सूरज का मिलाप ही होंदा उस मान ते कई करोड़ा मील दूर। पर आखो धरती ते प्रकाश पै रहा, किरण पसरिया हुई, फिर साथों दूर किवें होया सूरज, इत्थे पहुंच आ उहदी। इस तरह परमात्मा की अंश यह आत्मा है, इतों एवें गली बाती नहीं। पहला बंदगी करके अपनियां वाशनावां मैलां वकार दोष ऐब अवगुण सब मिटने, तो फिर ही आत्मा का ज्ञान। मन मरै धात मर जाए, बिन मन मूए कैसे हर पाए, ये अंदर ही सारा कुछ प्रगट होएगा, रब नूं बाहरों लभण की लोड़ ही नहीं है। इस तरह का ही बार बार उपदेश हजूर ने दिता। ता बाहर टोलै सो भरम भुलाही, सब किश घर मैं बाहर नाही। दीवा जिथे हनेरा उथे जगा दिओ ते हनेरा उड़ गया, दीवा होर किते जगाई फिरीए, ते जिथे हनेरा अपने घर च उथे दीवा ना जगाईए ते चानण नहीं हुंदा, वस्तु छुपी हुई नहीं लभदी। अंधियारे दीपक चाहिए इक बस्ता गोचर लही है, बस्ता गोचर पाई घट दीपक रहा समाई, कबीर जी कहिंदे हन अंदर हनेरा है, पहला इथों हनेरा कढो, दीवा जगा के गुरु दे शब्द दा अंदर जाए, शब्द शब्द चानण करेगा। सतगुर शब्द उजारो दीपा, बिनसो अंधकार तेह मंदर, रतन कोठड़ी खुली अनूपा। उस मंदिर विचों अंधकार बिनस गया, रतना दी अनूप कोठड़ी खुल गई,
ਅੰਦਰ ਬੜਾ ਕੁਛ ਮਿਲ ਪਿਆ। ਅੰਦਰ ਹੀਰਾ ਲਾਲ ਬਣਾਇਆ, ਗੁਰ ਕੈ ਸ਼ਬਦ ਪਰਖ ਪਰਖਾਇਆ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਆਤਮ ਮਹਿ ਪਾਰ ਬ੍ਰਹਮ ਲਹੰਤੇ। ਕਬੀਰ ਜੀ ਕਹਿੰਦੇ ਨੇ ਕਿ ਹੁਣ ਜਦੋਂ ਮਨ ਨਿਰਮਲ ਹੋ ਗਿਆ ਤੇ ਪਤਾ ਹੀ ਲੱਗਦਾ ਇਹ ਸਰੀਰ ਵਿੱਚ ਪੀਓ ਪਰਮਾਤਮਾ ਹੈ ਕਿ ਜੀਵਾਤਮਾ ਮੇਰੀ ਆਤਮਾ। ਸੁਣ ਸਖੀ, ਪੀ ਮੈਂ ਜੀਓ ਬੱਸੈ, ਜੀ ਮੈਂ ਬੱਸੈ ਕਿ ਪੀਓ, ਜੀਓ ਪੀਓ ਬੂਝੋ ਨਹੀਂ, ਘੱਟ ਮੈਂ ਜੀਓ ਕਿ ਪੀਓ। ਹੁਣ ਮੈਨੂੰ ਪਤਾ ਲੱਗਦਾ ਇੱਥੇ ਉਹ ਆਪ ਹੈ ਕਿ ਮੈਂ ਵੀ ਹੈਗਾ, ਕਿਉਂਕਿ ਉਦੋਂ ਮੈਂ ਮਰ ਚੁੱਕੀ ਹੈ, ਆਤਮਾ ਪਰਮਾਤਮਾ 'ਚ ਲੀਨ ਹੋ ਗਈ ਹੈ, ਦੋਵੇਂ ਇੱਕ ਰੂਪ ਹੋਏ ਹੋਏ ਨੇ। ਤਾਂ ਇਸ ਪ੍ਰਕਾਰ ਆਤਮ ਮੈਂ ਪਾਰ ਬ੍ਰਹਮ ਲਹੰਤੇ, ਲਹੰਤੇ ਪ੍ਰਾਪਤ ਕਰ ਲੈਂਦੇ ਹਨ ਪਰਮਾਤਮਾ ਨੂੰ ਹੀ। ਕਈ ਕੋੜ ਦਰਸ਼ਨ ਪ੍ਰਭ ਪਿਆਸ, ਕਈ ਕਰੋੜਾਂ ਐਸੇ ਹੋਏ ਹੁਣ ਤੱਕ ਜਿਨ੍ਹਾਂ ਨੂੰ ਪ੍ਰਭੂ ਦੇ ਦਰਸ਼ਨਾਂ ਦੀ ਪਿਆਸ ਆ। ਕਾਂਖੀ ਇੱਕ ਹੈ ਦਰਸ਼ ਤੁਹਾਰੋ, ਨਾਨਕ ਉਨ ਸੰਗ ਮੋਹਿ ਉਧਾਰੋ। ਜਿਹੜੇ ਤੇਰੇ ਦਰਸ਼ਨਾਂ ਦੇ ਕਾਂਖੀ ਇੱਛਕ ਹਨ, ਉਹ ਵੀ ਵੱਡੇ ਭਾਗਾਂ ਵਾਲੇ, ਜਿਨ੍ਹਾਂ ਨੂੰ ਤੇਰੇ ਦਰਸ਼ਨਾਂ ਦੀ ਕੇਵਲ ਪਿਆਸ ਆ, ਹੋਰ ਕੁਛ ਨਹੀਂ। ਉਹਨਾਂ ਦੀ ਸੰਗਤ 'ਚ ਮੈਨੂੰ ਵੀ ਮਿਲ, ਮੈਨੂੰ ਵੀ ਪ੍ਰੀਤ ਲੱਗ ਜੇ, ਤੇਰੇ ਦਰਸ਼ਨਾਂ ਦੀ ਇੱਛਾ ਜਾਗ ਪੈ। ਕਈ ਕੋੜ ਦਰਸ਼ਨ ਪ੍ਰਭ ਪਿਆਸ, ਜਦੋਂ ਇਹ ਪਿਆਸ ਬਣ ਗਈ, ਜਿਵੇਂ ਪਪੀਆ ਬੜੇ ਸਰੋਵਰ ਨਾਲੇ ਟੋਭੇ ਦਰਿਆ ਵਾੜੇ ਨਦੀਆਂ ਨਹਿਰਾਂ ਸਮੁੰਦਰ ਪਾਣੀ ਨਾਲ ਭਰੇ ਹੋਏ ਨੇ, ਪਰ ਪਪੀਏ ਦੀ ਪਿਆਸ ਕੋਈ ਨਹੀਂ ਬੁਝਾ ਸਕਦਾ, ਕਿਉਂਕਿ ਉਹ ਰੱਬ ਨੇ ਐਸਾ ਜੀਵ ਪੈਦਾ ਕੀਤਾ, ਉਹਦੇ ਗਲੇ 'ਚ ਛੇਕ ਆ, ਪਾਣੀ ਪੀਏ ਤਾਂ ਡੁੱਲ ਜਾਂਦਾ, ਉਹਦੇ ਅੰਦਰ ਢਿੱਡ 'ਚ ਨਹੀਂ ਜਾਂਦਾ। ਇਸ ਕਰਕੇ ਉਹਦੀ ਟੇਕ ਹੈ ਬੱਦਲ 'ਤੇ, ਪ੍ਰਿਓ ਪ੍ਰਿਓ ਪ੍ਰਿਓ ਟੇਕ ਲਾਈ ਹੈ ਦਿਨ ਰਾਤ, ਕਿਉਂਕਿ ਹੋਰ ਕਿਤੋਂ ਪਿਆਸ ਬੁਝਣੀ ਨਹੀਂ। ਅਤੇ ਫਿਰ ਵਾਹਿਗੁਰੂ ਬੱਦਲ ਭੇਜਦਾ, ਅਤੇ ਜਦੋਂ ਬੱਦਲ ਆਉਂਦੇ ਹਨ ਤਾਂ ਫਿਰ ਉਹਦੇ ਮੁੱਖ 'ਚੋਂ ਪੈਂਦਾ ਪਾਣੀ, ਨਛੱਤਰ ਦੀ ਸਵਾਂਤੀ ਬੂੰਹ ਢਿੱਡ ਵਿੱਚ ਜਾ ਕੇ ਬੜੇ ਚਿਰ ਵਾਸਤੇ ਪਿਆਸ ਬੁੱਝ ਜਾਂਦੀ, ਠੰਡ ਵਰਤ ਜਾਂਦੀ ਆ। ਇਸ ਤਰ੍ਹਾਂ ਪਪੀਏ ਵਰਗਾ ਹਿਰਦਾ ਜਦੋਂ ਬਣ ਜਾਏਗਾ, ਕੇਵਲ ਵਾਹਿਗੁਰੂ ਦੇ ਦਰਸ਼ਨਾਂ ਦੀ ਇੱਛਾ, ਹੋਰ ਕੁਛ ਵੀ ਨਹੀਂ ਰਹਿ ਗਿਆ ਅੰਦਰ, ਹੋਰ ਅੰਦਰੋਂ ਸਭ ਕੁਝ ਨਿਕਲ ਗਿਆ। ਤਿੰਨ ਕੋ ਮਿਲਿਓ ਪ੍ਰਭ ਅਵਿਨਾਸ਼, ਜਿਹੜਾ ਪਰਮਾਤਮਾ ਅਵਿਨਾਸ਼ ਹੈ, ਨਾਸ਼ ਤੋਂ ਰਹਿਤ, ਜਿਹਦਾ ਕਦੇ ਵਿਨਾਸ਼ ਨਹੀਂ ਹੋਣਾ। ਨਾਨਕ ਕਾਮਣ ਸਦਾ ਸੁਹਾਗਣ, ਨਾ ਪਿਰ ਮਰੈ ਨਾ ਜਾਏ। ਉਸ ਪਿਰ ਪਤੀ ਨੇ ਨਾ ਮਰਨਾ ਨਾ ਕਿਤੇ ਜਾਣਾ, ਹਮੇਸ਼ਾ ਹਰ ਥਾਂ ਹੈ ਅਤੇ ਮਰਦਾ ਵੀ ਨਹੀਂ, ਕਿਉਂਕਿ ਜੰਮੇ ਹੀ ਨਹੀਂ ਤਾਂ ਮਰਨਾ ਕੀ ਆ। ਜਿਹੜੀ ਉਹਦੀ ਬਣ ਗਈ ਇਸਤਰੀ, ਉਹ ਸਦਾ ਦੀ ਸੁਹਾਗਣ ਬਣ ਗਈ, ਕਦੇ ਰੰਡੀ ਨਹੀਂ ਹੋਏਗੀ, ਵਿਧਵਾ ਨਹੀਂ ਹੋਏਗੀ, ਸਦਾ ਦੀ ਸੁਹਾਗਵੰਤੀ। ਤਾਂ ਇਸ ਪ੍ਰਕਾਰ ਤਿੰਨਕੋ ਮਿਲਿਓ ਪ੍ਰਭ ਅਵਿਨਾਸ਼, ਅਵਿਨਾਸ਼ੀ ਪ੍ਰਭੂ ਮਿਲ ਪਿਆ। ਤਾਂ ਕਈ ਕੋਟ ਮੰਗ ਹੈ ਸਤਸੰਗ, ਕਈ ਕਰੋੜਾਂ ਐਸੇ ਜਿਨ੍ਹਾਂ ਨੂੰ ਲਗਨ ਲੱਗ ਗਈ ਅਤੇ ਮੰਗਦੇ ਹਨ ਕਿ ਮਹਾਰਾਜ ਸਤਸੰਗ ਵਿੱਚ ਰੱਖੋ, ਵਿੱਚ ਸੰਗਤ ਹਰ ਪ੍ਰਭ ਰਾਖ, ਸਾਨੂੰ ਸੰਗਤ ਵਿੱਚ ਰੱਖ, ਸਤਸੰਗਤ ਵਿੱਚ। ਕੋ ਸੰਗਤ ਤੋਂ ਡਰਦੇ, ਕੋ ਸੰਗਤ ਵਿੱਚ ਨਾ ਜਾਣ ਦੇ, ਬੁਰੀ ਸੰਗਤ ਤੋਂ ਸਾਨੂੰ ਬਚਾਈ। ਉਹ ਕਰੋੜਾਂ ਐਸੇ ਹਨ ਜੋ ਹਮੇਸ਼ਾ ਸਤਸੰਗ ਮੰਗਦੇ, ਜਿਨ੍ਹਾਂ ਨੇ ਮਹਿਮਾ ਜਾਣੀ, ਕਿਉਂਕਿ ਬੈਕੁੰਠ ਨਗਰ ਜਹਾਂ ਸੰਤ ਵਾਸਾ, ਤਹਾਂ ਬੈਕੁੰਠ ਜੈ ਕੀਰਤਨ ਤੇਰਾ। ਤੂੰ ਆਪੇ ਸ਼ਰਧਾ ਲਾਏ, ਉਹ ਬੈਕੁੰਠ ਹੀ ਹੈ। ਜਿਹਨੂੰ ਇਹ ਬੈਕੁੰਠ ਨਹੀਂ ਚੰਗਾ ਲੱਗਦਾ, ਮਤ ਸਮਝੋ ਮਰਨ ਤੋਂ ਬਾਅਦ ਬੈਕੁੰਠ ਹੋ ਜਾਏਗਾ, ਸੱਚਖੰਡ ਚਲੇਗਾ, ਨਹੀਂ। ਸਾਧ ਸੰਗਤ ਸੱਚ ਖੰਡ ਵਸੰਦਾ, ਭਾਈ ਗੁਰਦਾਸ ਜੀ, ਜੋ ਸਤਸੰਗ ਕਰਨ ਲਈ ਆਵੇ ਅਤੇ ਸਤਸੰਗ ਵਿੱਚ ਚਿੱਤ ਲੱਗੇ ਜਿਹਦਾ, ਉਹ ਹੀ ਸੱਚਖੰਡ ਜਾਏਗਾ। ਤਾਂ ਇਸ ਪ੍ਰਕਾਰ ਵੱਡਿਆਂ ਭਾਗਾਂ ਕਰਕੇ ਉਹ ਮੰਗਣ ਲੱਗ ਪੈਂਦੇ ਆ ਵਾਹਿਗੁਰੂ ਪਾਸੋਂ ਕਿ ਮਹਾਰਾਜ ਸਾਨੂੰ ਸਤਸੰਗ ਬਖਸ਼। ਪਾਰ ਬ੍ਰਹਮ ਤਿੰਨ ਲਾਗਾ ਰੰਗ, ਉਹਨਾਂ ਦੇ ਹਿਰਦੇ ਨੂੰ ਪਾਰ ਬ੍ਰਹਮ ਪਰਮਾਤਮਾ, ਪਾਰ ਪਰੇ ਆ ਸਾਰੀ ਸ੍ਰਿਸ਼ਟੀ ਤੋਂ, ਪਾਰ ਪਰੇ ਹੈ ਸਾਰੇ ਵਿਕਾਰਾਂ ਤੋਂ, ਮਾਇਆ ਤੋਂ, ਔਰ ਬ੍ਰਹਮ ਸ਼ੁੱਧ ਸਰੂਪ। ਉਸ ਪਾਰ ਬ੍ਰਹਮ ਦਾ ਉਹਨਾਂ ਦੇ ਹਿਰਦੇ ਨੂੰ ਰੰਗ ਲੱਗ ਗਿਆ, ਰੰਗ ਸਾਨੂੰ ਵੀ ਲੱਗਾ ਹੋਇਆ, ਮਾਇਆ ਦਾ, ਵਿਕਾਰਾਂ ਦਾ, ਕਿਸੇ ਨੂੰ ਕੋਈ ਰੰਗ, ਕਿਸੇ ਨੂੰ ਕੋਈ, ਪਰ ਜਿਸ ਨੂੰ ਇੱਕੋ ਰੰਗ, ਭਗਤ ਸੋ ਜਾਣਨੋ, ਜਿਸ ਨੂੰ ਇੱਕ ਹੀ ਰੰਗ, ਰੰਗ ਦਾ ਅਰਥ ਹੈ ਪ੍ਰੇਮ, ਜਿਹਨੂੰ ਇੱਕ ਵਾਹਿਗੁਰੂ ਦਾ ਪ੍ਰੇਮ ਹੈ, ਅਸਲ ਭਗਤ ਉਹ ਹੀ ਜਾਣਿਆ ਜਾਏਗਾ। ਅਤੇ ਇਹ ਮਾਇਆ ਦਾ ਰੰਗ ਕਸੁੰਬਾ, ਕਸੁੰਬੇ ਦਾ ਫੁੱਲ ਅੱਗ ਵਰਗਾ ਹੁੰਦਾ, ਜਿਵੇਂ ਅੱਗ ਦੀ ਲਾਟ ਆ ਨਾ, ਇਸ ਤਰ੍ਹਾਂ ਰਾਤ ਦੇ ਸਮੇਂ ਵੀ ਚਮਕਦਾ, ਮੁਲਤਾਨ ਵਾਲੇ ਪਾਸੇ ਕਸੁੰਬੇ ਦੇ ਫੁੱਲ ਹੁੰਦੇ ਆ, ਅਤੇ ਇਸ ਕਰਕੇ ਮਾਇਆ ਦੇ ਰੰਗ ਨੂੰ ਕਸੁੰਬੇ ਦੇ ਰੰਗ ਵਰਗਾ ਗਿਆ। ਇਹ ਮਾਇਆ ਰੰਗ ਕਸੁੰਬ ਖਿੰਨ ਮੈਂ ਲੈ ਜਾਵਣ, ਅਤੇ ਜਿਹੜਾ ਰੱਬ ਦੇ ਨਾਮ ਦਾ ਰੰਗ ਆ ਉਹਨੂੰ ਮਜੀਠੀ ਰੰਗ ਕਿਹਾ। ਮਜੀਠ ਦੀਆਂ ਜੜ੍ਹਾਂ ਹੁੰਦੀਆਂ, ਪਾਣੀ 'ਚ ਉਬਾਲ ਕੇ ਜਿਹੜੇ ਕੱਪੜੇ ਨੂੰ ਰੰਗ ਚੜ੍ਹ ਗਿਆ, ਕੱਪੜਾ ਪਾਟਣੀ ਪਾੜ ਜਾਏਗਾ, ਰੰਗ ਨਹੀਂ ਲੱਥ ਸਕਦਾ, ਐਸਾ ਰੰਗ ਆ। ਤਾਂ ਇਸ ਪ੍ਰਕਾਰ ਸੱਚਾ ਰੰਗ ਮਜੀਠ ਕਾ ਗੁਰਮੁਖ ਬ੍ਰਹਮ ਵਿਚਾਰ, ਉਹਨਾਂ ਨੂੰ ਪਾਰ ਬ੍ਰਹਮ ਪਰਮਾਤਮਾ ਦੇ ਪ੍ਰੇਮ ਦਾ ਰੰਗ ਲੱਗਾ ਹੈ। ਜਿਨ ਕੋ ਹੋਏ ਆਪ ਸੁਪ੍ਰਸੰਨ, ਸੁਪ੍ਰਸੰਨ ਭਲੀ ਪ੍ਰਕਾਰ ਪ੍ਰਸੰਨ, ਉਹ ਪ੍ਰਸੰਨਤਾ ਮੰਗਦੇ ਨਹੀਂ ਪਰ ਰੱਬ ਪ੍ਰਸੰਨ ਹੁੰਦਾ ਉਹਨਾਂ ਦੇ, ਐਸੇ ਆਪਣਾ ਆਪ ਸਵਾਰ ਲੈਂਦੇ ਹਨ। ਜਦੋਂ ਆਪ ਸਵਾਰ ਹੈ ਮੈਂ ਮਿਲ ਹੈ,
ਰੱਬ ਨੂੰ ਲੱਭਣ ਦੀ ਖੋਜਣ ਦੀ ਲੋੜ ਹੀ ਨਹੀਂ ਹੈ, ਆਪਣਾ ਆਪਾ ਸਵਾਰਨ ਦੀ ਲੋੜ ਹੈ। ਜਦੋਂ ਆਪਾ ਸਵਾਰਿਆ ਗਿਆ ਤੇ ਵਾਹਿਗੁਰੂ ਪ੍ਰਗਟ ਹੋ ਗਿਆ। ਕਬੀਰ, ਮਨ ਨਿਰਮਲ ਭਇਆ ਪਾਇਆ ਬ੍ਰਹਮ ਗਿਆਨ, ਮਨ ਹੀ ਨਹੀਂ ਨਿਰਮਲ ਤਾਂ ਨਹੀਂ ਗਿਆਨ, ਹੋਰ ਪਰਮਾਤਮਾ ਦਾ ਦੂਰ ਨਹੀਂ, ਦੂਰ ਨਾ ਹੀ ਮੇਰੋ ਪ੍ਰਭ ਪਿਆਰੋ। ਤਾਂ ਹਜ਼ੂਰ ਫਰਮਾਉਂਦੇ ਨੇ ਜਿਨ੍ਹਾਂ ਦੇ ਉੱਪਰ ਵਾਹਿਗੁਰੂ ਜੀ ਆਪ ਭਲੀ ਪ੍ਰਕਾਰ ਪ੍ਰਸੰਨ ਹੁੰਦੇ, ਖੁਸ਼ ਹੋ ਜਾਂਦੇ, ਰੀਝ ਪੈਂਦੇ ਹਨ, ਨਾਨਕ ਤੇ ਜਨ ਸਦਾ ਧਨ ਧਨ ਤੇ ਬਹੁ ਵਚਨਾ, ਉਹ ਜਨ ਭਗਤ ਪਿੱਛੇ ਵੀ ਅੱਜ ਵੀ ਆਉਣ ਵਾਲੇ ਸਮੇਂ 'ਚ ਧਨ ਧਨ ਹੋਣਗੇ, ਸਲਾਹੁਣ ਯੋਗ ਹੋਣਗੇ, ਜਿਨ੍ਹਾਂ 'ਤੇ ਮੇਰਾ ਵਾਹਿਗੁਰੂ ਪ੍ਰਸੰਨ ਹੁੰਦਾ। ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲੇ ਨੇ ਬਚਨ ਦੱਸਿਆ ਸੀ ਗੁਪਤ ਸਿੰਘਾਂ ਨੂੰ, ਨਿਕਟ ਵਰਤੀਆਂ ਨੂੰ, ਅਤੇ ਜਦੋਂ ਅਸੀਂ ਸੰਤ ਸੁੰਦਰ ਸਿੰਘ ਖਾਲਸਾ ਜੀ ਦੇ ਨਾਲ ਰਹਿੰਦੇ ਸੀ, ਪੜ੍ਹਦੇ ਸਾਂ, ਅਤੇ ਭੱਠਾ ਸਾਹਿਬ ਰੋਪੜ ਅੰਮ੍ਰਿਤ ਵੇਲੇ 2:30 ਵਜੇ ਅਸੀਂ ਇਸ਼ਨਾਨ ਕਰਨ ਤੁਰਨ ਲੱਗੇ ਤਾਂ ਖੜਕਾ ਆਇਆ, ਪਰ ਦਿਸੇ ਕੁਛ ਨਾ, ਖੱਬੇ ਸੱਜੇ ਪਾਸੇ ਖੜਕਾ, ਫਿਰ ਗੁਰੂ ਕਲਗੀਧਰ ਪਾਤਸ਼ਾਹ ਜੀ ਅਗਲੇ ਮੂਹਰੇ ਪਾਸੇ ਪ੍ਰਗਟ ਹੋ ਕੇ ਖੁਸ਼ ਪ੍ਰਸੰਨ, ਅਤੇ ਮਹਾਰਾਜ ਨੇ ਉਹ ਹੱਥ ਵਧਾਏ, ਮੇਰੀ ਜੱਫੀ ਜਾਓ। ਤਾਂ ਕਹਿੰਦੇ ਮੈਂ ਪਿਛਾਂ ਹਟਿਆ ਵੀ ਮਹਾਰਾਜ ਮੈਂ ਇਸ਼ਨਾਨ ਨਹੀਂ ਅਜੇ ਕੀਤਾ। ਤਾਂ ਗੁਰੂ ਮਹਾਰਾਜ ਨੇ ਕਿਹਾ ਜਿਸ ਚੀਜ਼ ਦਾ ਇਸ਼ਨਾਨ ਕਰਨਾ ਜ਼ਰੂਰੀ ਸੀ ਉਹ ਹੋ ਚੁੱਕਾ, ਮਨ ਦਾ ਇਸ਼ਨਾਨ ਜ਼ਰੂਰੀ ਸੀ ਹੋ ਚੁੱਕਾ, ਅਤੇ ਬਦੋ ਬਦੀ ਸਤਿਗੁਰਾਂ ਸਾਨੂੰ ਜੱਫੀ 'ਚ ਲਿਆ ਅਤੇ ਐਸਾ ਆਨੰਦ ਬਖਸ਼ ਦਿੱਤਾ ਸਦਾ ਲਈ। ਤਾਂ ਇਸ ਪ੍ਰਕਾਰ ਜਦੋਂ ਆਪਾ ਸਵਾਰਿਆ ਜਾਂਦਾ ਉਦੋਂ ਰੱਬ ਨੂੰ ਥੋੜ੍ਹਾ ਲੱਭਣਾ ਪੈਂਦਾ, ਆਪਾ ਸਵਾਰਿਆ ਗਿਆ ਤਾਂ ਰੱਬ ਲੱਭਦਾ ਫਿਰਦਾ। ਕਬੀਰ, ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛਾ ਲਾਗੋ ਹਰ ਫਿਰਾ ਕਹਿਤ ਕਬੀਰ ਕਬੀਰ। ਕਬੀਰ ਜੀ, ਮੇਰੇ ਲਾਗੇ ਆਓ, ਛਾਤੀ ਨਾਲ ਲੱਗੇ ਰਹੋ, ਪਰੇ ਨਾ ਜਾਓ, ਕਿਉਂਕਿ ਹੁਣ ਮਨ ਨਿਰਮਲ ਹੋ ਗਿਆ। ਤਾਂ ਬਸ ਇਹੀ ਕਸਰ ਹੈ ਸਾਡੇ ਵਿੱਚ ਅਤੇ ਪਰਮਾਤਮਾ 'ਚ, ਮਨ ਮੈਲਾ ਸੱਚ ਨਿਰਮਲਾ, ਪਰਮਾਤਮਾ ਨਿਰਮਲ ਹੈ, ਇਹ ਮਨ ਮੈਲਾ ਹੈ, ਦੋਵਾਂ ਦਾ ਸੰਯੋਗ ਨਹੀਂ ਹੋ ਸਕਦਾ। ਮੈਲੀ ਚੀਜ਼ ਨਿਰਮਲ ਚੀਜ਼ ਵਿੱਚ ਸਮਾ ਨਹੀਂ ਸਕਦੀ, ਨਿਰਮਲ ਪਸੰਦ ਨਹੀਂ ਕਰਦੀ ਚੀਜ਼ ਇਸ ਮੈਲੀ ਚੀਜ਼ ਨੂੰ। ਇਸ ਤਰ੍ਹਾਂ ਦਾ ਹੀ ਖੇਡ ਹੈ, ਸਿਲਸਿਲਾ ਹੈ। ਸਤਿਗੁਰੂ ਮਹਾਰਾਜ ਨੇ ਇੱਥੇ ਧਾਰਮਿਕ ਲੋਕਾਂ ਦਾ ਜ਼ਿਕਰ ਇਸ ਪਦ ਵਿੱਚ ਕੀਤਾ ਹੈ ਅਤੇ ਨਾਲ ਸਾਰਾ ਰਸਤਾ ਦੱਸਦਾ ਸੱਚੇ ਪਾਤਸ਼ਾਹ ਨੇ ਕਿ ਜਿਨ੍ਹਾਂ 'ਤੇ ਵਾਹਿਗੁਰੂ ਜੀ ਪ੍ਰਸੰਨ ਹੁੰਦੇ ਹਨ ਉਹ ਹੀ ਧਨਤਾ ਯੋਗ, ਸਲਾਹੁਣ ਯੋਗ ਹਨ। ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਅਤੇ ਆਪ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਸਤਿਗੁਰੂ ਮਹਾਰਾਜ ਅਤੇ ਆਪ ਸਮੁੱਚੀ ਸੰਗਤ ਦਾ ਹਾਰਦਿਕ ਧੰਨਵਾਦ। ਜਿਨ ਕੋ ਹੋਏ ਆਪ ਸੁਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਕੋ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ, ਕਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕੌਸੇ ਨਾਮ, ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ ਅਨਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ ਦੂਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਾਰ ਪੂਰੇ ਬਿਨਵੰਤ ਨਾਨਕ, ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੁਇ ਦਾਈ ਦਾਇਆ, ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ,
ਨਾਨਕ ਤੇ ਮੁਖੁਜਲੇ ਕੀਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੇ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਉਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ। ਆਪ ਜੀਆਂ ਦੀ ਕਿਰਪਾ ਸਦਕਾ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾਂ ਦੇ ਅੰਦਰ ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਜਾਪ ਹੋਏ। ਆਸਾ ਕੀ ਵਾਰ ਦੇ ਕੀਰਤਨ ਅਤੇ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ, ਅਗਾਹ ਵਾਸਤੇ ਸਮਤ ਬਖਸ਼ਣੀ, ਦਰ ਤੇ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਗਰੀਬ ਨਿਵਾਜ, ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ, ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ, ਕਲਾ ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਮਿਹਰਬਾਨ ਜੀ ਪਾਵਨ

ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੀ

ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਾਰੇ ਖਾਲਸਾ ਜੀ, ਅਪਾਰ ਕਿਰਪਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਸ਼ਹਿਨਸ਼ਾਹ ਜੀ ਦੀ ਹੋਈ ਹੈ। ਸਾਹਿਬ ਆਲਮ ਸਰਵਰੇ ਕਾਇਨਾਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਮਿਲ ਕੇ ਬੈਠ ਕੇ ਮਾਲਕ ਜੀ ਦੇ ਬਖਸ਼ਿਸ਼ ਕੀਤੇ ਹੋਏ ਸਮੇਂ ਅਤੇ ਸਵਾਸਾਂ ਦਾ ਲਾਹਾ ਖੱਟ ਰਹੇ ਹੋ। ਤਹਿ ਦਿਲ ਤੋਂ ਧੰਨਵਾਦੀ ਹਾਂ ਅਤਿ ਸਤਿਕਾਰਯੋਗ ਗਿਆਨੀ ਦਲਜੀਤ ਸਿੰਘ ਜੀ, ਵਿਦਿਆਰਥੀ ਦਮਦਮੀ ਟਕਸਾਲ ਅਮੈਰੀਕਾ ਵਾਲੇ, ਜਿਨ੍ਹਾਂ 'ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਹੈ। ਬੜੇ ਲੰਬੇ ਸਮੇਂ ਤੋਂ ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰ ਕੇ ਗੁਰਮਤ ਗੁਰਬਾਣੀ ਗੁਰਸ਼ਬਦ ਗੁਰਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਜੁਟੇ ਹੋਏ ਹਨ। ਸੋ ਅਗਲੇ ਲਗਭਗ 15-16 ਦਿਨ ਗਿਆਨੀ ਜੀ ਦੇ ਸਾਡੇ ਪਾਸ ਬਾਕੀ ਹਨ। ਇਸੇ ਹੀ ਤਰ੍ਹਾਂ ਵੱਧ ਚੜ੍ਹ ਕੇ ਆਪਾਂ ਉਹਨਾਂ ਪਾਸੋਂ ਲਾਹੇ ਪ੍ਰਾਪਤ ਕਰੀਏ। ਇਸ ਸ਼ੁੱਕਰਵਾਰ ਨੂੰ ਗਿਆਨੀ ਜੀ ਦੇ ਨਾਲ ਕੈਲਗਰੀ ਨੌਜਵਾਨਾਂ ਵੱਲੋਂ ਇੱਕ ਵਿਸ਼ੇਸ਼ ਸੈਮੀਨਾਰ ਵੀ ਰੱਖਿਆ ਗਿਆ ਹੈ। ਸੋ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਉਹਦੀ ਜਾਣਕਾਰੀ ਸਾਰੀ ਅਵੇਲੇਬਲ ਹੈ। ਆਪ ਜੀਆਂ ਨੇ ਕਿਰਪਾ ਕਰਕੇ ਉਸ ਵਿਚਾਰ ਗੋਸ਼ਟੀ ਸੈਸ਼ਨ ਸਮਾਗਮ ਵਿੱਚ ਵੀ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ। ਆਓ ਅਗਲੇ ਸਮੇਂ ਦੇ ਵਾਸਤੇ ਬੇਨਤੀ ਕਰਾਂ ਭਾਈ ਵਿਕਰਮਜੀਤ ਸਿੰਘ ਜੀ ਗੁਰਦਾਸਪੁਰ ਵਾਲਿਆਂ ਨੂੰ ਗੁਰਬਾਣੀ ਦੇ ਇਲਾਹੀ ਕੀਰਤਨ ਰਾਹੀਂ ਆਪ ਸੰਗਤਾਂ ਨੂੰ ਨਿਹਾਲ ਕਰਨਗੇ।

ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਗੁਰਸੇਵ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਤਿੰਨਾਂ ਦੇ ਜਥੇਦਾਰ ਸੰਗਤਾਂ ਵੱਲੋਂ ਬਹੁਤ ਧੰਨਵਾਦ। ਹੁਣ ਸਮਾਂ ਕਥਾ ਦਾ ਹੈ। ਗਿਆਨੀ ਭਾਈ ਦਲਜੀਤ ਸਿੰਘ ਜੀ ਦਮਦਮੀ ਟਕਸਾਲ USA ਵਾਲੇ, ਤਿੰਨਾਂ ਪਾਸੋਂ ਲੜੀਵਾਰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਦੀ ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਿੱਖ ਸੋਈ ਸੁਨ ਗੁਰ ਸ਼ਬਦ ਰਹਿਤ ਰਹਿ ਕਪਟ ਸਨੇਹ ਕੀਏ ਪਾਸ਼ ਪਛਤਾਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਜੋਤੀ ਸਰੂਪ ਅੰਤਰਜਾਮੀ ਸਰਬ ਕਲਾ ਸਮਰੱਥ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਪਰਮ ਸ਼ਕਤੀ ਪਰਮ ਹਸਤੀ ਅਕਾਲ ਪੁਰਖ ਵਾਹਿਗੁਰੂ ਸਰੂਪ ਦਸਾਂ ਸਤਿਗੁਰਾਂ ਦੀ ਆਤਮਿਕ ਜੋਤ ਚਵਰ ਛਤਰ ਤਖਤ ਦੇ ਮਾਲਕ ਗਿਆਨ ਦੇ ਸਮੁੰਦਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ ਗੁਰੂ ਕੇ ਪਾਵਨ ਦਰਬਾਰ ਅੰਦਰ ਅੰਮ੍ਰਿਤ ਵੇਲੇ ਤਕਰੀਬਨ 3:30 ਵਜੇ ਤੋਂ ਅੰਮ੍ਰਿਤ ਬਾਣੀ ਦੀ ਵਰਖਾ ਹੁੰਦੀ ਹੈ। ਰਾਤ ਦੇ 8:30 ਵਜੇ ਤੱਕ ਸੰਗਤਾਂ ਗਾਹੇ ਬਗਾਹੇ ਜਥਾ ਸ਼ਕਤ ਸਮੇਂ ਅਨੁਸਾਰ ਲਾਹਾ ਪ੍ਰਾਪਤ ਕਰਦੀਆਂ ਹਨ। ਰਾਗੀ ਜਥਿਆਂ ਪਾਸੋਂ ਆਪ ਜੀ ਨੇ ਸ਼ਬਦ ਕੀਰਤਨ ਸਰਵਣ ਕੀਤੇ ਹਨ। ਹਜ਼ੂਰ ਨੇ ਕਿਹਾ ਹੈ, ਗੁਣ ਗਾਵਤ ਮਨ ਹਰਿਆ ਹੋਵੇ, ਕਥਾ ਸੁਣਤ ਮਲ ਸਗਲੀ ਖੋਵੇ। ਮਨ ਜਿਹੜਾ ਕਿ ਅਗਿਆਨ ਰੂਪੀ ਸੂਰਜ ਦੀਆਂ ਰਾਗ ਦਵੈਸ਼ ਕਿਰਨਾਂ ਨਾਲ ਵਿਕਾਰਾਂ ਦੀ ਤਪਸ਼ ਨਾਲ ਸੁੱਕ ਸੜ ਗਿਆ ਹੈ, ਇਸ ਨੂੰ ਹਰੇ ਭਰੇ ਕਰਨ ਦਾ ਸਾਧਨ ਵਾਹਿਗੁਰੂ ਦੇ ਗੁਣ ਗਾਉਣੇ ਸੁਣਨੇ ਔਰ ਵਾਹਿਗੁਰੂ ਦੀ ਸਰੂਪ ਤੇ ਤਟਸਥੀ ਲੱਖਣਾਂ ਦੀ ਵਿਚਾਰ ਕਥਾ ਵਿਆਖਿਆ ਕਰਨੀ ਸੁਣਨੀ, ਇਹਦੇ ਨਾਲ ਹੀ ਸਾਡੇ ਮਨ ਦੇ ਉੱਪਰ ਸੱਟਾਂ ਵੱਜ ਵੱਜ ਕੇ ਮਨ ਦਾ ਸੁਧਾਰ ਹੁੰਦਾ। ਮਨ ਬੜਾ ਢੀਠ ਹੈ, ਬੜਾ ਕਰੜਾ ਹੈ। ਮਨ ਕਠੋਰ ਦੂਜਾ ਭਾਏ ਲਾਗਾ, ਜਿਹੜਾ ਦੂਜਾ ਭਾਵ ਹੈ ਸੰਸਾਰ ਦੀ ਲਗਨ ਹੈ ਉਹਦੇ ਵਿੱਚ ਇਹ ਲੱਗਾ ਹੋਇਆ। ਭਾਵੇਂ ਕਿ ਇਹਨਾਂ ਅੱਖਾਂ ਦੁਆਰਾ ਸਾਰਾ ਕੁਝ ਇਹ ਜਗਤ ਦੀ ਅਸਲੀਅਤ ਸਾਡੇ ਸਾਹਮਣੇ ਦਿਖਾਈ ਦਿੰਦੀ ਹੈ, ਪਰ ਮਨ ਇਸ ਨੂੰ ਗ੍ਰਹਿਣ ਨਹੀਂ ਕਰਦਾ, ਅਸਲੀਅਤ ਨੂੰ ਸੱਚਾਈ ਨੂੰ ਨਹੀਂ ਪਕੜਦਾ, ਇਹ ਝੂਠ ਦੇ ਵਿੱਚ ਹੀ ਗਲਤਾਨ ਰਹਿੰਦਾ। ਜੇਤੀ ਸਮੱਗਰੀ ਦੇਖੋ ਰੇ ਨਰ ਤੇਤੀ ਹੀ ਛੱਡ ਜਾਣੀ। ਜਿਸ ਕਰਮ ਦੁਆਰਾ ਇਸ ਦੀ ਆਤਮਾ ਦਾ ਭਲਾ ਹੁੰਦਾ ਉਹ ਕਰਮ ਇਹਨੇ ਵਿਸਾਰਿਆ ਹੋਇਆ ਅਤੇ ਕੇਵਲ ਸਰੀਰ ਦੇ ਨਿਰਬਾਹ ਅਤੇ ਇਹਨਾਂ ਸਰੀਰ ਦੀਆਂ ਇੰਦਰੀਆਂ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੰਸਾਰ ਵਿੱਚੋਂ। ਅੱਖੀਂ ਵੇਖ ਨਾ ਰੱਜੀਆਂ ਵੋ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੈ ਹਾਸੇ, ਸਾਦੀ ਜੀਵ ਨ ਰੱਜੀਆ ਕਰ ਭੋਗ ਵਿਲਾਸੇ, ਨੱਕ ਨ ਰੱਜਾ ਵਾਸ ਲੈ ਦੁਰਗੰਧ ਸਵਾਸੇ, ਰੱਜ ਨਾ ਕੋਈ ਜੀਵਿਆ ਕੂੜੈ ਪਰਵਾਸੇ, ਪੀਰ ਮੁਰੀਦਾਂ ਪਿਰਹੜੀ ਸੱਚੀ ਰਹਿ ਰਾਸੇ। ਸੱਚੀ ਰਹੁ ਰੀਤ ਸੱਚੀ ਪੂੰਜੀ ਜੋ ਪੀਰ ਗੁਰਾਂ ਦੇ ਨਾਲ ਮੁਰੀਦਾਂ ਸਿੱਖਾਂ ਦੀ ਪ੍ਰੀਤ ਹੋਣੀ ਹੈ, ਇਸ ਦੁਆਰਾ ਹੀ ਇਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਏਗਾ। ਨਹੀਂ ਤਾਂ ਇਹ ਸੰਸਾਰ ਸਮੁੰਦਰ ਵਿੱਚ ਹੀ ਘੁੰਮਣ ਘੇਰੀਆਂ ਵਿੱਚ ਹੀ ਇਹ ਗੋਤੇ ਖਾਂਦਾ ਲਹਿਰਾਂ 'ਚ ਡੁੱਬਦਾ ਭਟਕਦਾ ਭਰਮਦਾ ਰਹੇਗਾ। ਬਹੁਤ ਲੰਬੇ ਸਮੇਂ ਤੋਂ ਇਹ ਸਿਲਸਿਲਾ ਜੀਵ ਦੇ ਗਲ ਪਿਆ ਹੋਇਆ। ਭਾਈ ਗੁਰਦਾਸ ਨੇ ਇੱਥੋਂ ਤੱਕ ਲਿਖਿਆ ਕਿ ਜੁਗ ਜੁਗ ਮੇਰ ਸਰੀਰ ਕਾ ਵਾਸ਼ ਨਾ ਵੱਧਾ ਆਵੇ ਜਾਵੇ, ਫਿਰ ਵਟਾਈਐ ਗਿਆਨੀ ਹੋਏ ਮਰਮ ਕੋ ਪਾਵੈ, ਸਤਯੁਗ ਦੂਜਾ ਭਰਮ ਹੈ ਤ੍ਰੇਤੇ ਵਿੱਚ ਫਿਰ ਜੂਨੀ ਆਵੈ, ਤ੍ਰੇਤੇ ਕਰਮ ਬਾਂਧ ਤੇ ਦੁਆਪਰ ਫਿਰ ਅਵਤਾਰ ਕਰਾਵੈ। ਇਸ ਪ੍ਰਕਾਰ ਇਹ ਸਾਰੇ ਯੁਗਾਂ ਦਾ ਨਿਰਣਾ ਕਰਕੇ ਉਹਨੇ ਕਿਹਾ ਅਵਸਰ ਚੁੱਕਾ ਹੱਥ ਨਾ ਆਵੈ। ਇਹ ਜਿਹੜਾ ਮੌਕਾ ਖੁੰਝਾ ਰਿਹਾ, ਮਨੁੱਖਾ ਜਨਮ ਪ੍ਰਾਪਤ ਹੋਇਆ ਤੇ ਇੱਥੇ ਮੌਕਾ ਸੀ, ਅਵਸਰ ਸੀ। ਕਬੀਰ ਜੀ ਨੇ ਕਿਹਾ ਇਹੀ ਤੇਰਾ ਅਵਸਰ, ਇਹ ਤੇਰੀ ਬਾਰ, ਘੱਟ ਭੀਤਰ ਤੂੰ ਦੇਖ ਵਿਚਾਰ, ਆਪਣੇ ਹਿਰਦੇ 'ਚ ਵਿਚਾਰ ਕਰਕੇ ਵੇਖ। ਕਹਿਤ ਕਬੀਰ ਜੀਤ ਕੈ ਹਾਰ, ਬਹੁ ਬਿਦ ਕਹਿਓ ਪੁਕਾਰ ਪੁਕਾਰ। ਸੰਤਾਂ ਭਗਤਾਂ ਨੇ ਬੜੀਆਂ ਵਿਧੀਆਂ ਉਗਤੀਆਂ ਜੁਗਤੀਆਂ ਢੰਗ ਤਰੀਕਿਆਂ ਨਾਲ ਪੁਕਾਰ ਪੁਕਾਰ ਕੇ ਤੈਨੂੰ ਦੱਸਿਆ
ਹੁਣ ਤੇਰੀ ਮਰਜ਼ੀ ਵੀ ਜਿੱਤਣਾ ਹੈ ਕਿ ਹਾਰਨਾ ਹੈ। ਜਿੱਥੇ ਤੂੰ ਫਸ ਰਿਹਾ ਸੰਸਾਰ ਵਿੱਚ, ਇੱਥੋਂ ਤਾਂ ਹਾਰ ਹੀ ਪੱਲੇ ਪਵੇਗੀ, ਹਾਂਡ ਹੀ ਪੱਲੇ ਪਵੇਗੀ, ਇੱਥੋਂ ਛੁਟਕਾਰਾ ਨਹੀਂ। ਸੁੱਖ ਭਾਲ ਰਿਹਾ ਬੰਦਾ ਸੰਸਾਰ ਵਿੱਚੋਂ, ਰਸ ਲੱਭ ਰਿਹਾ, ਸਦਾ ਦਾ ਜੀਵਨ ਲੱਭ ਰਿਹਾ, ਸ਼ਾਂਤੀ ਲੱਭ ਰਿਹਾ, ਆਨੰਦ ਲੱਭ ਰਿਹਾ, ਉਹ ਸੰਸਾਰ ਵਿੱਚ ਨਹੀਂ ਹੈ, ਬਾਹਰ ਨਹੀਂ ਹੈ, ਉਹ ਅੰਦਰ ਹੀ ਪ੍ਰਗਟ ਹੋਵੇਗਾ। ਜਦੋਂ ਇਹ ਅੰਦਰ ਨੂੰ ਜਾਏਗਾ ਅਤੇ ਆਪਣੇ ਆਪ ਨੂੰ ਖੋਜੇਗਾ, ਆਪਣੇ ਆਪ ਨੂੰ ਸਵਾਰੇਗਾ, ਤਾਂ ਹੀ ਇਹਦੇ ਅੰਦਰੋਂ ਉਹ ਸੁੱਖ, ਉਹ ਪਰਮਾਨੰਦ, ਉਹ ਪਰਮ ਰਸ ਪ੍ਰਾਪਤ ਹੋਏਗਾ, ਬਾਹਰੋਂ ਨਹੀਂ ਕਦੋਂ ਲੱਭੇਗਾ। ਇਹ ਅਗਿਆਨ ਹੈ ਵੀ ਦਿਸ਼ਾ ਹੋਰ ਫੜੀ ਹੋਈ ਹੈ, ਜਿੱਧਰੋਂ ਕੁਛ ਲੱਭਣਾ ਨਹੀਂ। ਜਿਹੜੀ ਦਿਸ਼ਾ ਅਸਲੀ ਗੁਰੂ ਮਹਾਰਾਜ ਅਤੇ ਭਗਤ ਜਨ ਦੱਸਦੇ ਹਨ, ਉਸ ਦਿਸ਼ਾ ਨੂੰ ਨਹੀਂ ਜਾ ਰਿਹਾ, ਲੱਭ ਸਾਰੇ ਉਹੀ ਚੀਜ਼ ਰਹੇ ਨੇ। ਨਾਸਤਕ ਵੀ ਸੁੱਖ ਲੱਭ ਰਹੇ ਹਨ, ਸਦਾ ਦਾ ਜੀਵਨ ਲੱਭ ਰਹੇ ਨੇ, ਪਰਮ ਰਸ ਲੱਭ ਰਹੇ, ਸਦਾ ਦੀ ਸ਼ਾਂਤੀ ਲੱਭ ਰਹੇ ਹਨ, ਪਰ ਭਟਕਣਾ ਵਿੱਚ ਪਏ, ਬਾਹਰ ਨੂੰ ਜਾ ਰਹੇ ਹਨ, ਇਸ ਕਰਕੇ ਨਹੀਂ ਉਹ ਚੀਜ਼ ਪ੍ਰਾਪਤ ਹੋ ਰਹੀ। ਰੋਹ ਵਿਚਾਰ ਭਾਈ ਗੁਰਦਾਸ ਜੀ ਇਸ ਕਵਿਤ ਵਿੱਚ ਵੀ ਸਾਨੂੰ ਸਮੇਂ ਦੀ ਜਿਹੜੀ ਮਹਾਨਤਾ ਹੈ ਉਹ ਦੱਸ ਰਹੇ ਨੇ ਵੀ ਜਦੋਂ ਸਮਾਂ ਹੱਥ 'ਚ ਹੋਵੇ ਉਦੋਂ ਉਹਦਾ ਲਾਭ ਲੈ ਲੈਣਾ ਚਾਹੀਦਾ। ਸਮਾਂ ਬੜਾ ਕੀਮਤੀ, ਬਹੁਤ ਕੀਮਤੀ ਚੀਜ਼ ਸਮਾਂ ਸਾਡੇ ਪਾਸ। ਭਾਈ ਸਾਹਿਬ ਕਹਿ ਰਹੇ ਨੇ ਦ੍ਰਿਸ਼ਟਾਂਤ ਦੇ ਕੇ, ਖੋਜੀ ਖੋਜ ਦੇਖ ਚੱਲਿਓ ਜਾਏ ਪਹੁੰਚੇ ਠਿਕਾਣੇ। ਇਹ ਹੁਣ ਆਮ ਸਧਾਰਨ ਅੱਜ ਦੇ ਬੱਚਿਆਂ ਨੂੰ ਨਹੀਂ ਪਤਾ ਵੀ ਇਹ ਕੀ ਕਹਿ ਰਹੇ ਨੇ ਭਾਈ ਗੁਰਦਾਸ। ਪੁਰਾਣੇ ਸਮਿਆਂ 'ਚ ਜਦੋਂ ਕਿਤੇ ਕਿ ਚੋਰੀ ਹੋ ਜਾਂਦੀ ਸੀ, ਫਿਰ ਖੋਜੀ ਬੰਦੇ ਸੱਦੇ ਜਾਂਦੇ ਸੀ ਵੀ ਪੈਰਾਂ ਦੀ ਖੋਜ ਵੇਖ ਕੇ ਦੱਸੋ ਚੋਰ ਕਿੱਧਰ ਨੂੰ ਗਏ ਆ। ਅਤੇ ਉਹ ਫਿਰ ਜਿਹੜੇ ਖੋਜੀ ਹੁੰਦੇ ਸਨ ਉਹ ਪੈਰਾਂ ਦੀ ਪੈੜ ਦੱਬਦੇ ਦੱਬਦੇ ਪਹੁੰਚਦੇ ਸੀ ਵੀ ਇਸ ਪਾਸੇ ਨੂੰ ਚੋਰ ਗਏ ਨੇ। ਅਤੇ ਭਾਈ ਸਾਹਿਬ ਕਹਿੰਦੇ ਨੇ ਜਿਹੜਾ ਖੋਜੀ ਬੰਦਾ ਉਹ ਖੋਜ ਪੈਰਾਂ ਦੇ ਨਿਸ਼ਾਨ ਵੇਖ ਕੇ ਉਸ ਪਾਸੇ ਨੂੰ ਚੱਲਿਆ ਜਾ ਕੇ ਅਤੇ ਟਿਕਾਣੇ ਪਹੁੰਚ ਜਾਂਦਾ। ਆਲਸ ਵਿਲੰਬ ਕੀਏ ਖੋਜ ਮਿਟ ਜਾਤ ਹੈ। ਜੇ ਖੋਜੀ ਬੰਦਾ ਨਾ ਸਮੇਂ ਨਾਲ ਪਹੁੰਚੇ, ਆਲਸ ਕਰੇ, ਵਿਲੰਬ ਦੇਰੀ ਕਰੇ, ਦੇਰ ਕਰਨੀ, ਆਲਸ ਕਰਨਾ, ਸਮਾਂ ਟਾਲ ਦੇਣਾ, ਅਤੇ ਫਿਰ ਉਹ ਖੋਜ ਮਿਟ ਜਾਂਦਾ। ਹਵਾ ਨਾਲ ਰੇਤਾ ਉੱਤੇ ਪੈ ਜਾਂਦਾ ਪੈਰਾਂ ਦੇ ਨਿਸ਼ਾਨਾਂ 'ਤੇ, ਹੋਰ ਕਈ ਕਾਰਨ ਬਣਦੇ ਹਨ, ਫਿਰ ਖੋਜ ਨਹੀਂ ਲੱਭਦਾ, ਪਤਾ ਨਹੀਂ ਲੱਗਦਾ ਵੀ ਚੋਰ ਕਿੱਧਰ ਨੂੰ ਗਏ। ਤਾਂ ਇਸ ਪ੍ਰਕਾਰ ਹੁਣ ਦੂਜਾ ਪ੍ਰਮਾਣ ਦਿੰਦੇ ਨੇ, ਸਹਿਜਾ ਸਮੈਂ ਰਮੈ ਪ੍ਰਧਾਰ ਬਰਨਾਰ ਸੋਈ। ਇੱਥੇ ਕੋਈ ਹੁਣ ਸ਼ੰਕਾ ਖੜਾ ਕਰੇ ਵੀ ਭਾਈ ਗੁਰਦਾਸ ਜੀ ਕਿਹੋ ਜਿਹੀਆਂ ਗੱਲਾਂ ਕਰ ਰਹੇ ਨੇ। ਫਰੀਦ ਜੀ ਨੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਕੀਤੇ ਹਨ, ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਡੋਹਾਗਣੀ ਤੁਮ ਕਿਉਂ ਰਹਿਣ ਵਿਹਾਏ। ਫਰੀਦ ਜੀ ਦਾ ਮਤਲਬ ਕੀ ਹੈ ਸਮਝਣ ਤਾਂ ਇਹ ਲੋੜ ਹੈ ਵੀ ਅੱਜ ਪਤੀ ਦਾ ਮਿਲਾਪ ਨਹੀਂ ਹੋਇਆ, ਮਤਲਬ ਵਾਹਿਗੁਰੂ ਦੀ ਬੰਦਗੀ ਵੱਲੋਂ ਅਵੇਸਲਾ ਹੋ ਗਿਆ ਮਨ, ਕਿਤੇ ਆਲਸ ਕਰ ਗਿਆ, ਨਮਾਜ਼ ਅਦਾ ਨਹੀਂ ਕੀਤੀ, ਰੱਬ ਨੂੰ ਯਾਦ ਨਹੀਂ ਕੀਤਾ, ਅਤੇ ਅੰਗ ਮੁੜ ਮੁੜ ਜਾਂਦੇ ਹਨ। ਜਿਹੜੀਆਂ ਦੁਆਗਣਾਂ ਹਨ ਛੁਟਕਾਰਾਂ ਬਦਕਾਰਾਂ ਰੱਬ ਤੋਂ ਦੂਰ ਗਏ ਹੋਏ ਜੀਵ, ਉਹਨਾਂ ਨੂੰ ਪੁੱਛੋ ਵੀ ਤੁਹਾਡੀ ਉਮਰ ਦੀ ਰਾਤ ਕਿਵੇਂ ਬਤੀਤ ਹੁੰਦੀ, ਉਹਨਾਂ ਨੂੰ ਪਰਵਾਹ ਹੀ ਕੋਈ ਨਹੀਂ। ਸਾਨੂੰ ਸਮਝ ਆਈ ਹੈ ਕਿ ਜੀਵਨ ਵਿਅਰਥ ਜਾ ਰਿਹਾ ਰੱਬ ਤੋਂ ਬਿਨਾਂ, ਅਤੇ ਅੱਜ ਖੁੰਝਾ ਹੋ ਗਿਆ, ਰੱਬ ਦੀ ਯਾਦ 'ਚ ਨਹੀਂ ਜੁੜਿਆ ਗਿਆ, ਅਤੇ ਅੱਜ ਦੁਖੀ ਹੋ ਰਹੇ। ਇਹਦਾ ਮਤਲਬ ਇਹ ਹੈ, ਸਾਡੇ ਪੰਥ 'ਚ ਇੱਕ ਮਹਾਂਪੁਰਸ਼ ਹੋਏ ਨੇ ਸੰਤ ਸੁੰਦਰ ਸਿੰਘ ਅਲੀ ਬੇਗ ਵਾਲੇ, ਉਹ ਇੱਕ ਦਿਨ ਅੰਮ੍ਰਿਤ ਵੇਲੇ ਲੱਭਣ ਨਾ ਵੀ ਕਿੱਧਰ ਚਲੇ ਗਏ, ਅਤੇ ਕਾਫੀ ਜਦੋਂ ਸੂਰਜ ਚੜ੍ਹਿਆ ਅਤੇ ਵੇਖਿਆ ਉੱਥੇ ਲਾਗੇ ਚੋ ਵਗਦਾ ਸੀ, ਨਹਿਰ ਜੀ ਵਗਦੀ ਸੀ, ਉਹਦੇ 'ਚ ਗਲ ਗਲ ਤੱਕ ਪਾਣੀ 'ਚ ਖਲੋਤੇ। ਪੁੱਛਿਆ ਵੀ ਮਹਾਂਪੁਰਸ਼ ਹੋਏਗੀ ਗੱਲ, ਕਹਿੰਦੇ ਅੱਜ ਮਨ ਅੜੀ ਕਰ ਗਿਆ ਸੀ, ਇਹਨੇ ਆਲਸ ਕੀਤਾ, ਅੰਮ੍ਰਿਤ ਵੇਲੇ ਉੱਠਣ ਤੋਂ ਇਹਨੂੰ ਸਜ਼ਾ ਦੇ ਰਹੇ, ਤਾਂ ਕਰਕੇ ਠੰਡੇ ਪਾਣੀ 'ਚ ਇਹ ਸਰੀਰ ਖਿਲਾ ਰਿਹਾ ਆ ਵੀ ਮੁੜ ਕੇ ਦੁਬਾਰਾ ਅੜੀ ਨਾ ਕਰੇ। ਤਾਂ ਇਸ ਪ੍ਰਕਾਰ ਰੱਬ ਦੇ ਜੀ ਬੰਦਗੀ ਕਰਨ ਵਾਲੇ ਲੋਕ ਹਨ, ਉਹ ਵੀ ਇਸ ਮਨ ਤੋਂ ਦਿਖਾਏ ਹੋਏ ਵੀ ਇਹ ਕਈ ਵਾਰੀ ਅੜ ਜਾਂਦਾ, ਮਨ ਆਪਣੀ ਮਰਜ਼ੀ ਕਰਦਾ। ਤਾਂ ਇਸ ਪ੍ਰਕਾਰ ਕਹਿੰਦੇ ਨੇ ਵੀ ਜਦੋਂ ਪਤੀ ਘਰ 'ਚ ਆਇਆ ਹੋਇਆ ਪਰਦੇਸੋਂ, ਅਤੇ ਪਤੀ ਦਾ ਸੰਯੋਗ ਹਾਸਲ ਕਰਨ ਦਾ ਵਕਤ ਹੋਵੇ, ਅਤੇ ਇਸਤਰੀ ਜਿਹੜੀ ਤਾਂ ਪਤੀ ਦੇ ਪਾਸ ਚਲੀ ਜਾਏ, ਅਤੇ ਉਹਦੇ ਮਿਲਾਪ ਦਾ ਗੁਰੂ ਮਹਾਰਾਜ 'ਚ ਹੋਰ ਵੀ ਬਚਨ ਬਾਣੀ 'ਚ ਹੈ ਨਾ, ਹਜ਼ੂਰ ਕਹਿੰਦੇ ਨੇ ਕੱਤਕ ਕੂੰਜਾਂ ਚੇਤ ਡੌ ਸਾਵਣ ਬਿਜਲੀਆਂ ਸਿਆਲੇ ਸੋਹੰਦੀਆਂ ਪਿਲ ਪਿਰ ਗਲ ਬਾਹੜੀਆਂ। ਸਿਆਲ ਦੇ ਵਿੱਚ ਪਤੀ ਵਰਤਾ ਔਰਤ ਦੀਆਂ ਬਾਹਾਂ ਪਤੀ ਦੇ ਗਲ ਪਈਆਂ ਹੋਈਆਂ ਸੋਭਦੀਆਂ, ਇਹੋ ਜਿਹੇ ਬਚਨ ਵੀ ਮਹਾਰਾਜ ਦੀ ਬਾਣੀ 'ਚ ਨੇ। ਤਾਂ ਇਹ ਸਿਰਫ ਦ੍ਰਿਸ਼ਟਾਂਤ ਮਾਤਰ ਹਨ ਵੀ ਜਿਸ ਤਰ੍ਹਾਂ ਪਤੀ ਵਰਤਾ ਇਸਤਰੀ ਆਪਣੇ ਪਤੀ ਦੀ ਆਗਿਆ ਦਾ ਪਾਲਣ ਕਰਦੀ ਹੈ,
ਤੇ ਪਤੀ ਦੇ ਸੰਯੋਗ ਦਾ ਸੁਖ ਪ੍ਰਾਪਤ ਕਰਦੀ ਆ। ਕਰੈ ਜੋ ਅਗਿਆਨ ਮਾਨ ਪ੍ਰਗਟਤ ਪ੍ਰਾਤ ਹੈ, ਅਗਰ ਉਹ ਅਗਿਆਨ ਵਸ ਹੋਈ, ਗਿਆਨ ਨਾ ਸਮਝ ਕੇ ਪਤੀ ਦੀ ਖੁਸ਼ੀ ਕਿਵੇਂ ਲੈਣੀ ਹੈ ਨਾ ਸਮਝ ਕੇ, ਤੇ ਉਹ ਆਲਸ ਕਰਦੀ ਆ, ਮਾਨ ਹੰਕਾਰ ਵਿੱਚ ਰਹਿੰਦੀ ਆ, ਤੇ ਸਵੇਰੇ ਦਿਨੇ ਫਿਰ ਪ੍ਰਗਟ ਹੁੰਦੀ ਆ ਇਹ ਗੱਲ ਵੀ ਇਹਨੇ ਪਤੀ ਦਾ ਸੰਯੋਗ ਹਾਸਲ ਨਹੀਂ ਕੀਤਾ। ਮਤਲਬ ਉਮਰ ਹੈ ਇੱਕ ਰਾਤ, ਸਾਡੀ ਜਿਹੜੀ ਉਮਰ ਹੈ ਸਾਰੀ ਇਹ ਇੱਕ ਰਾਤ ਹੈ। ਇਸ ਰਾਤ ਵਿੱਚ ਫਰੀਦਾ ਕਾਲੀ ਜਿਨ੍ਹੀ ਨਾਰਾਵੇ ਆ, ਕਾਲਿਆਂ ਵਾਲਾਂ ਦੇ ਵੇਲੇ ਜਿਨ੍ਹਾਂ ਨੇ ਵਾਹਿਗੁਰੂ ਦੀ ਬੰਦਗੀ ਨਹੀਂ ਕੀਤੀ ਉਹਦੇ ਮਿਲਾਪ ਦਾ ਆਨੰਦ ਨਹੀਂ ਮਾਣਿਆ। ਧੌਲੀ ਰਾਵੇ ਕੋਏ, ਫਿਰ ਜਦੋਂ ਧੌਲੇ ਵਾਲ ਆ ਜਾਣ, ਬਿਰਧ ਅਵਸਥਾ ਆ ਜਾਏ, ਤੇ ਉਦੋਂ ਕਿੰਨੇ ਰੱਬ ਦਾ ਸਿਮਰਨ ਕਰਨਾ, ਉਦੋਂ ਤੇ ਸਾਥ ਹੀ ਨਹੀਂ ਦਿੰਦਾ ਸਰੀਰ। ਫਰੀਦਾ ਕਾਲੀ ਜਿਨ੍ਹੀ ਨਾਰਾਵੇ ਆ, ਧੌਲੀ ਰਾਵੇ ਕੋਏ, ਕਰ ਸਾਈਂ ਸਿਉਂ ਪਿਰਹੜੀ ਰੰਗ ਨਵੇਲਾ ਹੋਏ। ਇਹ ਮੌਕਾ ਮਿਲਿਆ ਤੈਨੂੰ, ਇਹ ਪਰਮਾਤਮਾ ਨਾਲ ਪ੍ਰੀਤ ਪਾ, ਨਵੇਲਾ ਨਵੀਨ ਰੰਗ ਚੜ੍ਹੇਗਾ ਹਿਰਦੇ ਨੂੰ। ਜਦੋਂ ਫਰੀਦ ਜੀ ਦਾ ਇਹ ਸਲੋਕ ਸਿੱਖਾਂ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਸੁਣਾ ਕੇ ਕਿਹਾ ਵੀ ਮਹਾਰਾਜ ਕੀ ਬਜ਼ੁਰਗ ਅਵਸਥਾ ਵਿੱਚ ਨਹੀਂ ਫਿਰ ਭਗਤੀ ਕਰਨੀ ਚਾਹੀਦੀ ਜੇ ਪਹਿਲਾਂ ਖੁੰਝ ਗਏ ਤਾਂ? ਮਹਾਰਾਜ ਕਹਿੰਦੇ ਨਹੀਂ, ਤੁਸੀਂ ਫਰੀਦ ਜੀ ਦਾ ਤਾਤਪਰਜ ਨਹੀਂ ਸਮਝਿਆ। ਫਿਰ ਉਹਨਾਂ ਕਿਹਾ, ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਚਾਹੇ ਕਾਲੇ ਵਾਲ ਹੋਣ ਅਤੇ ਚਾਹੇ ਚਿੱਟੇ, ਸਾਹਿਬ ਪਰਮਾਤਮਾ ਦਾ ਸਦਾ ਹੀ ਹੈ। ਕਬੀਰ ਕਾਲੀ ਅਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ, ਜੇ ਕੋ ਰੱਬ ਨੂੰ ਚੇਤੇ ਕਰੇ ਤਾਂ ਆਪਣਾ ਲਾਇਆ ਪਿਰਮ ਨਾ ਲੱਗੇ, ਜੇ ਲੋਚਾ ਸਭ ਕੋਏ, ਆਪਣਾ ਲਾਇਆ ਪਿਆਰ ਨਹੀਂ ਲੱਗਦਾ ਆਪਣੇ ਯਤਨ ਨਾਲ। ਇਹ ਪਰਮਾਤਮਾ ਦੀ ਬਖਸ਼ਿਸ਼ ਨਾਲ ਬਿਰਧ ਅਵਸਥਾ 'ਚ ਵੀ ਲੱਗ ਸਕਦਾ। ਔਰ ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵ ਹੈ ਤੈ ਦੇ, ਨਾ ਤਾਂ ਕਾਲਿਆਂ ਵਾਲਿਆਂ ਦੇ ਵੇਲੇ ਸਾਰੇ ਇਸ ਪਾਸੇ ਲੱਗਦੇ ਹੈ, ਅਤੇ ਜੇ ਬਿਰਧ ਅਵਸਥਾ ਆ ਗਈ, ਪਤਾ ਅੱਗੋਂ ਨੇੜਾ ਆਇਆ ਪਿੱਛਾ ਰਿਹਾ ਦੂਰ, ਹੁਣ ਤਾਂ ਧੰਦਾ ਵੀ ਨਹੀਂ ਕਰ ਰਹੇ, ਬਜ਼ੁਰਗ ਅਵਸਥਾ ਦੇ ਵਿੱਚ ਵੀ ਕਿਹੜਾ ਕੋਈ ਰੱਬ ਦੀ ਭਗਤੀ ਕਰਨ 'ਚ ਲੱਗ ਜਾਂਦਾ? ਤਾਂ ਇਸ ਕਰਕੇ ਮੰਗਣੀ ਚਾਹੀਦੀ ਆ। ਇਹ ਤਾਂ ਬਖਸ਼ਿਸ਼ ਹੈ ਕਿ ਮਹਾਰਾਜ ਆਪਣਾ ਪਿਆਰ ਆਪੇ ਲਾਏ, ਤੁਸੀਂ ਬਖਸ਼ਿਸ਼ ਕਰੋ ਅਤੇ ਆਪਣਾ ਪਿਆਰ ਸਾਨੂੰ ਬਖਸ਼ਿਸ਼ ਕਰੋ। ਸੋ ਗੁਰੂ ਕੇ ਪਿਆਰਿਓ, ਸਤਿਗੁਰੂ ਮਹਾਰਾਜ ਦੀ ਪਾਵਨ ਬਾਣੀ ਅੰਦਰ ਐਸੇ ਬਚਨ ਆਪ ਜੀ ਨਾਲ ਹੋਰ ਵੀ ਸਾਂਝੇ ਕਰਾਂਗਾ। ਬਰਖਤ ਮੇਘ, ਪਹਿਲਾਂ ਭਾਈ ਗੁਰਦਾਸ ਜੀ ਦੇ ਇਸ ਕਵਿਤ ਦੇ ਅਰਥ ਕਰ ਲਈਏ। ਬਰਖਤ ਮੇਘ ਜਲ ਚਾਤ੍ਰਿਕ ਤ੍ਰਿਪਤ ਪੀਏ, ਜਦੋਂ ਬੱਦਲ ਆਇਆ ਝੁਕ ਕੇ ਵਰਨ ਵਾਸਤੇ ਵਰਖਾ ਕਰ ਰਿਹਾ, ਅਤੇ ਉਸ ਵੇਲੇ ਜਿਹੜਾ ਪਪੀਆ, ਕਿਉਂਕਿ ਪਪੀਆ ਜਿਹੜਾ ਚਾਤ੍ਰਿਕ ਹੈ ਇਹ ਹੋਰ ਥਾਂ ਪਾਣੀ ਪੀ ਕੇ ਦੀ ਪਿਆਸ ਨਹੀਂ ਬੁੱਝ ਸਕਦੀ, ਇਹਦੇ ਗਲੇ 'ਚ ਛੇਕ ਹੁੰਦਾ, ਉੱਥੋਂ ਦੀ ਪਾਣੀ ਵਗ ਜਾਂਦਾ। ਜਦੋਂ ਬੱਦਲ ਆਵੇਗਾ ਅਤੇ ਉਹਦਾ ਵਰਦਾ ਹੋਇਆ ਮੀਂਹ ਸਵਾਂਤੀ ਬੂੰਦ ਦੇ ਮੁੱਖ 'ਚ ਪਏ, ਅਤੇ ਫਿਰ ਇਹਦੀ ਪਿਆਸ ਬੁੱਝਦੀ ਹੈ। ਅਤੇ ਭਾਈ ਗੁਰਦਾਸ ਜੀ ਕਹਿ ਰਹੇ ਨੇ, ਮੇਘ ਬਰਸਤ ਵਰ ਰਿਹਾ ਹੋਵੇ ਬੱਦਲ, ਬਰਖਤ ਮੇਘ ਜਲ ਚਾਤ੍ਰਿਕ ਤ੍ਰਿਪਤ ਪੀਏ, ਇਹ ਜਿਹੜਾ ਚਾਤ੍ਰਿਕ ਹੈ ਇਸ ਜਲ ਨੂੰ ਪੀਏ ਅਤੇ ਤ੍ਰਿਪਤ ਹੋਵੇਗਾ ਨਾ, ਉਦੋਂ ਜੇ ਵੇਸਲਾ ਹੋ ਗਏ ਕਿਸੇ ਖੁੱਡ 'ਚ ਵੜ ਕੇ, ਕਿਤੇ ਲੋਕੇ ਪਿਆਰੇ ਲੰਮਾ ਆਲਸ ਕਰੇ, ਤਾਂ ਮੋਹਨ ਗਏ ਬਰਖਾ ਬਤੀਤੇ ਬਿਰਲਾਤ ਹੈ, ਚੁੱਪ ਧਾਰ ਲਏ ਮੂੰਹ ਅੱਡੇ ਹੀ ਨਾ, ਉਸ ਵੇਲੇ ਨਛੱਤਰ ਦੀ ਸਵਾਂਤੀ ਬੂੰਦ ਵਾਸਤੇ ਮੂੰਹ ਨਾ ਅੱਡੇ, ਇਹਦੇ ਮੁੱਖ 'ਚ ਉਹ ਪਵੇ ਨਾ ਬੂੰਦ, ਤਾਂ ਸਮਾਂ ਬਤੀਤ ਹੋ ਜਾਂਦਾ, ਬੱਦਲ ਚਲਾ ਜਾਂਦਾ, ਫਿਰ ਬਿਰਲਾਤ, ਫਿਰ ਇਹ ਵਿਰਲਾਪ ਕਰੇਗਾ। ਇਹ ਕਿਉਂ ਕਹਿ ਰਹੇ ਨੇ ਭਾਈ ਗੁਰਦਾਸ ਜੀ? ਇਹੀ ਸਾਡੀ ਹਾਲਤ ਬਿਆਨ ਕਰ ਰਹੇ ਨੇ, ਜਦੋਂ ਉਮਰ ਲੰਘ ਗਈ ਅਤੇ ਉਸ ਵੇਲੇ ਇਹ ਸਰੀਰ ਦੇ ਅੰਤ ਹੋਣ ਤੋਂ ਬਾਅਦ ਇਸ ਰੂਹ ਦੇ ਤਾਂ ਹੀ ਸਭ ਤੋਂ ਪਹਿਲਾ ਅਤੇ ਵੱਡਾ ਦੁੱਖ ਪਛਤਾਵੇ ਦਾ ਹੁੰਦਾ। ਸਾਰੀਆਂ ਰੂਹਾਂ ਪਛਤਾਉਂਦੀਆਂ, ਜਿਨ੍ਹਾਂ ਬੰਦਗੀ ਨਹੀਂ ਕੀਤੀ ਉਹ ਤਾਂ ਪਛਤਾਉਣਗੀਆਂ ਹੀ, ਜਿੰਨਾ ਕੁਛ ਕੀਤਾ ਇਹੋ ਜਿਹੇ ਸਾਧਨ ਉਹ ਵੀ ਪਛਤਾਉਂਦੇ। ਭਾਈ ਵੀਰ ਸਿੰਘ ਨੇ ਬਚਨ ਲਿਖਿਆ ਵੀ ਉਹ ਕਿਉਂ ਪਛਤਾਉਂਦੇ ਨੇ? ਕਹਿੰਦੇ ਉੱਥੇ ਸਵਾਸਾਂ ਦਾ ਮੁੱਲ ਪੈਂਦਾ ਬਹੁਤ ਜ਼ਿਆਦਾ, ਜਿਹੜੇ ਰੱਬ ਦੀ ਯਾਦ ਵਿੱਚ ਬਤੀਤ ਹੋਏ ਸਵਾਸ, ਉਹਨਾਂ ਸਵਾਸਾਂ ਦਾ ਮੁੱਲ ਬੜਾ ਪੈਂਦਾ। ਉਸ ਵੇਲੇ ਫਿਰ ਰੂਹਾਂ ਪਛਤਾਉਂਦੀਆਂ ਕਿ ਸਾਨੂੰ ਤਾਂ ਜ਼ਿੰਦਗੀ ਬੜੀ ਲੰਬੀ ਮਿਲੀ ਸੀ, ਪਹਿਲਾਂ ਕੁਝ ਤੀਜਾ ਹਿੱਸਾ ਸੌਂ ਕੇ ਲੰਘਾਏ ਅਸੀਂ, ਸਾਰੀ ਉਮਰ ਵਿੱਚੋਂ ਤੀਜਾ ਹਿੱਸਾ ਸੌਂ ਕੇ ਅਸੀਂ ਲੰਘਾਉਂਦੇ ਹਾਂ, ਤਾਂ ਕੁਝ ਬਾਲਪਨ ਦੀ ਅਗਿਆਨਤਾ ਵਿੱਚ ਬਤੀਤ ਹੋ ਗਈ, ਕੁਝ ਜਵਾਨੀ ਦੀ ਮਸਤੀ 'ਚ ਬਤੀਤ ਹੋਈ, ਫਿਰ ਪਿਛਲੀ ਉਮਰ ਝੂਰਦਿਆਂ ਲੰਘ ਗਈ, ਅਤੇ ਇੰਝ ਸਾਰਾ ਜੀਵਨ ਲੰਘ ਗਿਆ, ਅਤੇ ਸਾਨੂੰ ਤਾਂ ਬੜਾ ਲੰਬਾ ਜੀਵਨ ਮਿਲਿਆ ਸੀ। ਬਹਾਨੇਬਾਜ਼ੀ ਸਾਡੇ ਕੋਲ ਹੈ ਵੀ ਅਸੀਂ ਧੰਦਿਆਂ 'ਚ ਫਸੇ ਹੋਏ ਹਾਂ ਜੀ, ਰੁੱਝੇ ਹੋਏ ਹਾਂ ਜੀ, ਸਾਡੇ ਕੋਲ ਕਿੱਥੇ ਸਮਾਂ ਰੱਬ ਦੀ ਬੰਦਗੀ ਕਰਨ ਲਈ? ਇੱਕ ਮਸਕੀਨ ਜੀ ਨੂੰ ਮਿਲਿਆ ਸੀ ਇੱਥੇ ਨਿਊਯਾਰਕ, ਕਹਿਣ ਲੱਗਾ, ਮਸਕੀਨ ਜੀ ਤੁਸੀਂ ਨਿਤਨੇਮ ਕਰਨ ਨੂੰ ਕਹਿੰਦੇ ਹੋ,
ਸਾਡੇ ਪਾਸ ਤਾਂ ਰੋਟੀ ਖਾਣ ਲਈ ਵਿਹਲ ਨਹੀਂ। ਮਸਕੀਨ ਜੀਆਂ ਦੇ ਹੱਦ ਹੋ ਗਈ ਵੀ ਰੋਟੀਆਂ ਵਾਸਤੇ ਸਾਰਾ ਕੰਮ ਕਰੀਦਾ, ਜੇ ਰੋਟੀ ਵੀ ਖਾਣ ਨੂੰ ਵਿਹਲ ਹੈ ਨਹੀਂ ਤਾਂ ਫਿਰ ਕੰਮ ਕਿਸ ਕੰਮ ਦਾ, ਜਿਹੜਾ ਕਾਰੋਬਾਰ ਕਰ ਰਹੇ ਹੋ ਕਿਸ ਕੰਮ। ਇੱਕ ਹੋਰ ਬੋਲ ਪਿਆ, ਕਹਿਣ ਲੱਗਾ ਮਸਕੀਨ ਜੀ ਸਾਡੇ ਕੋਲ ਤਾਂ ਮਰਨ ਦੀ ਵੀ ਵਿਹਲ ਹੈ ਨਹੀਂ। ਮਸਕੀਨ ਜੀ ਕਹਿੰਦੇ ਉਹ ਤੁਸਾਂ ਥੋੜ੍ਹਾ ਵਿਹਲ ਕੱਢਣੀ ਆ, ਉਹ ਤਾਂ ਮੌਤ ਨੇ ਆਪੇ ਫੜ ਕੇ ਲੈ ਜਾਣਾ, ਤੁਹਾਨੂੰ ਇਹ ਥੋੜ੍ਹਾ ਵੇਖਣਾ ਵੀ ਕੰਮ ਕਰ ਚ ਰੁੱਝੇ ਹੋਏ ਕਿ ਵਿਹਲੇ ਹੋ, ਉਹ ਤਾਂ ਵਿਹਲ ਮੌਤ ਨੇ ਕੱਢਣੀ, ਤੁਸਾਂ ਥੋੜ੍ਹਾ ਕੱਢਣੀ। ਤਾਂ ਇਸ ਪ੍ਰਕਾਰ ਭਾਈ ਗੁਰਦਾਸ ਜੀ ਦੀ ਵਾਰਾਂ ਵਿੱਚ ਵੀ ਇੱਕ ਵਚਨ ਹੈ, ਸੁੱਧ ਨਾ ਹੋਏ ਬਾਲ ਬੁੱਧ। ਉਹ ਤਾਂ ਮਜਬੂਰੀ ਹੈ ਕਿ ਬਾਲਕ ਅਵਸਥਾ ਵਿੱਚ ਹੋਸ਼ ਨਹੀਂ ਹੁੰਦੀ, ਗਿਆਤ ਨਹੀਂ ਹੁੰਦੀ, ਸਮਝ ਨਹੀਂ ਹੁੰਦੀ, ਕਿਉਂਕਿ ਬੱਚਾ ਨਦਾਨ ਬੇਸਮਝ ਮੰਨਿਆ ਗਿਆ, ਸੱਪ ਨੂੰ ਵੀ ਅੱਗ ਨੂੰ ਵੀ ਹੱਥ ਪਾ ਲੈਂਦਾ। ਸੁੱਧ ਨਾ ਹੋਏ ਬਾਲ ਬੁੱਧ, ਬਾਲਕ ਲੀਲਾ ਵਿੱਚ ਵਿਹਾਵੈ। ਜਿਹੜੀ ਬਾਲਕ ਦੀ ਜ਼ਿੰਦਗੀ ਹੈ ਉਹ ਲੀਲਾ 'ਚ ਕਈ ਤਰ੍ਹਾਂ ਦੀਆਂ ਖੇਡਾਂ 'ਚ ਖੇਡਦਿਆਂ ਹੋਇਆਂ ਲੰਘ ਜਾਂਦੀ ਹੈ। ਔਰ ਭਰ ਜੋਬਨ ਭਰਮਾਈ ਹੈ, ਪਰ ਜਿਹੜੇ ਜਵਾਨੀ 'ਚ ਗਏ ਹਨ ਉਹ ਕਿਹੜੇ ਰੱਬ ਦੀ ਬੰਦਗੀ ਕਰ ਰਹੇ ਨੇ। ਭਰ ਜੋਬਨ ਭਰਮਾਈ ਹੈ, ਭਰਮ ਪੈ ਗਿਆ ਮੇਰੇ 'ਚ ਬੜਾ ਬਲ ਹੈ। ਕਈ ਕਹਿੰਦੇ ਆ ਸਰ ਵੀ ਵੇਖੋ ਜੀ ਇਹੋ ਹੀ ਜੀਵਨ ਮਿਲਿਆ, ਇਹ ਤਾਂ ਮੌਜ ਮਸਤੀ ਵਾਸਤੇ ਆ। ਨਹੀਂ, ਮੌਜ ਮਸਤੀ ਵਾਸਤੇ ਨਹੀਂ ਸੀ ਮਿਲਿਆ, ਇਹ ਭਰਮ ਭੁਲੇਖਾ। ਭਾਈ ਗੁਰਦਾਸ ਜੀ ਕਹਿੰਦੇ ਨੇ ਭਰ ਜੋਬਨ ਭਰਮਾਈ ਹੈ, ਜੋਬਨ ਜਵਾਨੀ ਦੇ ਵੇਲੇ ਇਹ ਭਰਮ ਦੇ ਵਿੱਚ ਪੈ ਗਿਆ ਅਤੇ ਫਿਰ ਇਹ ਵਿਕਾਰਾਂ ਵਿੱਚ ਗ੍ਰਸਿਆ ਗਿਆ। ਭਰ ਜੋਬਨ ਭਰਮਾਈ ਹੈ, ਫਿਰ ਜਦੋਂ ਬਿਰਧ ਹੋ ਗਿਆ ਅਤੇ ਉਸ ਵੇਲੇ ਬਜ਼ੁਰਗ ਅਵਸਥਾ ਦੇ ਵਿੱਚ ਤਨ ਥੱਕਾ ਮਨ ਦਹਿ ਦਿਸਧਾਵਾ, ਉਦੋਂ ਕਿਹੜਾ ਇਹ ਬੰਦਗੀ ਕਰਨ ਲੱਗ ਪਿਆ। ਉਦੋਂ ਵੀ ਸਰੀਰ ਥੱਕ ਜਾਂਦਾ ਔਰ ਅੰਨਾ ਬੋਲਾ ਪਿੰਗਲਾ ਤਨ ਥੱਕਾ ਮਨ ਦਹਿ ਦਿਸਧਾਵਾ, ਦਸਾਂ ਦਿਸ਼ਾਂ ਜੀ ਮਨ ਡਾਰੀਆਂ ਮਾਰਦਾ ਫਿਰਦਾ ਹੈ। ਔਰ ਹੋਏ ਬਹੱਤਰਿਆ ਬਰੜਾ ਵੈ, ਸਤਰਿਆ ਬਤਰਿਆ ਗਿਆ, ਕਹਿੰਦੇ ਹੁਣ ਬਜ਼ੁਰਗ ਹੋ ਗਿਆ, ਬਲਹੀਣਾ ਮਤਹੀਣ ਹੋਏ, ਹੋਏ ਬਹੱਤਰਿਆ ਬਰੜਾ ਵੈ। ਸਾਰੇ ਕਹਿੰਦੇ ਇਹ ਸਤਰਿਆ ਬਤਰਿਆ ਗਿਆ, ਹੁਣ ਬਰੜਾਉਣ ਲੱਗ ਪਿਆ, ਸੁੱਤਾ ਪਿਆ ਹੀ ਬਰੜਾ ਬਰੜਾ ਉੱਠਦਾ। ਇਸ ਪ੍ਰਕਾਰ ਇੱਕ ਘਟਨਾ ਹੈ, ਲੁਧਿਆਣੇ ਜ਼ਿਲ੍ਹੇ 'ਚ ਇੱਕ ਪਿੰਡ ਸੀ ਅਤੇ ਬੰਦਾ ਸੀ ਉਹ ਦੁਕਾਨਦਾਰ, ਅਤੇ ਉਹ ਸਾਰੀ ਉਮਰ ਉਹ ਦੁਕਾਨ 'ਤੇ ਬੜਾ ਖਪਿਆ ਅਤੇ ਉਹਦੇ ਮੁੰਡੇ ਕੰਮ ਕਰਨ ਲੱਗ ਪਏ, ਪਰ ਉਹ ਫਿਰ ਵੀ ਦੁਕਾਨ 'ਤੇ ਜਾਣੋ ਨਹੀਂ ਸੀ ਹਟਦਾ ਅਤੇ ਰਾਤ ਨੂੰ ਸੁੱਤਾ ਉੱਠ ਉੱਠ ਕੇ ਬਰੜਾਉਂਦਾ ਸੀ, ਸਾਰਾ ਪਰਿਵਾਰ ਤੰਗ ਆਇਆ ਪਿਆ ਸੀ। ਉਹਨਾਂ ਦੱਸਿਆ ਵੀ ਇਹਨੂੰ ਸਮਝਾਓ ਜੀ ਸਾਡੇ ਬਜ਼ੁਰਗ ਨੂੰ, ਇਹ ਅਸੀਂ ਕਹਿੰਦੇ ਹਾਂ ਹੁਣ ਤੂੰ ਦੁਕਾਨ 'ਤੇ ਨਾ ਜਾਇਆ ਕਰ, ਪਹਿਲਾਂ ਤਾਂ ਦੁਕਾਨ 'ਤੇ ਖਪਦਾ ਰਹਿੰਦਾ ਸਾਰਾ ਦਿਨ, ਮੁੜ ਕੇ ਰਾਤ ਜੋ ਕੁਝ ਦੁਕਾਨ 'ਤੇ ਦਿਨੇ ਕਰਦਾ ਰਾਤ ਵੀ ਉਹ ਉੱਠ ਉੱਠ ਬੋਲਦਾ, ਸੁੱਤਾ ਪਿਆ ਹੀ ਦੁਕਾਨ ਦੀਆਂ ਗੱਲਾਂ ਕਰੀ ਜਾਂਦਾ ਹੈ। ਰੱਬ ਦਾ ਨਾਮ ਉਦੋਂ ਵੀ ਕਿਹੜਾ ਚੇਤੇ ਆਉਂਦਾ ਕਿਉਂਕਿ ਦਿਨੇ ਨਹੀਂ ਕੀਤਾ, ਸਾਰੀ ਉਮਰ ਲੰਘੀ। ਹੋਏ ਬਹੱਤਰ ਆ ਬਰੜਾ ਵੈ, ਅਤੇ ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ ਅਵਸਰ ਚੁੱਕਾ ਹੱਥ ਨਾ ਆਵੈ, ਸਾਧ ਸੰਗਤ ਗੁਰ ਸ਼ਬਦ ਵਿਣ। ਸਾਧ ਸੰਗਤ ਨਹੀਂ ਕੀਤੀ, ਗੁਰੂ ਦਾ ਸ਼ਬਦ ਨਹੀਂ ਜਪਿਆ ਸਿਮਰਿਆ ਜਾਣਿਆ, ਸਾਧ ਸੰਗਤ ਗੁਰ ਸ਼ਬਦ ਵਿਣ ਲੱਖ 84 ਜੂਨ ਭਵਾਵੈ। ਇਸ ਕਾਰਨ ਕਰਕੇ 84 ਲੱਖ ਜੂਨਾਂ ਵਿੱਚ ਭੁਆਇਆ ਜਾ ਰਿਹਾ ਅਤੇ ਅਵਸਰ ਚੁੱਕਾ ਹੱਥ ਨਾ ਆ। ਸਾਡੀ ਹਾਲਤ ਸਤਿਗੁਰਾਂ ਨੇ ਬਿਆਨ ਕੀਤੀ, ਬੜੇ ਬਚਨ ਜੋ ਅਸੀਂ ਕਰਦੇ ਹਾਂ ਜ਼ਿੰਦਗੀ ਆਪਣੀ ਜਿਵੇਂ ਬਤੀਤ ਉਹ ਦੱਸੇ ਹਨ। ਹਜ਼ੂਰ ਕਹਿੰਦੇ ਨੇ ਪਹਿਲੇ ਪਿਆਰ ਲੱਗਾ ਥਣ ਦੁੱਧ, ਜਦੋਂ ਜਨਮ ਲਿਆ ਬੱਚੇ ਨੇ ਉਦੋਂ ਸਿਰਫ ਤ੍ਰਿਸ਼ਨਾ ਮਾਂ ਦੇ ਦੁੱਧ ਦੀ ਸੀ ਕਿਉਂਕਿ ਹੋਰ ਸੰਸਾਰ ਦਾ ਗਿਆਨ ਨਹੀਂ ਸੀ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ। ਥੋੜ੍ਹੀ ਜਿਹੀ ਹੋਰ ਹੋਸ਼ ਸੰਭਾਲੀ ਅਤੇ ਪਤਾ ਲੱਗਾ ਇਹ ਮਾਂ ਹੈ ਪਿਓ ਹੈ, ਸਾਰੀ ਸੁੱਧ ਗਿਆਤ ਹੋਈ ਸੰਸਾਰ ਦੀ। ਤੀਜਾ ਭਈਆ ਭਾਬੀ ਬੇਬ, ਇਹ ਭਰਾ ਹੈ ਭਰਜਾਈ ਹੈ, ਇਹ ਬੇਬੇ ਭੈਣ ਹੈ। ਅਤੇ ਚੌਥਾ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਧਾਤ ਮੈਨੇ ਮਾਇਆ, ਖਾਣਾ ਪੀਣ ਰੂਪੀ ਜਿਹੜੀ ਮਾਇਆ ਉਹ ਚੰਬੜ ਗਈ ਮਨ ਨੂੰ। ਛੇਵੇਂ ਕਾਮ ਨਾ ਪੁੱਛੈ ਜਾਤ, ਸੱਤਵੇਂ ਸੰਜ ਕੀ ਆ ਘਰ ਵਾਸ, ਸੰਜ ਮੈਨੇ ਮਾਇਆ ਇਕੱਤਰ ਕੀਤੀ, ਮਾਇਆ ਇਕੱਤਰ ਕਰਕੇ ਘਰ 'ਚ ਵਾਸਾ ਕਰ ਲਿਆ ਵੀ ਹੁਣ ਮੇਰਾ ਘਰ ਬਣ ਗਿਆ, ਪਰ ਘਰ ਕੌਣ ਸਮਝਾਏ ਵੀ ਤੇਰਾ ਹੈ ਨਹੀਂ। ਫਰੀਦ ਜੀ ਨੇ ਕਿਹਾ ਫਰੀਦਾ ਗੋਰ ਨਿਮਾਣੀ ਛੱਡ ਕਰੇ, ਕਬਰ ਨੂੰ ਮੁਲਤਾਨ ਦੇ ਇਲਾਕੇ 'ਚ ਅਤੇ ਫਾਰਸੀ ਪਰਸ਼ੀਅਨ 'ਚ ਗੋਰ ਕਿਹਾ ਜਾਂਦਾ ਕਬਰ ਨੂੰ, ਫਰੀਦਾ ਗੋਰ ਨਿਮਾਣੀ ਛੱਡ ਕਰੇ, ਸੱਦ ਕਰਦੀ ਆਵਾਜ਼ਾਂ ਦੇ ਰਹੀ ਆ ਕਬਰ ਵੀ, ਨਿਘਰਿਆ ਘਰ ਆ, ਜਿੰਨੇ ਮਰਜ਼ੀ ਘਰ ਬਣਾਈ ਫਿਰਦਾ ਤੂੰ ਨਿਘਰਾ ਹੀ ਰਹਿਣਾ, ਘਰ ਨਹੀਂ ਤੇਰਾ ਕੋਈ ਵੀ,
ਆਹ ਕਬਰ ਤੇਰਾ ਘਰ, ਆਹ ਮੜੀ ਤੇਰਾ ਘਰ ਹੈ, ਇੱਥੇ ਆ। ਆਪਣੇ ਮਨ ਨੂੰ ਇੱਥੇ ਲਿਆ ਵੀ ਮੈਂ ਕਬਰ 'ਚ ਪੈਣਾ। ਫਰੀਦਾ ਗੋਰ ਨਿਮਾਣੀ ਸੱਡ ਕਰੇ ਨਿਘਰਿਆ ਘਰ ਆਓ, ਸਰਪਰ ਮੈਥਾ ਆਵਣਾ ਮਰਨ ਹੁਣਾ ਡਰਿਆ ਹੋ। ਸਰਪਰ ਜ਼ਰੂਰ ਪਰ ਜ਼ਰੂਰ ਹਰ ਇੱਕ ਨੇ ਇਸ ਕਬਰ 'ਚ ਆਉਣਾ, ਇਸ ਕਰਕੇ ਮਰਨ ਤੋਂ ਨਾ ਡਰ। ਸਾਰੀ ਦੁਨੀਆਂ ਭੈ ਭੀਤ ਹੈ, ਅਗਿਆਨ ਹੈ, ਮੌਤ ਤਾਂ ਹਰ ਦੀ ਹੋਏਗੀ, ਹਰ ਇੱਕ ਦੀ, ਹਰ ਇੱਕ ਦਾ ਸਰੀਰ ਅੰਤ ਹੋਏਗਾ ਜਿੱਡਾ ਮਰਜ਼ੀ। ਔਰ ਗੁਰੂ ਮਹਾਰਾਜ ਨੇ ਕਲਗੀਧਰ ਨੇ ਕਿਹਾ, ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰ ਧਾਰੀ, ਛਤਰ ਹੀ ਕੀ ਛਾਇਆ ਕਈ ਕੋਸ ਲਓ ਚਲਤ ਹੈ, ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ, ਵੱਡੇ ਵੱਡੇ ਰਾਜਨ ਕੇ ਦਰਪ ਕੋ ਦਲਤ ਹੈ, ਮਾਨ ਸੇ ਮਹੀਪ ਔ ਦਲੀਪ ਸੇ ਕੇ ਛਤਰ ਧਾਰੀ, ਵੱਡੋ ਅਭਿਮਾਨ ਭੁਜ ਦੰਡ ਕੋ ਕਰਤ ਹੈ। ਔਰ ਦਾਰਾ ਸੇ ਦੁਲੀਸ਼ਰ, ਦਾਰਾ ਸ਼ਕੋਰ, ਦਾਰਾ ਸੇ ਦੁਲੀਸ਼ਰ ਦੁਰਯੋਧਨ ਸੇ ਮਾਨ ਧਾਰੀ, ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ। ਇਹ ਚੇਤੇ ਰੱਖਣ ਵਾਲੀ ਗੱਲ ਤੇ, ਜਿਨ੍ਹਾਂ ਨੇ ਜ਼ਮੀਨਾਂ ਦੇ ਸੁੱਖ ਭੋਗੇ, ਰਾਜੇ ਮਹਾਰਾਜੇ ਬਣ ਕੇ ਦੇਸ਼ ਮੱਲੇ, ਉਹ ਭੋਗ ਭੋਗ ਕੇ ਅਕਸਰ ਸਾਰੇ ਆਮ ਗਰੀਬਾਂ ਵਾਂਗ ਮਿੱਟੀ 'ਚ ਹੀ ਮਿਲ ਜਾਂਦੇ ਹਨ। ਔਰ ਸ਼ਾਹ ਮੁਹੰਮਦ ਨੇ ਵੀ ਇਹ ਬਚਨ ਲਿਖਿਆ, ਇਹ ਜੱਗ ਸਰਾਮ ਮੁਸਾਫਰਾਂ ਦੀ, ਇੱਥੇ ਜ਼ੋਰ ਵਾਲੇ ਕਈ ਆ ਗਏ, ਸ਼ਦਾਦ ਨਮਰੂਦ ਫਰਾਉਣ ਜਿਹੇ, ਇਹ ਤਿੰਨ ਬਾਦਸ਼ਾਹ ਇਹੋ ਜਿਹੇ ਹੋਏ, ਇਹਨਾਂ ਖੁਦਾ ਘਾਉਣ ਦੀ ਕੋਸ਼ਿਸ਼ ਕੀਤੀ, ਕੁਝ ਇਰਾਨ ਦੇ ਕੁਝ ਮਿਸਰ ਦੇਸ਼ ਦੇ। ਸ਼ਦਾਦ ਨਮਰੂਦ ਫਰਾਉਣ ਜਿਹੇ ਦਾਵੇ ਬੰਨ ਖੁਦਾ ਕਹਾ ਗਏ, ਅਕਬਰ ਸ਼ਾਹ ਵਰਗੇ ਵਿੱਚ ਦਿੱਲੀ ਦੇ ਜੀ ਫੇਰੀ ਵਾਂਗ ਬਣ ਜਾ ਰਿਹਾ ਪਾ ਗਏ। ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ, ਵਾਜੇ ਕੂੜ ਦੇ ਕਈ ਵਜਾ ਗਏ। ਇਰਾਨ ਦੇਸ਼ ਦੇ ਬਾਦਸ਼ਾਹ ਨੇ ਫਿਰਦੌਸ਼ੀ ਨੂੰ ਕਿਹਾ, ਫਿਰਦੌਸ਼ੀ ਬਹੁਤ ਵੱਡਾ ਦਾਰਸ਼ਨਿਕ ਸੰਤ ਵਿਦਵਾਨ ਹੋਇਆ, ਸੰਤ ਵਿਦਵਾਨ, ਦਸਮ ਪਾਤਸ਼ਾਹ ਨੇ ਜ਼ਫਰਨਾਮੇ 'ਚ ਉਹਦਾ ਜ਼ਿਕਰ ਕੀਤਾ। ਔਰੰਗਜ਼ੇਬ, ਸਾਡੀ ਗੱਲ ਨਹੀਂ ਸੀ ਸੁਣਨੀ, ਤੇਰਾ ਦੀਨੀ ਭਰਾ, ਤੇਰੇ ਮਜ਼ਹਬ ਦਾ ਬੰਦਾ, ਐਡਾ ਵੱਡਾ ਵਿਦਵਾਨ ਸੰਤ, ਫਿਰਦੌਸ਼ੀ ਦੀ ਗੱਲ ਪੜ੍ਹ ਲੈਣੀ ਸੀ। ਉਹਨੇ ਲਿਖਿਆ ਵੀ ਕਾਹਲੀ ਨਾਲ ਨਹੀਂ ਫੈਸਲੇ ਲਈਦੇ, ਕਾਹਲੀ ਕਰਨਾ ਸ਼ੈਤਾਨ ਦਾ ਕੰਮ ਹੈ, ਸਿਆਣੇ ਬੰਦੇ ਹੌਂਸਲੇ ਨਾਲ ਕੰਮ ਕਰਦੇ ਆ। ਤੂੰ ਸਾਰੀ ਜ਼ਿੰਦਗੀ ਕਾਹਲੀ ਕੀਤੀ ਹੈ, ਤੂੰ ਆਪਣੇ ਪਿਓ ਨੂੰ ਜੇਲ੍ਹ 'ਚ ਪਾ ਕੇ ਮਾਰਿਆ, ਭਰਾਵਾਂ ਨੂੰ, ਭੈਣ ਨੂੰ, ਧੀ ਨੂੰ, ਆਪਣੇ ਦੀਨੀ ਭਰਾ ਨੌਂ ਸੰਤ ਤੂੰ ਸ਼ਹੀਦ ਕਰ ਦਿੱਤੇ, ਦੁਸ਼ਟਾ ਤੂੰ ਰੱਬ ਨੂੰ ਕਿੱਥੇ ਪਛਾਣ ਲਏਗਾ, ਤੂੰ ਤਾਂ ਵੱਡਾ ਪਾਪੀ ਗੁਨਾਹਗਾਰ ਆ, ਇਹੋ ਜਿਹਾ ਬੰਦਾ ਵੀ ਕਿਤੇ ਰੱਬ ਦਾ ਯਾਰ ਬਣ ਸਕਦਾ, ਉਂਝ ਤੂੰ ਨਮਾਜ਼ਾਂ ਅਦਾ ਕਰਦਾ, ਤਾਂ ਮੱਕੇ ਦਾ ਹੱਜ ਕਰਕੇ ਆਇਆ। ਤਾਂ ਇਸ ਪ੍ਰਕਾਰ ਉਹ ਫਿਰਦੌਸ਼ੀ ਨੂੰ ਇਰਾਨ ਦਾ ਬਾਦਸ਼ਾਹ ਕਹਿਣ ਲੱਗਾ ਵੀ ਮੈਂ ਦੁਨੀਆਂ ਦਾ ਇਤਿਹਾਸ ਪੜ੍ਹਨਾ ਚਾਹੁੰਦਾ, ਜਿਹੜੀਆਂ ਮੋਟੀਆਂ ਮੋਟੀਆਂ ਘਟਨਾਵਾਂ ਹੋਈਆਂ ਨਾ ਖਾਸ ਖਾਸ, ਉਹ ਲਿਖ ਕੇ ਲਿਆ। ਉਹਨੇ 10 ਪੋਥੀਆਂ ਲਿਖੀਆਂ ਲਿਆਇਆ, ਕਹਿਣ ਲੱਗਾ ਇੰਨਾ ਵੱਡਾ, ਇਹ 10 ਪੋਥੀਆਂ ਪੜ੍ਹਨ ਲਈ ਮੇਰੇ ਕੋਲ ਸਮਾਂ ਨਹੀਂ, ਘੱਟ ਕਰਕੇ ਲਿਆ। ਉਹਨੇ 10 ਪੋਥੀਆਂ ਵਿੱਚੋਂ ਫਿਰ ਚੁਣ ਚੁਣ ਕੇ ਘਟਨਾਵਾਂ ਅਤੇ ਹੋਰ ਸਮਾਂ ਲੱਗਾ, 4 ਬਣਾਈਆਂ। ਕਹਿਣ ਲੱਗਾ ਨਹੀਂ, ਇੰਨਾ ਵੀ ਨਹੀਂ ਮੇਰੇ ਤੋਂ ਪੜ੍ਹਿਆ ਜਾਂਦਾ, ਹੋਰ ਸੰਖੇਪ ਕਰ। ਉਹ ਫਿਰ 1 ਪੋਥੀ ਬਣਾ ਕੇ ਲਿਆਇਆ ਅਤੇ ਕਹਿਣ ਲੱਗਾ ਹੁਣ ਤਾਂ ਬਿਸਤਰੇ ਮਰਗ 'ਤੇ ਪੈ ਗਿਆ ਮੈਂ, ਹੁਣ ਤਾਂ ਮ੍ਰਿਤੂ ਸ਼ਈਆ 'ਤੇ ਪਿਆ ਹੋਇਆ, ਥੋੜ੍ਹੇ ਸਮੇਂ 'ਚ ਮੈਨੂੰ ਸਾਰੀ ਗੱਲ ਦੱਸ, ਦੁਨੀਆਂ ਦਾ ਇਤਿਹਾਸ। ਕਹਿੰਦਾ ਫਿਰ ਜੇ ਇਹ ਸੁਣਨਾ ਨਾ ਤਾਂ ਇਹ ਹੈ ਕਿ ਜਿਵੇਂ ਤੂੰ ਜੰਮਿਆ ਅਤੇ ਕੁਝ ਸਾਲ ਉਮਰ ਭੋਗੀ, ਆਪਣੀਆਂ ਮਨ ਮਰਜ਼ੀਆਂ ਕੀਤੀਆਂ, ਮੌਜ ਮਸਤੀਆਂ ਕੀਤੀਆਂ, ਧਨ ਦੌਲਤ ਦਾ ਸੁੱਖ ਵੇਖਿਆ, ਰਾਜ ਕਮਾਇਆ, ਇਹ ਜੀਵਨ ਇਸ ਤਰ੍ਹਾਂ ਦਾ ਬਤੀਤ ਕਰਕੇ, ਅਤੇ ਹੁਣ ਤੂੰ ਬਿਸਤਰੇ ਮਰਗ 'ਤੇ ਪੈ ਕੇ ਮਰ ਜਾਣਾ, ਬਸ ਇਹ ਇਤਿਹਾਸ ਹੈ, ਸਾਰੀ ਦੁਨੀਆਂ ਦਾ ਇਹੋ ਇਤਿਹਾਸ ਹੈ, ਜਨਮਣਾ, ਕੁਝ ਸਮਾਂ ਜਿਉਣਾ ਅਤੇ ਫਿਰ ਖਤਮ ਹੋ ਜਾਣਾ, ਹੋਰ ਇਤਿਹਾਸ ਕਾਹਦਾ ਦੁਨੀਆਂ ਦਾ, ਇਹੋ ਕੁਛ ਚੱਲਦਾ ਆ ਰਿਹਾ। ਤਾਂ ਇਹਦੇ ਵਾਸਤੇ ਲੋਕ ਇੰਨੇ ਬੰਨ ਨੂੰ ਬੰਨ੍ਹਦੇ ਆ, ਜਿਹੜਾ ਜੀਵਨ ਇੰਨਾ ਥੋੜ੍ਹ ਚਿਰਾ, ਅਤੇ ਜੇ ਘਰ ਮੈਂ ਤੁਧ ਰਹਿਣਾ ਬਸਣਾ ਸੋ ਘਰ ਚੀਤ ਨਾ ਆਇਓ, ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ ਹੈ, ਜਿੱਥੇ ਸਦਾ ਹੀ ਜਾਣਾ ਉੱਥੋਂ ਦੀ ਚਿੰਤਾ ਹੀ ਨਹੀਂ। ਮਹਾਰਾਜ ਕਹਿੰਦੇ ਘਰ ਤੇਰਾ ਨਹੀਂ ਹੈ, ਇੱਥੇ ਕੁਝ ਸਮੇਂ ਲਈ ਵਾਸਾ, ਆਰਜੀ ਪੱਕਾ ਨਹੀਂ। ਤਾਂ ਹਜ਼ੂਰ ਕਹਿ ਰਹੇ ਨੇ ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਸਾਡਾ ਜੀਵਨ ਦੱਸ ਰਿਹਾ ਕਿਹੋ ਜਿਹਾ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮਨਾ ਪੁੱਛੇ ਜਾਤ, ਸੱਤਵੇਂ ਸੰਜ ਕੀਆ ਘਰ ਵਾਸ, ਅੱਠਵੇਂ ਕ੍ਰੋਧ ਹੋਵਾ ਤਨ ਨਾਸ, ਨਾਵੇਂ ਧੌਲੇ ਉੱਭੇ ਸਾਹ, ਸਾਹ ਵੀ ਔਖੇ ਆਉਣ ਲੱਗ ਪੈਂਦੇ ਬਿਰਧ ਅਵਸਥਾ 'ਚ,
ਔਰ ਜਿਵੇਂ ਕਿਹਾ ਨੈਨੋ ਨੀਰ ਬਹਿ ਤਨ ਖੀਨਾ, ਭਗਤ ਭੀਖਣ ਜੀ ਨੈਨੋ ਨੀਰ ਬਹਿ, ਵਡੇਪਾ ਰੋਗ ਹੈ ਨਾ ਜਰਾ ਰੋਗ, ਨੈਰਨੋ ਨੀਰ ਬਹਿ ਤਨ ਖੀਨਾ ਭਏ ਕੇਸ ਦੁੱਧਵਾਨੀ, ਚਿੱਟੇ ਰੰਗ ਦੇ ਹੋ ਗਏ, ਰੂੰਦਾ ਕੰਠ ਗਲਾ ਬਲਗਣ ਵਾਲਾ, ਸ਼ਬਦ ਨਹੀਂ ਉਚਰਿਆ, ਅਬ ਕਿਆ ਕਰਾਂ ਪਰਾਂ ਨਹੀਂ ਬੋਲੀਏ, ਹੋਰ ਆਵਾਜ਼ ਹੋਰ ਨਿਕਲਦੀ। ਇੱਕ ਰਵਿਦਾਸ ਜੀ ਨੇ ਕਿਹਾ ਲੋਚਨ ਸਰਮੈ ਬੁੱਧ ਬਲ ਲਾਠੀ ਤਾਂ ਕਾਮ ਪਵ ਸਮਾਧਾਣੀ। ਇਸ ਪ੍ਰਕਾਰ ਕਿਹਾ ਹੈ ਪੁੰਡਰ ਕੇਸ ਕੁਸਮ ਤੇ ਧੌਲੇ, ਕੇਸ ਜਿਹੜੇ ਸੀ ਚਿੱਟੇ ਹੋ ਗਏ, ਸਪਤ ਪਤਾਲ ਕੀ ਬਾਣੀ, ਜਦੋਂ ਬੋਲਦਾ ਮਨ ਨੂੰ ਸੱਤਵੇਂ ਪਤਾਲ ਚੋਂ ਆਵਾਜ਼ ਆ ਰਹੀ ਹੈ। ਤਾਂ ਇਸ ਤਰ੍ਹਾਂ ਦੀ ਹਾਲਤ, ਨੈਨੋ ਨੀਰ ਬਹਿ, ਚੀਂਗ ਵਗਦੀ ਅੱਖਾਂ ਵਿੱਚ ਦੀ, ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ ਦੁੱਧਵਾਨੀ, ਰੂਧਾ ਕੰਠ ਸ਼ਬਦ ਨਹੀਂ ਉਚਰਿਆ, ਅਬ ਕਿਆ ਕਰੇ ਪ੍ਰਾਣੀ, ਸਵਾਸਾਂ ਦਿਆ ਪੁਤਲਿਆ। ਇਸ ਬਿਰਧ ਅਵਸਥਾ ਦੇ ਵਿੱਚ ਹੁਣ ਮਰਨ ਕਿਨਾਰੇ ਪਿਆ, ਹੁਣ ਕੀ ਕਰੇਗਾ? ਪਹਿਲਾਂ ਤਾਂ ਬੜਾ ਕੁਝ ਕਰਦਾ ਸੀ ਪਰ ਰੱਬ ਨੂੰ ਯਾਦ ਨਹੀਂ ਕੀਤਾ, ਅਜੇ ਵੀ ਵੇਲਾ ਹੈ। ਔਰ ਇਸ ਪ੍ਰਕਾਰ ਨਾਵੇਂ ਧੌਲੇ ਉੱਭੇ ਸਾਹ, ਦਸਵੇਂ ਦੱਧਾ ਹੋਆ ਸਵਾ, ਦੱਧਾ ਮੈਨੂੰ ਸਾੜਿਆ ਗਿਆ, ਸਰੀਰ ਸਾੜ ਦਿੱਤਾ, ਸਵਾਹ ਬਣ ਗਿਆ, ਦਸਵੇਂ ਦੱਧਾ ਹੋਆ ਸਵਾਹ, ਗਏ ਸੇ ਗੀਤ ਪੁਕਾਰੀ ਧਾ, ਉਹ ਜਿਹੜੇ ਗੀਤ ਗਾਣੇ ਗਾਉਂਦਾ ਸੀ ਉਹ ਚਲੇ ਗਏ, ਫਿਰ ਸੰਬੰਧੀਆਂ ਨੂੰ ਵੀ ਗੀਤ ਭੁੱਲ ਗਏ, ਧਾ ਮਾਰੀ ਵਿਛੋੜਾ ਪੈਣ ਤੇ। ਔਰ ਪਿੱਛੇ ਪੱਤਲ ਸੱਦਿਓ ਕਾਵ, ਮਗਰੋਂ ਸੰਬੰਧੀਆਂ ਨੇ ਸਰਾਧ ਕਰਾਏ, ਪਿੰਡ ਭਰਾਏ ਪੱਤਲਾਂ ਤੇ ਭੋਜਨ, ਤੇ ਉਹ ਕਾਵਾਂ ਨੇ ਖਾਧਾ, ਤੈਨੂੰ ਤਾਂ ਨੀ ਮਿਲਿਆ। ਪਿੱਛੇ ਪੱਤਲ ਸੱਦਿਓ ਕਾਵ, ਨਾਨਕ ਮਨਮੁਖ ਅੰਧ ਪਿਆਰ, ਵਾਹਿਗੁਰੂ ਡੁੱਬਾ ਸੰਸਾਰ, ਸਾਰਾ ਸੰਸਾਰ ਹੀ ਡੁੱਬ ਗਿਆ, ਗੋਤੇ ਖਾ ਰਿਹਾ ਹੈ। ਔਰ ਇਸੇ ਤਰ੍ਹਾਂ ਫਿਰ ਹਜ਼ੂਰ ਕਹਿੰਦੇ ਨੇ ਦਸ ਬਾਲਤਣ, ਦਸ ਸਾਲ ਦੀ ਉਮਰ ਬਾਲਪਣ, ਦਸ ਬਾਲਤਣ ਬੀਸ ਰਵਣ, ਭੋਗਾਂ ਨੂੰ ਭੋਗਣ ਦੀ ਉਮਰ, ਤੀਸਾਂ ਕਾ ਸੁੰਦਰ ਕਹਾਵੈ, ਜਵਾਨੀ ਭਰ ਗਈ, ਬੜਾ ਸੋਹਣਾ ਆਪਣੇ ਆਪ ਨੂੰ ਸਮਝਦਾ, ਮਾਣ ਬੜਾ ਕਰਦਾ ਆਪਣੀ ਸੁੰਦਰਤਾ ਦਾ, ਜਵਾਨੀ ਦਾ, ਆਪਣੇ ਬਲ ਦਾ, ਬੜੇ ਟੈਟੂ ਟੂਟੂ ਬਣਾਉਂਦੇ ਆ ਸਰੀਰਾਂ ਤੇ, ਬੜੇ ਬਣਾਉਂਦੇ ਹਨ, ਗਹਿਣੇ ਗੁਣੇ ਪਾਉਂਦੇ ਆ, ਨੌਜਵਾਨ ਬੰਦੇ ਵੀ ਬੀਬੀਆਂ ਵੀ, ਹਾਰ ਸ਼ਿੰਗਾਰ ਥੱਪਿਆ ਜਾਂਦਾ ਇਸ ਕਾਇਆ ਤੇ ਜੋ ਕਿ ਸਵਾਹ ਬਣ ਜਾਣੀ। ਤਾਂ ਇਸ ਪ੍ਰਕਾਰ ਇੱਕ ਵਚਨ ਹੈ ਗੁਰੂ ਅਰਜਨ ਦੇਵ ਦਾ, ਯੌਵਨ ਬਿਹਕਰਮ ਕਨਕ ਕੁੰਡਲਾ, ਯੌਵਨ ਜਵਾਨੀ ਦੀ ਉਮਰ ਵਿੱਚ ਸੋਨੇ ਦੇ ਕੁੰਡਲ ਪਾਉਂਦਾ, ਕਬੀਰ ਕੰਚਨ ਕੇ ਕੁੰਡਲ ਬਣੇ, ਉੱਪਰ ਲਾਲ ਜੜਾਓ, ਦਿਸਹਿ ਦਾਦੇ ਕਾਨ ਜਿਉਂ ਜਿਨ ਮਨ ਨਾਹੀ ਨਾਓ। ਜਿਨ੍ਹਾਂ ਦੇ ਮਨ ਚ ਵਾਹਿਗੁਰੂ ਦੀ ਯਾਦ ਨਹੀਂ, ਸਾਡੀ ਦ੍ਰਿਸ਼ਟੀ ਚ ਸੋਹਣੇ ਸਰੀਰ, ਸੜੇ ਹੋਏ ਕਾਨੇ ਵਰਗੇ ਔਰ ਕੁਛ ਨਹੀਂ, ਸੜਿਆ ਕਾਨਾ ਧੁੱਪ ਨਾਲ ਚਮਕਦਾ, ਵਿੱਚ ਉਹਦੇ ਖਾਕ ਹੁੰਦੀ, ਭੰਗਾਰ ਹੁੰਦੀ ਹੈ, ਕਿਸ ਕੀ ਚੀਜ਼ ਹੈ ਇਹ, ਸਰੀਰ ਦੀ ਹਾਲਤ ਦੱਸ ਰਿਹਾ। ਤਾਂ ਇਸ ਪ੍ਰਕਾਰ ਦਸ ਬਲੱਤਣ ਬੀਸ ਰਵਣ, ਤੀਸਾਂ ਕਾ ਸੁੰਦਰ ਕਹਾਵੈ, ਚਾਲੀ ਸੀ ਪੁਰ ਹੋਏ, ਚਾਲੀ ਸਾਲ ਦੀ ਉਮਰ ਵਿੱਚ ਪੂਰਾ ਮਰਦ ਬਣ ਗਿਆ, ਤੇ ਫਿਰ ਪਚਾਸੀ ਪੱਗ ਖਿਸਿਆ, ਦਸਾਂ ਕੁ ਸਾਲਾਂ ਨੂੰ ਫਿਰ ਪੈਰ ਖਿਸਕਣ ਲੱਗ ਪਿਆ ਮਰਨ ਵੱਲ ਨੂੰ, ਬੁਢਾਪੇ ਵੱਲ ਨੂੰ। ਪਚਾਸੀ ਪੱਗ ਖਿਸਾ, ਸੱਠੀ ਕੇ ਬੁਢੇਪਾ ਆਵੈ, ਮਨੁੱਖ ਬਿਰਧ ਅਵਸਥਾ ਚ ਵੀ ਆਪਣਾ ਜਨਮ ਦਿਨ ਮਨਾ ਕੇ ਖੁਸ਼ ਹੋ ਰਿਹਾ, ਜਨਮ ਤਾਂ ਕਮਲਿਆ ਬਹੁਤ ਦੂਰ ਰਹਿ ਗਿਆ, ਹੁਣ ਤਾਂ ਅੱਗੋਂ ਨੇੜਾ ਆਇਆ, ਪਿੱਛਾ ਰਹਿਆ ਦੂਰ। ਹਜ਼ੂਰ ਨੇ ਕਿਹਾ ਹੈ ਪਿਛਾ ਨੂੰ ਮੋਢਾ ਭੋਂ ਕੇ ਨਾ ਵੇਖ, ਮੋਢਾ ਭੁਆ ਕੇ, ਉਹ ਪਿਛਲਾ ਸਮਾਂ ਬਹੁਤ ਦੂਰ ਜਾ ਚੁੱਕਾ, ਹੁਣ ਅੱਗੇ ਕੀ ਆ ਰਿਹਾ ਉਹ ਵੇਖ। ਇੱਕ ਬਾਲਕ ਨੂੰ ਤਾਂ ਆਸ ਹੈ ਜਵਾਨ ਹੋਣਾ, ਜਵਾਨ ਨੂੰ ਆਸ ਹੈ ਜੇ ਜਵਾਨੀ ਹੈ, ਜੇ ਅਧਖੜ ਹੋਣਾ ਫਿਰ ਬਿਰਧ ਹੋਣਾ, ਪਰ ਬਿਰਧ ਨੂੰ ਥੋੜਾ ਆਸ ਆ ਵੀ ਹੁਣ ਜਵਾਨੀ ਆਏਗੀ, ਹੁਣ ਤਾਂ ਅੱਗੇ ਮੌਤ ਹੀ ਆ ਰਹੀ ਹੈ, ਪਰ ਇਹਦੇ ਬਾਵਜੂਦ ਅਗਲਾ ਨਹੀਂ ਯਾਦ, ਪਿੱਛੇ ਨੂੰ ਜਾ ਰਿਹਾ, ਜਨਮ ਦਿਨ ਮਨਾ ਮਨਾ ਖੁਸ਼ ਹੋ ਰਿਹਾ, ਇਹ ਪੰਜਾਵਾਂ ਜਨਮ ਦਿਨ ਆ, ਇਹ ਸੱਤਰਵਾਂ ਜਨਮ ਦਿਨ ਆ। ਤਾਂ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਪਚਾਸੀ ਪੱਗ ਖਿਸੈ, ਸੱਠੀ ਕੇ ਬੁਢੇਪਾ ਆਵੈ, ਸੱਤਰ ਕਾ ਮਤ ਹੀਣ, ਸੱਤਰ ਸਾਲ ਦੀ ਉਮਰ ਵਿੱਚ ਮਤ ਤੋਂ ਹੀਣਾ ਸਮਝਿਆ ਜਾਂਦਾ, ਉਹਦੀ ਗੱਲ ਨਹੀਂ ਕੋਈ ਸੁਣ ਕੇ ਖੁਸ਼, ਮਤ ਹੀਣਾ ਹੈ। ਅੱਸੀਆਂ ਕਾ ਵਿਵਹਾਰ ਨਾ ਪਾਵੈ, ਅੱਸੀ ਸਾਲ ਦੀ ਉਮਰ ਵਿੱਚ ਫਿਰ ਕੰਮ ਧੰਦਾ ਕਰਨ ਜੋਗਾ ਨਹੀਂ ਰਹਿੰਦਾ। ਨੱਬੇ ਕਾ ਸਿਹ ਜਾਸਣੀ, ਜੇ ਨੱਬੇ ਸਾਲ ਉਮਰ ਹੋ ਗਈ ਤੇ ਸੇਜ ਤੇ ਆਸਣ ਲੱਗਾ ਰਹਿਣਾ, ਉੱਠਣਾ ਬਹਿਣਾ ਵੀ ਔਖਾ ਹੋ ਗਿਆ। ਫਰੀਦ ਜੀ ਨੇ ਆਪ ਖੁਦ ਕਿਹਾ, ਫਰੀਦਾ ਇੰਨੀ ਨਿੱਕੀ ਜੰਗੀ ਹੈ, ਥਲ ਡੂੰਗਰ ਪਵੇ ਹੋਣ। ਫਰੀਦਾ ਕਦੇ ਜਵਾਨੀ ਦੀ ਉਮਰ ਸੀ, ਇਹ ਮਧਰਾ ਕੱਦ ਸੀ ਫਰੀਦ ਜੀ ਦਾ, ਤਾਂ ਕਹਿੰਦੇ ਨਿੱਕੀਆਂ ਜੰਗਾਂ ਲੱਤਾਂ ਦੇ ਨਾਲ ਇਕੱਲਾ ਮੈਦਾਨੀ ਇਲਾਕੇ ਵਿੱਚ ਨਹੀਂ, ਪਹਾੜਾਂ ਦੇ ਵੀ ਚੜ੍ਹ ਜਾਈਦਾ ਸੀ। ਫਰੀਦਾ ਇੰਨੀ ਨਿੱਕੀ ਜੰਗੀ ਹੈ, ਥਲ ਡੂੰਗਰ ਪਵੇ ਹੋਮ, ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥੀ ਹੋਮ। ਫਰੀਦਾ ਵੇਖ ਲਾ ਬੁਢੇਪਾ ਕੈਸਾ, ਅੱਜ ਪਾਣੀ ਵਾਲਾ ਕੁੱਜਾ ਨਾ ਜਿਹੜਾ
ਉਜੂ ਸਾਜਣ ਵਾਲਾ ਉਹ ਵੀ ਕੋਈ ਫੜ ਕੇ ਫੜਾਉਂਦਾ, ਹੁਣ ਸੌ ਕੋਹਾਂ ਤੇ ਪਿਆ ਪ੍ਰਤੀਤ ਹੁੰਦਾ, ਬਿਰਧ ਅਵਸਥਾ ਚ ਐਸੀ ਗੱਲ ਬਣ ਗਈ। ਪਰ ਉਦੋਂ ਵੀ ਰੱਬ ਨੇ ਚੇਤੇ ਆਉਂਦਾ, ਬਜ਼ੁਰਗ ਅਵਸਥਾ ਚ ਵੀ ਮ੍ਰਿਤੂ ਸ਼ਈਆ ਤੇ ਪਏ ਬੰਦੇ ਨੂੰ ਵੀ ਰੱਬ ਨੇ ਚੇਤੇ ਆਉਂਦਾ, ਦੁਨੀਆ ਚੇਤੇ ਚ ਵਸੀ ਹੋਈ ਹੈ। ਤਾਂ ਨਵੇ ਕਾਸੇ ਜਾਸਣੀ ਮੂਲ ਨਾ ਜਾਣੈ ਅਪ ਬਲ ਢੰਡੋਲਮ ਢੂਡਮ ਡਿੱਠਮ। ਬੜਾ ਖੋਜ ਭਾਲ ਦੁਨੀਆਂ ਦੀ ਕੀਤੀ ਹੈ ਸਾਰੇ ਜਗਤ ਦੀ ਤੇ ਵੇਖ ਲਿਆ ਨਾਨਕ ਜਗ ਧੂਵੇਂ ਕਾ ਤਵਲ ਹਰ। ਇਹ ਜਗਤ ਧੂਵੇਂ ਦਾ ਮਹੱਲ ਹੈ, ਹੋਰ ਕੁਛ ਵੀ ਨਹੀਂ ਹੈ। ਜਿਵੇਂ ਧੂੰਆਂ ਇਕੱਠਾ ਜਿਹਾ ਹੋ ਜਾਏ ਤੇ ਮਹਿਲ ਬਣ ਜਾਏ ਤੇ ਝਾਟੀ ਹਵਾ ਉਡਾ ਕੇ ਲੈ ਜਾਂਦੀ ਹੈ, ਕਹਿੰਦੇ ਹੋਰ ਇਹ ਕਿਹਾ ਹੈ। ਇਸ ਪ੍ਰਕਾਰ ਦੇ ਵਿਰਾਗ ਵਾਲੇ ਬਚਨ ਸਤਿਗੁਰਾਂ ਨੇ ਪਵਿੱਤਰ ਬਾਣੀ ਚ ਕਹੇ ਹਨ, ਜਿਹੜੇ ਸਾਨੂੰ ਫਿੱਟ ਨਹੀਂ ਬਹਿੰਦੇ। ਸੋ ਇਹ ਬਚਨਾਂ ਦੁਆਰਾ ਹੀ ਸਾਡਾ ਮਨ ਉਸ ਅਵਸਥਾ ਜਾਏਗਾ, ਇਹਨਾਂ ਬਚਨਾਂ ਦੀਆਂ ਸੱਟਾਂ ਦੇ ਨਾਲ ਹੀ ਸੁਣ ਸੁਣ ਕੇ ਪੜ੍ਹ ਪੜ੍ਹ ਕੇ। ਇਸ 'ਤੇ ਫਿਰ ਅਸਰ ਪੈਂਦਾ ਮਨ ਦੇ ਉੱਪਰ ਅਤੇ ਅਸਲੀਅਤ ਨੂੰ ਸਮਝਦਾ ਯਾਦ ਆਉਂਦੀ ਹੈ। ਔਰ ਇੱਕ ਬਚਨ ਲਿਖਿਆ ਹੋਇਆ ਵਿਸ਼ਿਸ਼ਟ ਪੁਰਾਣ ਦੇ ਵਿੱਚ, ਰਾਮ ਚੰਦਰ ਜੀ ਦੇ ਗੁਰੂ ਵਿਸ਼ਿਸ਼ਟ ਜੀ ਕਹਿ ਰਹੇ ਨੇ ਕਿ ਰਾਮ ਚੰਦਰ ਜਦੋਂ ਕੋਈ ਚੜ੍ਹਾਈ ਕਰਜੇ ਨਾ ਇਸ ਦੁਨੀਆਂ ਤੋਂ ਕਾਲਵਸ ਹੋ ਜਾਏ ਅਤੇ ਉਹਦੀ ਜਿਹੜੀ ਅੰਤਮ ਅਰਦਾਸ ਹੁੰਦੀ ਹੈ ਅੰਤਿਮ ਕਿਰਿਆ, ਉੱਥੇ ਜ਼ਰੂਰ ਜਾਣਾ, ਪੁੱਜ ਕੇ ਜਾਣਾ। ਇਹੋ ਜਿਹੇ ਸੌ ਥਾਵਾਂ 'ਤੇ ਜਾਏਗਾ ਅਤੇ ਪੁੰਨਾਂ ਤੋਂ ਬਗੈਰ ਹੀ ਪਾਰ ਉਤਾਰਾ ਹੋ ਜਾਏਗਾ। ਅਤੇ ਜਿੱਥੇ ਨਾਚ ਗਾਣਾ ਰੰਗ ਰਾਗ ਤਮਾਸ਼ੇ ਹੁੰਦੇ ਆ, ਸ਼ਰਾਬਾਂ ਦੇ ਦੌਰ ਚੱਲਦੇ, ਉੱਥੇ ਨਾ ਜਾਈ। ਜੇ ਜਾਣ ਲੱਗ ਪਿਆ ਸੌ ਸਮਾਗਮ 'ਤੇ ਤਾਂ ਬਿਨਾਂ ਪਾਪਾਂ ਤੋਂ ਨਰਕਾਂ ਨੂੰ ਜਾਏਗਾ, ਵਿਸ਼ਿਸ਼ਟ ਪੁਰਾਣ 'ਚ ਲਿਖਿਆ ਆ। ਤਾਂ ਕਿਉਂ? ਕਿਉਂਕਿ ਜਦੋਂ ਕੋਈ ਚੜ੍ਹਾਈ ਕਰਦਾ ਉਹਦੀ ਅੰਤਿਮ ਕਿਰਿਆ, ਉਹਦੀ ਅੰਤਿਮ ਅਰਦਾਸ ਅਸੀਂ ਜਾਂਦੇ ਹਾਂ, ਸਾਨੂੰ ਆਪਣੀ ਮੌਤ ਚੇਤੇ ਆਉਂਦੀ। ਉਸ ਸਮੇਂ ਇਕੱਤਰ ਹੋਣ ਦੇ ਦੋ ਹੀ ਪ੍ਰਯੋਜਨ ਹੁੰਦੇ ਆ, ਵਿਰਾਗ ਅੰਦਰ ਪੈਦਾ ਹੁੰਦਾ, ਸਾਨੂੰ ਮੌਤ ਚੇਤੇ ਆਉਂਦੀ ਆ ਅਤੇ ਸਾਡਾ ਵੀ ਭਲਾ। ਉਸ ਅਵਸਥਾ 'ਚ ਇਕਾਗਰਤਾ ਹੁੰਦੀ ਹੈ, ਉਦੋਂ ਸੰਗਤੀ ਰੂਪ ਵਿੱਚ ਇਕਾਗਰ ਚਿੱਤ ਨਾਲ ਅਰਦਾਸ ਸ਼ਾਮਿਲ ਹੋਈਏ ਅਤੇ ਵਿਛੜੀ ਆਤਮਾ ਦਾ ਵੀ ਭਲਾ ਹੋ ਜਾਏਗਾ, ਕਿਉਂਕਿ ਅਰਦਾਸ ਹੀ ਹੈ ਸਾਡੇ ਪਾਸ। ਭਲਾ ਤਾਂ ਵਾਹਿਗੁਰੂ ਨੇ ਕਰਨਾ ਹਰ ਜੀਵ ਦਾ, ਅਸੀਂ ਸਾਰੇ ਚੰਗੇ ਕੰਮ ਨਹੀਂ ਕੀਤੇ, ਮਾੜੇ ਵੀ ਕੀਤੇ ਹੁੰਦੇ ਨੇ, ਅਸੀਂ ਖਤੇ ਕਮਾਏ ਹੋਏ ਨੇ। ਵਾਹਿਗੁਰੂ ਬਖਸ਼ਿੰਦਾ ਹੈ, ਉਹਦੇ ਚਰਨਾਂ 'ਚ ਅਰਦਾਸ ਜਿਉਂਦਿਆਂ ਮੋਇਆਂ ਦੀ ਸਭ ਦੀ ਕਰਨੀ ਚਾਹੀਦੀ, ਆਪਣੀ ਵੀ ਜਿਉਂਦਿਆਂ ਜਦੋਂ ਤੱਕ। ਅਸਲ ਗੱਲ ਤਾਂ ਇਹ ਹੈ ਕਿ ਜਦੋਂ ਤੱਕ ਆਪ ਜਿਉਂਦੇ ਹਾਂ, ਆਪ ਵਾਹਿਗੁਰੂ ਦੀ ਸ਼ਰਨ ਪੈ ਕਰੀਏ, ਉਹਦਾ ਭਜਨ ਕਰੀਏ, ਅਰਦਾਸਾਂ ਬੇਨਤੀਆਂ ਕਰੀਏ। ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨਾ ਭੌਜਲ ਫੇਰਾ। ਅਤੇ ਵਿਛੜਿਆਂ ਵਾਸਤੇ ਵੀ ਕਰੀਏ ਤਾਂ ਭਲਾ ਹੁੰਦਾ, ਹਜ਼ੂਰ ਕਹਿੰਦੇ ਨੇ ਜਿਸ ਸਿਮਰਤ ਸਭ ਕਿਲ ਵਿਖ ਨਾਸਾ ਹੈ ਪਿਤਰੀ ਹੋਏ ਉਧਾਰੋ। ਇਹ ਕਿਉਂ ਕਿਹਾ ਗੁਰੂ ਅਰਜਨ ਦੇਵ ਜੀ ਨੇ? ਪਿਤਰਾਂ ਦਾ ਵੀ ਉਧਾਰ ਹੁੰਦਾ, ਭਲਾ ਹੁੰਦਾ। ਮੈਨੂੰ ਕੁਛ ਐਸੀਆਂ ਘਟਨਾਵਾਂ ਦਾ ਪਤਾ ਵੀ ਜਿਹੜੇ ਵਿਛੜ ਗਏ ਇਸ ਦੁਨੀਆਂ ਤੋਂ, ਨੁਕਸਾਨ ਹੋਇਆ ਰੱਬ ਦੇ ਪਿਆਰਿਆਂ ਦੁਆਰਾ, ਭਲਾ ਹੋਇਆ। ਗੁਰੂ ਕੀ ਬਾਣੀ ਦੇ ਅਖੰਡ ਪਾਠ ਸਾਹਿਬ ਸਹਿਜ ਪਾਠ ਕਰਾਉਣੇ, ਅਰਦਾਸਾਂ ਕਰਨੀਆਂ। ਇਹ ਨਹੀਂ ਵੀ ਇਹਦਾ ਫਾਇਦਾ ਨਹੀਂ ਹੁੰਦਾ, ਉਸ ਦਾ ਪਰਿਵਾਰ ਆਪਣੀ ਸੱਤ ਧਰਮ ਦੀ ਕਿਰਤ ਵਿੱਚੋਂ ਇਹ ਸੇਵਾ ਕਰੇ, ਪਾਠ ਕਰੇ, ਆਪ ਨਿਤਨੇਮ ਕਰੇ, ਕਰਾਇਆ ਜਾਏ ਅਖੰਡ ਪਾਠ ਸਾਹਿਬ ਆਦਿਕ, ਤਾਂ ਲਾਭ ਹੁੰਦਾ। ਵਿਛੜੇ ਹੋਏ ਵੀ ਉਹਨਾਂ ਦਾ ਭਲਾ ਹੋ ਜਾਂਦਾ। ਅਸਲ ਤਾਂ ਹੈ ਕਿ ਆਪ ਜਿਉਂਦਿਆਂ ਖੁਦ ਕਰੀਏ, ਨਹੀਂ ਵੀ ਛੱਡ ਛੱਡੀਏ ਅਤੇ ਮਰਨ ਤੋਂ ਬਾਅਦ ਆਪੇ ਕਰ ਦੇਣਗੇ ਘਰ ਦੇ, ਇਹ ਨਹੀਂ। ਪਰ ਜ਼ਰੂਰ ਲਾਭ ਜ਼ਰੂਰ ਹੁੰਦਾ। ਸੋ ਇਸ ਵਾਸਤੇ ਹਜ਼ੂਰ ਕਹਿੰਦੇ ਨੇ, ਭਾਈ ਗੁਰਦਾਸ ਜੀ ਕਹਿ ਰਹੇ ਨੇ ਵੀ ਸਿੱਖ ਸੋਈ ਸੁਣ ਗੁਰ ਸ਼ਬਦ ਅਤੇ ਰਹਿਤ ਰਹਿ। ਸਿੱਖ ਉਹ ਹੈ, ਸਿੱਖ, ਸਿੱਖ ਦਾ ਅਰਥ ਕੀ? ਸਿੱਖਿਆ ਨਾਲ ਸੰਬੰਧ ਹੈ ਸ਼ਬਦ ਦਾ। ਸਿੱਖ ਦਾ ਅਰਥ ਹੈ ਸ਼ਿਸ਼, ਪਿਊਪਿਲ, ਸ਼ਾਗਿਰਦ, ਵਿਦਿਆਰਥੀ, ਸਿੱਖਿਆਰਥੀ, ਚਾਟੜਾ, ਇਹ ਸਿੱਖ ਸ਼ਬਦ ਦੇ ਅਰਥ ਨੇ। ਸਤਿਗੁਰੂ ਨਾਨਕ ਦੇਵ ਜੀ ਨੇ ਸਾਨੂੰ ਅਤਿ ਨਿਰਮਾਣ ਸ਼ਬਦ ਬਖਸ਼ਿਆ, ਸਿੱਖਿਆ ਲੈਣ ਵਾਲਾ, ਜਿਹਦੇ ਅੰਦਰ ਮਰਦੇ ਦਮ ਤੱਕ ਇਹ ਭਾਵਨਾ ਹੈ ਕਿ ਮੈਂ ਗੁਰੂ ਮਹਾਰਾਜ ਕੋਲੋਂ, ਗੁਰੂ ਦੇ ਪਿਆਰਿਆਂ ਕੋਲੋਂ ਸਤਸੰਗਤ ਕਰ ਕਰਕੇ ਸਿੱਖਣਾ ਕੁਛ, ਮੈਨੂੰ ਸਮਝ ਕੋਈ ਨਹੀਂ, ਖਾਸ ਕਰਕੇ ਪਰਮਾਰਥ ਬਾਰੇ ਮੈਨੂੰ ਕੁਛ ਨਹੀਂ ਪਤਾ। ਜਿਹੜਾ ਇਹ ਸਮਝਣ ਲੱਗ ਪਿਆ ਵੀ ਮੈਂ ਜਾਣਦਾ ਸਾਰਾ ਕੁਝ, ਇਹੋ ਜਿਹੇ ਬੜੇ ਮਾਣ ਹੰਕਾਰ ਵਾਲੇ, ਬਹਿਸਾਂ ਬੂਸਾਂ ਕਰਨ ਵਾਲੇ, ਸਿੰਘ ਫਸਾਉਣ ਵਾਲੇ ਮਿਲਦੇ ਰਹਿੰਦੇ ਨੇ। ਉਹ ਸਮਝਦੇ ਵੀ ਅਸੀਂ ਸਭ ਕੁਝ ਜਾਣਦੇ ਹੀ ਹਾਂਗੇ। ਤਾਂ ਇਸ ਤਰ੍ਹਾਂ ਸਿੰਘ ਫਸਾਉਣ ਦੀ ਭਾਵਨਾ ਉਹਨਾਂ ਦੀ, ਹੋਰ ਕਮਾਇਆ ਕੁਛ ਨਹੀਂ, ਸਿਰਫ ਸਿੰਘ ਫਸਾਏ ਅਤੇ ਗਾਲੀ ਪੈ ਜਾਂਦੇ ਨੇ ਕਈ, ਤਾਂ ਇਸ ਪ੍ਰਕਾਰ ਦੇ ਵੀ ਟੱਕਰਦੇ ਰਹਿੰਦੇ। ਚਲੋ ਮੈਂ ਤੁਹਾਡੀ ਗਿਆਤ ਲਈ ਇੱਕ ਜਾਣਕਾਰੀ ਲਈ ਬਚਨ ਸੁਣਾ ਦਿੰਦਾ। ਐਵਰਸਫੋਰਡ ਜਿਹੜਾ ਸ਼ਹਿਰ ਹੈ, ਕਾਫੀ ਸਾਲ ਪਹਿਲਾਂ ਦੀ ਗੱਲ ਹੈ, ਉੱਥੇ ਕਥਾ ਹੋ ਰਹੀ ਸੀ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ। ਅਤੇ ਦਾਸ ਨੇ ਦੱਸਿਆ ਵੀ ਪੁਰਾਣਕ ਮਤ ਹਿੰਦੂ ਮਤ ਅਨੁਸਾਰ ਵਿਸ਼ਨੂੰ ਬ੍ਰਹਮਾ ਸ਼ਿਵੋ ਦੱਸਦੇ ਨੇ, ਪਰ ਗੁਰਮਤ ਆ ਦੱਸਦੇ। ਤਾਂ ਜਿਸ ਵੇਲੇ ਕਥਾ ਕਰਕੇ ਮੈਂ ਬਾਹਰ ਨਿਕਲਿਆ
ਤੇ ਇੱਕ ਨੌਜਵਾਨ ਤਕੜਾ ਉਹਦਾ ਸਿਰ ਸੀ, ਪਰ ਸਿਰ ਕੇਸ ਕੱਟੇ ਹੋਏ, ਅੱਖਾਂ ਉਹਦੀਆਂ ਲਾਲ, ਤੇ ਮੇਰੇ ਗਾਲ ਹੀ ਪੈ ਗਿਆ। ਕਹਿਣ ਲੱਗਾ, ਓਏ ਕਥਾ ਤੂੰ ਕਰਦਾ ਸੀ? ਮੈਂ ਕਿਹਾ ਨਹੀਂ, ਮੈਂ ਗਰੀਬ ਨੇ ਕਥਾ ਕੀ ਕਰਨੀ ਸੀ, ਪਹਿਲਾਂ ਮੈਂ ਜੀ ਕਿਹਾ। ਕਹਿਣ ਲੱਗਾ, ਤੁਸਾਂ ਬੜਾ ਕੁਛ ਤੁਸੀਂ ਟਕਸਾਲ ਵਾਲੇ ਬੋਲੀ ਜਾਂਦੇ ਹੋ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਬਾਰੇ। ਮੈਂ ਕਿਹਾ ਤੂੰ ਚੰਗੀ ਤਰ੍ਹਾਂ ਸੁਣਿਆ ਵੀ ਮੈਂ ਕੀ ਕਿਹਾ? ਕਹਿਣ ਲੱਗਾ, ਸੁਣਿਆ, ਇੰਝ ਹੀ ਬੋਲੀ ਜਾਇਓ। ਅਤੇ ਫਿਰ ਕਰਦਾ ਕਰਦਾ ਕਹਿਣ ਲੱਗਾ, ਮੈਂ ਮਸਕੀਨ ਜੀ ਦੀ ਅਤੇ ਗਿਆਨੀ ਪਿੰਦਰਪਾਲ ਸਿੰਘ ਦੀ ਜਿਹੜੀ ਕਥਾ ਰਿਕਾਰਡ ਹੋਈ ਸਾਰੀ ਸੁਣੀ ਹੈ। ਮੈਂ ਕਿਹਾ ਅੱਛਾ ਅੱਛਾ ਠੀਕ। ਫਿਰ ਕਹਿਣ ਲੱਗਾ, 860 ਡੇਰੇ ਆ ਪੰਜਾਬ 'ਚ ਸਾਧਾਂ ਦੇ। ਮੈਂ ਕਿਹਾ ਵੀ ਮੇਰਾ ਤਾਂ ਕੋਈ ਨਹੀਂ, ਇਹ ਮੈਨੂੰ ਦੱਸਣ ਦੀ ਕੀ ਲੋੜ ਆ ਅਖਬਾਰ 'ਚੋਂ, ਮੈਂ ਵੀ ਪੜ੍ਹਿਆ ਕੱਲ੍ਹ, ਤੂੰ ਵੀ ਪੜ੍ਹ ਲਿਆ। ਕਹਿਣ ਲੱਗਾ, ਇਹਦੇ ਬਾਵਜੂਦ ਪੰਜਾਬ ਦੇ ਮੁੰਡਿਆਂ ਦੇ ਸਿਰਾਂ 'ਤੇ ਪੱਗਾਂ ਹੈ ਨਹੀਂ, ਨਸ਼ੇ ਕਰਦੇ ਹਨ, ਮੋਨੇ ਹੋਏ ਨੇ। ਮੈਂ ਮਨ ਹੀ ਮਨ ਹੱਸਿਆ ਵੀ ਇਹਨੂੰ ਇੰਨਾ ਫਿਕਰ ਕਾਹਦਾ, ਅਜੇ ਆਪਣੇ ਸਿਰ 'ਤੇ ਕੇਸ ਹੈ ਨਹੀਂ, ਛੱਜ 'ਤੇ ਬੋਲੇ, ਛਾਨਣੀ ਕਿਉਂ ਬੋਲੇ ਜਿਹਦੇ 'ਚ 3500 ਛੇਕ ਆਇਆ। ਤਾਂ ਮੈਂ ਕਿਹਾ ਵੀ ਇਹ ਦੱਸ, ਤੇਰੀ ਪੱਗ ਕਿੱਥੇ ਗਈ ਆ? ਕਹਿਣ ਲੱਗਾ, ਇਹੋ ਤਾਂ ਮੈਂ ਕਹਿੰਦਾ। ਮੈਂ ਕਿਹਾ ਕੀ ਕਹਿੰਦਾ? ਸਾਡੇ ਸਿਰਾਂ 'ਤੇ ਅਖੇ ਪੱਗਾਂ ਰਖਾਉਣੀਆਂ ਕਹਿੰਦੇ ਆ। ਮੈਂ ਕਿਹਾ ਅਸੀਂ ਪ੍ਰਚਾਰਕ ਇਹ ਕੰਮ ਕਰਨ ਨੂੰ ਧਰੇ ਵੀ ਦੋ ਬੰਦੇ ਤੇਰੀਆਂ ਲੱਤਾਂ ਫੜਨ, ਦੋ ਪ੍ਰਚਾਰਕ ਤੇਰੀਆਂ ਬਾਹਾਂ ਫੜਨ, ਪੰਜਵਾਂ ਤੇਰੇ ਸਿਰ 'ਤੇ ਪੱਗ ਬੰਨੇ, ਫਿਰ ਇੱਕ ਵਰਸ਼ਾ ਫੜਾ ਕੇ ਨਿਹੰਗ ਸਿੰਘ ਤੇਰੇ ਪਹਿਰੇ 'ਤੇ ਲਾ ਦਈਏ ਵੀ ਤੂੰ ਪੱਗ ਲਾਹ ਨਾ ਦੇ। ਇਹ ਕੰਮ ਤਾਂ ਨਹੀਂ ਪ੍ਰਚਾਰਕ ਕਰ ਸਕਦੇ, ਪ੍ਰਚਾਰਕਾਂ ਦਾ ਸੁਣਾਉਣਾ ਹੈ ਤੈਨੂੰ। ਦੱਸ, ਗਿਆਨੀ ਮਸਕੀਨ ਜੀ ਦੀ ਕਥਾ 'ਚੋਂ ਭਾਈ ਤਾਰੂ ਸਿੰਘ ਦਾ ਪ੍ਰਸੰਗ ਨਹੀਂ ਸੁਣਿਆ? ਭਾਈ ਮਨੀ ਸਿੰਘ ਜੀ ਨੇ ਬੰਦ ਬੰਦ ਕਟਾਇਆ ਉਹ ਨਹੀਂ ਸੁਣਿਆ? ਭਾਈ ਮਤੀ ਦਾਸ ਚੀਰਿਆ ਗਿਆ ਆਰੇ ਨਾਲ ਉਹ ਨਹੀਂ ਸੁਣਿਆ ਤੂੰ? ਤੇਰੇ ਸਿਰ 'ਤੇ ਮੈਂ ਕਿਹਾ ਅਮਲ ਜਿਹੜਾ ਤੇਰੇ ਪਿਓ ਨੇ ਕਰਨਾ, ਸਿਰ ਤੇਰੇ 'ਤੇ ਆਪਣੇ 'ਤੇ ਪੱਗ ਹੈ ਨਹੀਂ, ਕੇਸ ਦਾੜੀ ਕਟਾਈ ਹੋਈ, ਤਾਂ ਮੇਰਾ ਖਿਆਲ ਹੈ ਤੂੰ ਨਸ਼ਾ ਵੀ ਪੀਤਾ ਹੋਇਆ, ਕੋਈ ਅੱਖਾਂ ਲਾਲ ਸੀ ਉਹਦੀਆਂ। ਉਹ ਚਲਾ ਗਿਆ। ਇੱਕ ਦਿਨ ਫਿਰ ਮਿਲ ਪਿਆ ਲੰਗਰ 'ਚ। ਕਹਿਣ ਲੱਗਾ, ਭਾਈ ਸਾਹਿਬ ਅੱਜ ਬੜਾ ਆਨੰਦ ਆਇਆ। ਮੈਂ ਕਿਹਾ ਆਨੰਦ ਤਾਂ ਮੈਨੂੰ ਵੀ ਅਜੇ ਤੱਕ ਆਇਆ, ਤੈਨੂੰ ਕਿੱਥੋਂ ਆਨੰਦ ਆ ਗਿਆ? ਅੱਜ ਨਸ਼ਾ ਨਹੀਂ ਪੀਤਾ ਹੋਇਆ, ਉਹਦੇ ਨਾਲ ਨਸ਼ੇ ਨਾਲ ਰੱਜਿਆ ਹੋਇਆ ਸੋ ਤੂੰ। ਇਹੋ ਜਿਹੇ ਲੋਕ ਵੀ ਸਾਨੂੰ ਟੱਕਰ ਜਾਂਦੇ, ਸਿੱਧੇ ਗਾਲੀ ਪੈਂਦੇ। ਇੱਥੋਂ ਤੱਕ ਵੀ ਮੈਨੂੰ ਫਿਕਰ ਸੀ ਵੀ ਇਹਦੇ ਸਿਰ 'ਤੇ ਤਾਂ ਹੈ ਨਹੀਂ, ਇਹਦਾ ਕੀ ਲੈਣਾ, ਲਫੇੜਾ ਮਾਰੇ, ਮੇਰੀ ਦਸਤਾਰ ਲਾ ਦੇ, ਇੱਥੇ ਸੰਗਤ 'ਚ ਰੌਲਾ ਪੈ ਜਾਏਗਾ, ਝਗੜਾ ਖੜਾ ਹੋ ਜਾਏਗਾ। ਇਹੋ ਜਿਹੇ ਬੰਦੇ ਵੀ ਟੱਕਰ ਜਾਂਦੇ ਗੁਰਦੁਆਰਿਆਂ 'ਚ ਆਉਂਦੇ ਨੇ। ਸੋ ਗੁਰੂ ਕੇ ਪਿਆਰਿਓ, ਅਮਲ ਦੀ ਗੱਲ ਹੈ ਨਹੀਂ ਕੋਈ ਵੀ। ਸੁਣ ਕੇ ਕਹਿੰਦਾ, ਸਾਰੀ ਕਥਾ ਸੁਣੀ ਗਿਆਨੀ ਪਿੰਦਰਪਾਲ ਸਿੰਘ ਦੀ, ਸਾਰੀ ਕਥਾ ਸੁਣੀ ਮਸਕੀਨ ਜੀ ਦੀ, ਅਮਲ ਨਾਂ ਦੀ ਇੱਕ ਚੀਜ਼ ਨਹੀਂ ਜੀਵਨ 'ਚ, ਤਾਂ ਫਿਰ ਕਿਵੇਂ ਗੱਲ ਬਣੇਗੀ? ਸਿੱਖੀ ਇਸ ਦਾ ਨਾਮ ਹੈ ਕਿਤੇ? ਨਹੀਂ। ਭਾਈ ਗੁਰਦਾਸ ਜੀ ਕਹਿ ਰਹੇ ਨੇ, ਸਿੱਖ ਸੋਈ ਸੁਣ ਗੁਰ ਸ਼ਬਦ ਰਹਿਤ ਰਹਿ। ਗੁਰੂ ਮਹਾਰਾਜ ਦੀ ਬਾਣੀ 'ਚ ਕਿੰਨਾ ਗਿਆਨ ਭਰਿਆ ਹੋਇਆ, ਸੁਣ ਕੇ ਅਮਲ ਕਰੇ। ਪਰ ਵੇਖ ਲਓ ਕਿੱਡਾ ਮਨ ਢੀਠ ਆ, ਦਿਮਾਗੀ ਤੌਰ 'ਤੇ ਬੜਾ ਕੁਛ ਸੁਣ ਸੁਣ ਕੇ ਕੰਠ ਕਰ ਲਿਆ ਲੋਕਾਂ ਨੇ, ਬੜਾ ਕੁਛ ਯਾਦ ਹੈ, ਇਤਿਹਾਸ ਬੜਾ ਯਾਦ ਹੈ, ਬਹੁਤ ਕੁਛ ਹੈ। ਉੱਥੇ ਅਮੈਰੀਕਾ 'ਚ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਸੀ, ਅਤੇ ਦਾਸ ਸੁਣਾਉਂਦਿਆਂ ਸੁਣਾਉਂਦਿਆਂ ਇੱਥੇ ਜੇ ਆਈ ਗੱਲ ਵੀ ਜਿਹੜਾ ਭਾਈ ਲਾਲੋ ਅਤੇ ਮਲਕ ਭਾਗੋ ਦੀ ਸਾਖੀ ਆ, ਉਹ ਸਿਰਫ ਪੜ੍ਹਨ ਲਈ, ਸੁਣਾਉਣ ਵਾਸਤੇ ਹੈ ਕਿ ਅਮਲ ਵਾਸਤੇ ਵੀ ਹੈ? ਅਤੇ ਭਾਈ ਲਾਲੋ ਦੀ ਸਾਖੀ ਦੱਸਦੀ ਹੈ ਵੀ ਉਹ ਗੁਰੂ ਨਾਨਕ ਸਾਹਿਬ ਨੂੰ ਕਦੇ ਮਿਲਿਆ ਨਹੀਂ, ਕਦੇ ਸੱਦਾ ਪੱਤਰ ਨਹੀਂ ਦੇਣ ਗਿਆ ਵੀ ਮਹਾਰਾਜ ਮੇਰੇ ਘਰ ਆਓ ਭੋਜਨ ਛਕੋ। ਉਹ ਸੱਤ ਧਰਮ ਦੀ ਕਿਰਤ ਕਰਨ ਵਾਲਾ, ਰੱਬ ਨੂੰ ਯਾਦ ਕਰਨ ਵਾਲਾ, ਰੱਬ 'ਤੇ ਭਰੋਸਾ ਰੱਖਣ ਵਾਲਾ, ਅਤੇ ਗੁਰੂ ਮਹਾਰਾਜ ਦਰਵਾਜ਼ਾ ਖੜਕਾ ਰਹੇ ਨੇ, ਭਾਈ ਲਾਲੋ ਦਰਵਾਜ਼ਾ ਖੋਲ, ਭਾਈ ਲਾਲੋ ਦਰਵਾਜ਼ਾ ਖੋਲ। ਹੈਰਾਨ ਹੋ ਗਿਆ ਕਿ ਕਿਸੇ ਸੰਤ ਨੇ ਮੈਨੂੰ ਕਦੇ ਭਾਈ ਲਾਲੋ ਨਹੀਂ ਕਿਹਾ, ਮੈਨੂੰ ਤਾਂ ਤਰਖਾਣ ਲਾਲੋ ਲੋਕ ਕਹਿੰਦੇ, ਉਹ ਲਾਲੋ ਤਰਖਾਣ। ਕਹਿਣ ਲੱਗਾ, ਮਹਾਰਾਜ ਇਹ ਤਰਖਾਣਾਂ ਦਾ ਘਰ ਆ ਜੀ, ਗਰੀਬਾਂ ਦਾ, ਸ਼ੂਦਰਾਂ ਦਾ। ਮਹਾਰਾਜ ਕਹਿਣ ਲੱਗੇ, ਅਸੀਂ ਜਾਤ 'ਤੇ ਪੁੱਛੀ ਨਹੀਂ, ਅਸੀਂ ਭਾਈ ਲਾਲੋ ਕਹਿ ਰਹੇ, ਤੂੰ ਦਰਵਾਜ਼ਾ ਖੋਲ ਜਰਾ। ਦਰਵਾਜ਼ਾ ਖੋਲਿਆ, ਮਹਾਰਾਜ ਕਹਿੰਦੇ, ਅਸੀਂ ਇੱਥੇ ਰਹਿਣਾ ਤੇਰੇ ਨਗਰ, 30 ਦਿਨ ਤੇਰੇ ਘਰੋਂ ਪ੍ਰਸ਼ਾਦਾ ਛਕਣਾ, ਜਿਹੋ ਜਿਹਾ ਤੂੰ ਛਕਦਾ ਉਹੋ ਜਿਹਾ ਹੀ ਛਕਣਾ, ਜਿਹੋ ਜਿਹਾ ਤੂੰ ਪ੍ਰਸ਼ਾਦਾ ਛਕਦਾ ਅਸੀਂ ਤੇਰੇ ਘਰੋਂ ਛਕਣਾ। ਅਤੇ ਮਲਕ ਭਾਗੋ ਦੇ 36 ਪ੍ਰਕਾਰ ਦੇ ਖਾਣੇ ਬ੍ਰਹਮ ਭੋਜ ਕਰ ਰਿਹਾ। ਮਹਾਰਾਜ ਕਹਿੰਦੇ, ਨਹੀਂ ਜਾਣਾ। ਵਾਰ ਵਾਰ ਸੁਨੇਹ ਆਉਂਦੇ, ਨਹੀਂ ਜਾਂਦੇ। ਫਿਰ ਸਿਪਾਹੀ ਆਏ, ਫਿਰ ਮਹਾਰਾਜ ਉੱਠ ਕੇ ਚਲੇ ਗਏ ਵੀ ਉਹਦਾ ਵੀ ਭਲਾ ਕਰ ਦੀ, ਹੁਣ ਆਏ ਹਾਂ। ਤਾਂ ਮਹਾਰਾਜ ਕਹਿਣ ਲੱਗੇ, ਇਹ ਬ੍ਰਹਮ ਭੋਜ ਨਹੀਂ ਹੈ, ਲੋਕਾਂ ਦੇ ਹਾਵੇ ਅਤੇ ਹੋਗੇ ਅਤੇ ਬਗਾਨਿਆਂ ਲੋਕਾਂ ਗਰੀਬਾਂ ਦਾ ਖੂਨ ਇਕੱਠਾ ਕੀਤਾ ਹੋਇਆ। ਕਹਿੰਦਾ, ਸਾਰੇ ਛੱਕ ਰਹੇ ਨੇ। ਮਹਾਰਾਜ ਕਹਿੰਦੇ, ਜਾਂ ਇਹਨਾਂ ਨੂੰ ਪਤਾ ਨਹੀਂ, ਅਤੇ ਜਾਂ ਫਿਰ ਜ਼ਬਾਨ ਦੇ ਚਸਕੇ ਵਾਲੇ ਆ ਨਾ, ਉਹਨਾਂ ਨੂੰ ਚਸਕਾ ਹੀ ਪਸੰਦ ਆ, ਇਕੱਲਾ ਸਵਾਦ ਹੀ ਪਦਾਰਥਾਂ ਦੇ, ਉਹਨਾਂ ਨੂੰ ਪਤਾ ਨਹੀਂ ਇਹ ਕੀ ਹੈ, ਬੁੱਧੀ ਭ੍ਰਿਸ਼ਟ ਕਰਨ ਵਾਲਾ ਭੋਜਨ ਹੈ। ਅਤੇ ਭਾਈ ਲਾਲੋ ਦਾ ਦੁੱਧ ਦੀ ਧਾਰ ਵਿਖਾਈ, ਉਹਦਾ ਲਹੂ ਕੱਢ ਕੇ ਵਿਖਾਇਆ ਉਹਦੇ ਭੋਜਨ 'ਚੋਂ। ਇਹ ਸਾਖੀ ਮੈਂ ਕਿਹਾ ਕੀ ਸਿੱਖਿਆ ਦਿੰਦੀ ਹੈ ਵੀ ਅਸੀਂ ਭਾਈ ਲਾਲੋ ਬਣੀਏ? ਸਭ ਤੋਂ ਪਹਿਲਾ ਫਰਜ਼ ਸਾਡਾ, ਹੋਰਨਾਂ ਨੂੰ ਵੀ, ਹਿੰਦੂ ਮੁਸਲਮਾਨ ਵੀ ਇਹ ਸੁਣ ਕੇ ਧਾਰਨ ਕਰ ਸਕਦੇ ਆ। ਜਦੋਂ ਇਹ ਸੁਣਾ ਰਿਹਾ ਸੀ ਮੈਂ, ਤੇ ਕੁਦਰਤੀ ਮੂੰਹ ਨਿਕਲ ਗਿਆ ਵੀ ਅਸੀਂ ਹਰਾਮ ਦੀ ਕਮਾਈ ਇਕੱਠੀ ਕਰਕੇ ਮੁੜ ਕੇ ਗੁਲਸ਼ਰੇ ਉਡਾਉਣੇ ਹੁੰਦੇ ਵਿਆਹਾਂ ਸ਼ਾਦੀਆਂ 'ਤੇ। ਇੱਕ ਬੰਦਾ ਮੂਹਰੇ ਬੈਠਾ ਸੀ, ਉਹਦੇ ਮੱਥੇ 'ਤੇ ਵੱਟ ਪੈ ਗਿਆ ਅਤੇ ਬੜੇ ਗੁੱਸੇ ਨਾਲ ਦੌੜਿਆ।
ਮੈਨੂੰ ਇੱਕ ਸਿੰਘ ਕਹਿਣ ਲੱਗਾ ਇਹ ਕਿਉਂ ਦੌੜਿਆ ਭਲਾ? ਮੈਂ ਕਿਹਾ ਮੈਨੂੰ ਨਹੀਂ ਪਤਾ, ਮੈਂ ਤਾਂ ਕਥਾ ਸੁਣਾ ਰਿਹਾ। ਕਹਿਣ ਲੱਗਾ ਇਹ ਸਾਰਾ ਕੁਝ ਕੀਤਾ ਪਿਓ ਪੁੱਤਾਂ ਨੇ, ਬੜੀਆਂ ਠੱਗੀਆਂ ਮਾਰੀਆਂ ਅਤੇ ਮੁੜ ਕੇ ਮੁੰਡੇ ਦੇ ਵਿਆਹ 'ਤੇ ਲੱਖ ਡੇਢ ਲੱਖ ਖਰਚ ਕੇ, ਹਾਲਾਂਕਿ ਸਿੱਖੀ ਸਰੂਪ ਸੀ ਦਸਤਾਰ ਵਾਲਾ। ਇਹਨੂੰ ਅੱਗੇ ਹੁਣ ਮੈਂ ਕੀ ਦੱਸਣਾ। ਉਹ ਵਿਆਹ ਦੇ ਸਮੇਂ ਕੁਝ ਕੀਤਾ ਸੀ, ਸ਼ਰਾਬਾਂ ਕਬਾਬਾਂ ਦੇ ਦੌਰ ਚਲਾਏ, ਉਦੋਂ ਤਾਂ ਗੁੱਸਾ ਕਰਕੇ ਦੌੜਿਆ। ਥੋੜ੍ਹੇ ਦਿਨਾਂ ਬਾਅਦ ਹੀ ਫਿਰ ਉਹ ਨੂੰਹ ਜਿਹੜੀ ਸੀ ਨਾ ਛੱਡ ਕੇ ਚਲੀ ਗਈ, ਨਾਲੇ ਕੇਸ ਕੀਤਾ ਉਹਨਾਂ 'ਤੇ, ਅਤੇ ਫਿਰ ਨੀਵੀਆਂ ਪੈ ਗਈਆਂ। ਉਹ ਪਹਿਲਾਂ ਜਿਹੜਾ ਸੀ ਨਾ ਚਿਹਰਾ ਦੁਨੀਆਂ 'ਚ ਟੌਰ ਬਣਾਇਆ ਸੀ ਵੀ ਅਸੀਂ ਲੱਖ ਡੇਢ ਲੱਖ ਖਰਚਿਆ ਵਿਆਹ 'ਤੇ, ਖਾਣੇ ਮਹਿੰਗੇ ਖੁਆਏ, ਤਾਂ ਇਹ ਹਰਾਮ ਦੀ ਕਮਾਈ ਕਰਕੇ ਖਵਾਉਣ ਨਾਲ ਉਂਝ ਨਹੀਂ ਠੀਕ। ਸਿੱਖੀ ਸਰੂਪ ਦਿਖਾਈ ਦੇ ਰਿਹਾ ਪਰ ਸਿੱਖਾਂ ਵਾਲੀ ਕਰਤੂਤ ਨਹੀਂ ਹੈ। ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਹਉ ਤਿਸ ਘੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆਵੈ। ਨੱਕ ਵੱਡਾ ਕਰਦੇ ਲੋਕ ਬੜਾ ਕੋਈ ਨੁਕਸਾਨ ਆਪਣਾ ਕਰ ਬਹਿੰਦੇ। ਜਿੱਡਾ ਰੱਬ ਨੇ ਬਣਾਇਆ ਓਡਾ ਹੀ ਠੀਕ ਆ, ਜਿੱਥੇ ਰੱਬ ਰੱਖੇ ਉੱਥੇ ਠੀਕ ਆ, ਜਿੱਥੇ ਰੱਖਾਂ ਬੈਕੁੰਠ ਤਥਾਈ। ਬੜੇ ਲੋਕ ਵਿਆਹਾਂ ਸ਼ਾਦੀਆਂ 'ਤੇ ਜ਼ਮੀਨ ਵੇਚ ਕੇ ਕੰਮ ਕਰਦੇ ਅਤੇ ਮੁੜ ਕੇ ਉਹ ਕਰਜ਼ਾ ਸਿਰ ਚੜ੍ਹ ਜਾਂਦਾ, ਫਿਰ ਵੀ ਤਾਂ ਲੋਕਾਂ ਨੂੰ ਪਤਾ ਲੱਗਦਾ ਹੀ ਆ ਇਹਨਾਂ ਜ਼ਮੀਨ ਵੇਚ ਕੇ ਕੁੜੀ ਦਾ ਵਿਆਹ ਕੀਤਾ, ਮੁੰਡੇ ਦਾ ਵਿਆਹ ਕੀਤਾ, ਉਜਾੜਿਆ ਬੜਾ ਕੁਛ, ਹੁਣ ਰੋਂਦੇ ਫਿਰਦੇ ਜ਼ਮੀਨ ਵੇਗੀ ਆ। ਤਾਂ ਇਹ ਨੱਕ ਵੱਡਾ ਕਰਨ ਵਾਸਤੇ ਹੀ ਆ ਨਾ। ਕਬੀਰ ਜੀ ਕਹਿੰਦੇ ਮੈਂ ਮਾਇਆ ਦਾ ਨੱਕ ਅਤੇ ਕੰਨ ਦੋਵੇਂ ਵੱਢ ਕੇ ਸੁੱਟਦੇ ਆ। ਹੱਦ ਹੋ ਗਈ ਕਬੀਰ ਜੀ, ਧੌਣ ਲਾਉਣੀ ਸੀ ਪਰ ਕਬੀਰ ਜੀ ਕਹਿੰਦੇ ਨੇ ਨੱਕ ਅਤੇ ਕੰਨ ਵੱਢਿਆ। ਕੀ ਮਤਲਬ? ਮਨੁੱਖ ਆਪਣਾ ਨੱਕ ਵੱਡਾ ਕਰਨ ਦੀ ਕੋਸ਼ਿਸ਼ ਕਰਦਾ, ਕੰਨ ਵੱਡੇ ਉਸਤਤ ਸੁਣਦਾ ਕੰਨਾਂ ਰਾਹੀਂ, ਇਹ ਕੱਟਿਆ ਨੱਕ ਅਤੇ ਕੰਨ। ਨਾ ਸਾਨੂੰ ਨੱਕ ਵੱਡਾ ਕਰਨ ਦੀ ਇੱਛਾ ਰਹੀ ਆ, ਨਾ ਕੰਨਾਂ 'ਚ ਆਪਣੀ ਵਡਿਆਈ ਸੁਣਨ ਦੀ ਕੋਈ ਪਰਵਾਹ ਨਹੀਂ ਦੁਨੀਆਂ ਦੀ, ਜਿੱਧਰ ਜਾਂਦੇ ਜਾਏ। ਇਸ ਪ੍ਰਕਾਰ ਨੱਕ ਅਤੇ ਕੰਨ ਤਾਂ ਵੱਢਿਆ ਕਹਿੰਦੇ ਮਾਇਆ ਦਾ। ਤਾਂ ਇਸ ਤਰ੍ਹਾਂ ਸਾਧ ਸੰਗਤ ਜੀ, ਹਉ ਤਿਸ ਘੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆਵੈ, ਹਉ ਤਿਸ ਘੋਲ ਘੁਮਾਇਆ ਪਰ ਦਰਬੈ ਨੂੰ ਹੱਥ ਨਾ ਲਾਵੈ, ਪਰਾਏ ਧਨ ਨੂੰ ਹੱਥ ਵੀ ਨਾ ਲਾਉਂਦਾ ਹੋਵੇ, ਉਹਦੇ ਤੋਂ ਕੁਰਬਾਨ ਜਾਈਏ। ਹਉ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੈ, ਹਉ ਤਿਸ ਘੋਲ ਘੁਮਾਇਆ ਥੋੜ੍ਹਾ ਸਮੇਂ ਥੋੜ੍ਹਾ ਹੀ ਕਾਵੈ, ਹਉ ਤਿਸ ਘੋਲ ਘੁਮਾਇਆ ਸਤਿਗੁਰ ਕਾ ਉਪਦੇਸ਼ ਕਮਾਵੈ, ਗੁਰਮੁਖ ਸੋਈ ਸਹਿਜ ਸਮਾਵੈ। ਸਿੱਖਿਆ ਲੈਣ ਵਾਲਾ ਰਹੁ ਵਿਚਾਰ। ਪੰਜ ਕੁ ਮਿੰਟ ਸਮਾਂ ਹੈ, ਆਪ ਜੀ ਨਾਲ ਬਚਨ ਸਾਂਝਾ ਕਰਾਂ। ਮਹਾਂਪੁਰਸ਼ਾਂ ਵੱਡਿਆਂ ਨੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਹਾਲਤ ਮਨੁੱਖ ਦੀ ਬਿਆਨ ਕਰਦਿਆਂ ਇੱਕ ਸਾਖੀ ਸੁਣਾਈ ਹੈ ਕਥਾ 'ਚ, ਵੀ ਸਤਿਗੁਰ ਨਾਨਕ ਦੇਵ ਜੀ ਜਗਤ ਜਲੰਧੇ ਨੂੰ ਤਾਰਦੇ ਜਾ ਰਹੇ ਸਨ। ਇੱਕ ਪਿੰਡ ਦੇ ਬਾਹਰ ਵਾਰ ਖੇਤਾਂ 'ਚ ਖੂਹ ਸੀ, ਉੱਥੇ ਇੱਕ ਬਿਰਧ ਬਾਬਾ ਸੀ, ਡੰਗੋਰੀ ਫੜੀ ਹੋਈ, ਆਪਣੇ ਪੋਤਰਿਆਂ ਨੂੰ ਮੰਦਾ ਚੰਗਾ ਬੋਲ ਰਿਹਾ ਸੀ, ਓਏ ਤੁਸੀਂ ਥੱਬਾ ਸਾਰਾ ਜੰਮ ਪਏ, ਮੈਂ ਇਕੱਲਾ ਹੀ ਬੜੀ ਕਮਾਈ ਕਰਦਾ ਸੀ ਤਾਂ ਤੁਸੀਂ ਤਾਂ ਉੱਜੜ ਜਾਣਾ। ਤਾਂ ਇੰਨੇ ਚਿਰ ਨੂੰ ਇੱਕ ਪੋਤਰਾ ਆਇਆ, ਉਹਨੇ ਧੱਕਾ ਦਿੱਤਾ ਅਤੇ ਬਾਬੇ ਦੀਆਂ ਕੂਹਣੀਆਂ ਅਤੇ ਗੋਡੇ ਰਗੜੇ ਗਏ। ਗੁਰੂ ਨਾਨਕ ਸਾਹਿਬ ਪਹੁੰਚ ਗਏ, ਕਹਿੰਦੇ ਬਜ਼ੁਰਗੋ ਆ ਸਾਡੇ ਨਾਲ ਚੱਲੋ, ਸਤਸੰਗ ਕਰਿਆ ਕਰਾਂਗੇ, ਪਾਰ ਉਤਾਰਾ ਹੋ ਜਾਏਗਾ। ਕਹਿਣ ਲੱਗਾ ਤੁਸੀਂ ਆਪ ਜਿਹੜੇ ਮੈਨੂੰ ਹੀ ਉਜਾੜਨ ਲੱਗੇ ਹੋ। ਮਹਾਰਾਜ ਕਹਿੰਦੇ ਤੇਰੇ ਪੋਤਰਿਆਂ ਧੱਕੇ ਦਿੱਤੇ ਆ ਤੈਨੂੰ। ਕਹਿਣ ਲੱਗਾ ਮੇਰੇ ਹੋਏ ਤਾਂ ਧੱਕੇ ਦਿੱਤੇ ਨਾ, ਤੁਹਾਡਾ ਹੋਣਾ ਕੋਈ ਨਹੀਂ, ਤੁਸੀਂ ਤਾਂ ਉਜੜੇ ਫਿਰਦੇ ਹੋ। ਮਹਾਰਾਜ ਕਹਿੰਦੇ ਅੱਛਾ, ਨਜ਼ਰੀ ਪੈ ਗਿਆ, ਕਰਾਂਗੇ ਕਲਿਆਣ ਪਰ ਜਦੋਂ ਮੋਹ ਟੁੱਟਾ ਤੇਰਾ। ਫਿਰ ਹਜ਼ੂਰ ਚਲੇ ਗਏ, ਉਹ ਬਜ਼ੁਰਗ ਮਰ ਗਿਆ ਅਤੇ ਮਰ ਕੇ ਉਹਦਾ ਬਲਦ ਸੀ ਇੱਕ, ਉਹਦੇ 'ਚ ਸੁਰਤ ਰਹਿੰਦੀ ਸੀ ਉਹਦੀ, ਅਤੇ ਮਰ ਕੇ ਬਲਦ ਗਾਂ ਦਾ ਵੱਛਾ ਬਣ ਕੇ ਜੰਮਿਆ। ਜਦੋਂ 2-4 ਸਾਲ ਦਾ ਹੋਇਆ ਅਤੇ ਉਹਨਾਂ ਪੋਤਰਿਆਂ 'ਚ ਜੁੱਤਾ ਹੋਇਆ ਸੀ ਖੂਹ ਦੇ ਅੱਗੇ, ਮਹਾਰਾਜ ਗੁਰੂ ਨਾਨਕ ਸਾਹਿਬ ਆਏ, ਉਹਦੀ ਸੁਰਤ ਜਗਾਈ, ਹੱਥ ਫੇਰਿਆ ਅਤੇ ਦੱਸ ਹੁਣ ਕਲਿਆਣ ਕਰ ਦਈਏ। ਕਹਿਣ ਲੱਗਾ 500 ਦਾ ਮੈਂ ਮਰਿਆ, 500 ਦਾ ਹੋਰ ਖਰੀਦਣਗੇ, ਇਹ ਪੈਲੀ ਗਹਿਣੇ ਪਾ ਲੈਣਗੇ, ਠੀਕ ਹੈ ਇੱਥੇ ਹੀ, ਮੈਨੂੰ ਮੋਹ ਇੰਨਾ ਜ਼ਬਰਦਸਤ ਹੈ। ਫਿਰ ਉਹ ਬਲਦ ਮਰ ਗਿਆ ਅਤੇ ਕੁੱਤੇ ਦੀ ਜੂਨ 'ਚ ਪੈ ਗਿਆ। ਫਿਰ ਆਏ ਹਜ਼ੂਰ, ਤਾਂ ਫਿਰ ਉਹ ਕੁੱਤਾ ਕਹਿਣ ਲੱਗਾ ਜੀ ਮੈਂ ਰਾਖੀ ਨਾ ਕਰਾਂ ਤਾਂ ਇਹ ਤਾਂ ਖਾ ਪੀ ਕੇ ਘਰਾੜੇ ਮਾਰੀ ਜਾਂਦੇ, ਚੋਰ ਲੁੱਟ ਕੇ ਲੈ ਜਾਣਗੇ, ਇੱਥੇ ਹੀ ਠੀਕ ਆ। ਫਿਰ ਮਰ ਕੇ ਸੱਪ ਦੀ ਜੂਨ 'ਚ ਪਿਆ, ਮਾਈਆਂ ਬੀਬੀਆਂ ਨੇ ਸ਼ਤੀਰ ਨਾਲ ਭੰਗੂੜਾ ਬੱਧਾ ਸੀ, ਭੰਗੂੜੇ 'ਚ ਬੱਚਾ ਸਵਾਇਆ ਹੋਇਆ, ਅਤੇ ਆਪ ਚਲੇ ਗਈਆਂ ਕਪਾਹ ਚੁਣਨ ਵਾਸਤੇ, ਅਤੇ ਉਹ ਸੱਪ ਦੀ ਜੂਨ 'ਚ ਪਿਆ ਹੋਇਆ ਬੱਚੇ ਦੇ ਕੋਲ ਆਇਆ, ਬੱਚਾ ਸੱਪ ਵੇਖ ਵੇਖ ਕੇ ਹੋਰ ਰੋਂਦਾ। ਇੱਕ ਮਾਈ ਆਈ ਅਤੇ ਉਹਨੇ ਵੇਖਿਆ ਸੱਪ ਡੰਡੇ ਨਾਲ ਥੱਲੇ ਸੁੱਟਿਆ, ਸਿਰ ਫੇਰਤਾ। ਫਿਰ ਮਰ ਕੇ ਕੀੜਾ ਬਣਿਆ, ਜਿੱਥੇ ਘਰ ਦਾ ਗੰਦਾ ਪਾਣੀ ਜਾਂਦਾ ਸੀ ਉੱਥੇ ਪਿਆ ਹੋਇਆ। ਗੁਰੂ ਨਾਨਕ ਸਾਹਿਬ ਆਏ ਤਾਂ ਕਿਹਾ ਮਰਦਾਨਿਆਂ ਬਾਹਰ ਕੱਢ ਤੀਲੇ ਨਾਲ, ਇੱਕ ਅੱਖ ਦੇ ਨਾਲ ਬਾਹਰ ਕੱਢੋ, ਉਹੀ ਬੁੱਢਾ ਹੈ। ਤਾਂ ਫਿਰ ਹਜ਼ੂਰ ਨੇ ਚਰਨਾਂ ਦਾ ਅੰਗੂਠਾ ਛੁਹਾਇਆ, ਸੁਰਤ ਜਗਾਈ, ਫਿਰ ਬੋਲਿਆ ਵੀ ਹੁਣ ਮੇਰਾ ਮੋਹ ਟੁੱਟ ਗਿਆ ਜੀ, ਮੇਰੀ ਕਲਿਆਣ ਕਰੋ। ਫਿਰ ਮਹਾਰਾਜ ਸਾਹਿਬ ਜੂਨ 'ਚੋਂ ਕੱਢਿਆ। ਇਹ ਦ੍ਰਿਸ਼ਟਾਂਤ ਹੈ ਸਮਝਾਉਣ ਲਈ ਵੀ ਇਹੋ ਜਿਹੀ ਹਾਲਤ ਆ, ਜਿਹੜਾ ਮੋਹ ਹੈ ਸੰਸਾਰ ਦਾ, ਸਰੀਰਾਂ ਦਾ, ਆਪਣੇ ਪਰਿਵਾਰਜਨਾਂ ਦਾ, ਪਦਾਰਥਾਂ ਦਾ, ਇਹੋ ਕੁਝ ਹੀ ਵਾਪਰੇਗਾ। ਅੰਤ ਵੇਲੇ ਕਿਸੇ ਨਾ ਕਿਸੇ ਚੀਜ਼ ਨਾਲ ਵਾਸ਼ਨਾ ਫੁਰਦੀ ਹੈ, ਉਹਦੇ ਅਨੁਸਾਰ ਅਗਲਾ ਜਨਮ ਹੁੰਦਾ।
ਸੋ ਇਹ ਗੁਰੂ ਕੀ ਬਾਣੀ 'ਚ ਐਸੇ ਬਚਨ ਲਿਖੇ ਹੋਏ ਨੇ। ਸੋ ਇਸ ਵਾਸਤੇ ਹਜ਼ੂਰ ਕਹਿੰਦੇ ਨੇ ਸਿੱਖ ਉਹ ਜਿਹੜਾ ਗੁਰੂ ਦੇ ਸ਼ਬਦ ਨੂੰ ਸੁਣ ਕੇ ਉਸ ਰਹਿਣੀ ਵਿੱਚ ਰਹਿਣ ਲੱਗ ਪੈਂਦਾ, ਜਿਹੋ ਜਿਹਾ ਸਿੱਖ ਸਤਿਗੁਰਾਂ ਸਾਜਿਆ ਵੀ ਇਸ ਤਰ੍ਹਾਂ ਦਾ ਹੋਵੇ ਜਿਹਨੂੰ ਸਤਿਗੁਰੂ ਪ੍ਰਵਾਨ ਕਰਦੇ ਨੇ ਇਹ ਮੇਰਾ ਸਿੱਖ ਹੈ, ਉਸ ਤਰ੍ਹਾਂ ਦੀ ਰਹਿਣੀ 'ਚ ਰਹਿਣ ਲੱਗ ਪਏ। ਕਪਟ ਸਨੇਹ ਕੀ ਇਹ ਪਾਛੇ ਪਛਤਾਤ ਹੈ, ਅਗਰ ਸਨੇਹ ਵਿਖਾਉਂਦਾ ਅੰਦਰ ਅੰਦਰ ਹੈ ਨਹੀਂ, ਬਾਹਰੋਂ ਵਿਖਾਈ ਦਿੰਦਾ ਵੀ ਇਹ ਗੁਰੂ ਦਾ ਪ੍ਰੇਮੀ ਆ, ਗੁਰੂ ਦਾ ਪਿਆਰਾ ਹੈ, ਇਹਨੂੰ ਕਹਿੰਦੇ ਕਪਟ ਸਨੇਹੀ, ਛਲ ਵਾਲਾ ਸਨੇਹ, ਫਿਰ ਬਾਅਦ 'ਚ ਪਛਤਾਵਾ ਹੀ ਪੱਲੇ ਪਏਗਾ, ਇੰਜ ਕਲਿਆਣ ਨਹੀਂ ਹੋਏਗੀ, ਕਿਉਂਕਿ ਗੁਰੂ ਮਹਾਰਾਜ ਅੰਤਰਜਾਮੀ ਹੈ। ਸੱਚੇ ਪਾਤਸ਼ਾਹ ਨੂੰ ਅੰਦਰ ਦੀ ਭਾਵਨਾ ਦਾ ਪਤਾ, ਜਿਹੜੇ ਭਾਵਨਾ ਵਾਲੇ ਹੋਏ ਉਹਨਾਂ ਦਾ ਪਾਰ ਉਤਾਰਾ ਹੋਇਆ, ਅੱਜ ਤੱਕ ਹੋ ਰਿਹਾ। ਜਿਹਨਾਂ ਅੰਦਰ ਭਾਵਨਾ ਸੱਚੀ ਗੁਰੂ ਮਹਾਰਾਜ ਨੇ ਬਣੀ ਉਹ ਤਰੇ ਹਨ, ਜਿਹੜਾ ਕਪਟ ਸਨੇਹੀ ਹੈ ਉਹਦੇ ਪੱਲੇ ਪਛਤਾਵਾ ਹੀ ਪਵੇਗਾ, ਵਿਖਾਵਾ ਨਹੀਂ ਇੱਥੇ ਚੱਲਦਾ। ਸਾਫ਼ ਨੀਅਤ ਨਾਲ ਗੁਰੂ ਮਹਾਰਾਜ ਦੇ ਚਰਨਾਂ ਨਾਲ ਕੋਈ ਜੁੜੇ ਉਪਦੇਸ਼ ਕਮਾਏ, ਇਸੇ ਗੱਲ ਨਾਲ ਸਤਿਗੁਰੂ ਖੁਸ਼ ਹਨ, ਪ੍ਰਸੰਨ ਤਾਂ ਇਸੇ ਤਰ੍ਹਾਂ ਹੋਣਗੇ। ਭੁੱਲਾਂ ਚੁੱਕਾਂ ਹੋਈਆਂ ਸਤਿਗੁਰੂ ਜੀ ਅਤੇ ਆਪ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸਮਤ ਬਖਸ਼ਣੀ। ਆਓ ਅਗਲੇਰੇ ਸਮੇਂ ਦੌਰਾਨ ਢਾਡੀ ਸਿੰਘਾਂ ਪਾਸੋਂ ਗੁਰੂ ਮਹਾਰਾਜ

0: ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੀ ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆ ਨਿੰਦਕਾ ਪਿੱਠ ਦੀ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੀਵਿਆ ਅੰਤ ਲਈ ਛਡਾਇਆ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਆਪਣੇ ਭਗਤਾਂ ਦੀ ਸਦਾ ਵਾਸਤੇ ਪੈਜ ਰੱਖਦਾ ਹੈ ਜਿਹੜਾ ਵੀ ਅਕਾਲ ਪੁਰਖ ਪਰਮਾਤਮਾ ਨੂੰ ਯਾਦ ਕਰਦਾ ਗੁਰਮੁਖ ਪਿਆਰਿਓ ਸਮੇਂ ਸਮੇਂ ਤੇ ਸਤਿਗੁਰੂ ਪਾਤਸ਼ਾਹ ਆਪਣੇ ਸੇਵਕਾਂ ਦੀ ਰੱਖਿਆ ਆਪ ਕਰਦੇ ਨੇ ਕਿਉਂਕਿ ਬਾਣੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਨੇ ਇਹ ਬਚਨ ਲਿਖੇ ਹੋਏ ਨੇ ਕਿ ਸਹਾਇਤਾ ਸਤਿਗੁਰੂ ਪਾਤਸ਼ਾਹ ਕਦੋਂ ਕਦੋਂ ਕਰਦੇ ਨੇ ਮਨੁੱਖ ਦੀ ਸਤਿਗੁਰੂ ਪਾਤਸ਼ਾਹ ਕਹਿੰਦੇ ਜਦੋਂ ਮਾਂ ਦੇ ਗਰਭ ਦੇ ਅੰਦਰ ਵੀ ਹੈ ਨਾ ਬੱਚਾ ਜਨਮ ਹੋਣ ਵਾਲਾ ਹੈ ਉਦੋਂ ਵੀ ਸਤਿਗੁਰੂ ਪਾਤਸ਼ਾਹ ਆਪ ਰੱਖਿਆ ਕਰਦੇ ਨੇ ਉਦੋਂ ਰੱਖਿਆ ਕਿਵੇਂ ਹੁੰਦੀ ਹੈ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰੱਖਣ ਹਾਰੀ ਆਪਣਾ ਸਿਮਰਨ ਦੇ ਕੇ ਇਹਨੀ ਅੱਗ ਤੋਂ ਸਤਿਗੁਰੂ ਪਾਤਸ਼ਾਹ ਆਪ ਬਚਾਉਂਦੇ ਨੇ ਬੜੇ ਸਰਬ ਕਲਾ ਸਮਰੱਥ ਗੁਰੂ ਨੇ ਸਤਿਗੁਰੂ ਪਾਤਸ਼ਾਹ ਤੇ ਗੁਰਮੁਖ ਪਿਆਰਿਓ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸੁਖਮਨੀ ਸਾਹਿਬ ਦੇ ਅੰਦਰ ਇੱਥੋਂ ਤੱਕ ਲਿਖ ਦਿੱਤਾ ਕਿ ਗੁਰੂ ਮਨੁੱਖ ਨੂੰ ਜਿਉਂਦੇ ਵੀ ਰੱਖ ਸਕਦਾ ਬਿਨਾਂ ਸਵਾਸਾਂ ਤੋਂ ਮਨੁੱਖ ਨੂੰ ਜਿਉਂਦੇ ਵੀ ਰੱਖ ਸਕਦਾ ਜੇ ਗੁਰੂ ਕਿਰਪਾ ਕਰੇ ਪ੍ਰਭ ਭਾਵ ਹੈ ਬਿਨ ਸਾਸ ਤੇ ਰੱਖ ਹੈ ਸਤਿਗੁਰੂ ਪਾਤਸ਼ਾਹ ਜਦੋਂ ਕਿਰਪਾ ਕਰਦਾ ਨਾ ਬਿਨਾਂ ਸਵਾਸਾਂ ਤੋਂ ਵੀ ਜਿਉਂਦੇ ਰੱਖ ਸਕਦਾ ਮਨੁੱਖ ਨੂੰ ਤੇ ਆਓ ਆਪਾਂ ਸਾਰੇ ਉਹ ਗੁਰੂ ਦੇ ਚਰਨਾਂ ਦੇ ਅੰਦਰ ਰੋਜ਼ ਅਰਦਾਸ ਕਰਨ ਵਾਸਤੇ ਰੋਜ਼ ਗੁਰੂ ਦੀ ਗੋਦ ਅੰਦਰ ਜੁੜਨ ਵਾਸਤੇ ਆਉੜੇ ਹਾਂ ਆਓ ਸਤਿਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਅੰਦਰ ਆਪਾਂ ਸਾਰੇ ਹਾਜ਼ਰੀ ਲਵਾਈਏ ਕੋਈ ਵੀ ਰਸਨਾ ਬਾਂਝੀ ਨਾ ਰਹਿ ਜਾਵੇ ਵਾਹਿਗੁਰੂ ਸ਼ਬਦ ਆਪਣੀ ਰਸਨਾ ਉੱਤੇ ਲੈ ਕੇ ਆਓ ਤਾਂ ਜੋ ਸਾਡੀ ਤੇ ਤੁਹਾਡੀ ਹਾਜ਼ਰੀ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਏ ਗੁਰਫਤਿਹ ਦੇ ਨਾਲ ਆਪਾਂ ਸਾਰੇ ਸਾਂਝ ਪਾਈਏ ਕਲੰਗੀਧਰ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤਾ ਫਤਿਹ ਦਾ ਨਾਰਾ ਬੁਲੰਦ ਆਵਾਜ਼ ਦੇ ਵਿੱਚ ਗਜਾਇਓ ਗੁਰੂ ਨੂੰ ਝੁਕਾਓ ਸੀ ਸੰਬੰਧੀ ਇਕਾਗਰਤਾ ਵਾਸਤੇ ਸਾਰੀ ਸੰਗਤ ਰਸਨਾ ਕਰੋ ਪਵਿੱਤਰ ਗੱਜ ਗਜਾਓ ਆਖੋ ਜੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
0: ਆਓ ਸਤਿਗੁਰੂ ਪਾਤਸ਼ਾਹ ਦੇ ਦਰਬਾਰ ਦੇ ਅੰਦਰ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਆਪਾਂ ਸਾਰੇ ਗੁਰੂ ਦੀ ਸਤ ਸੰਗਤ ਦੇ ਅੰਦਰ ਸੱਜ ਬੈਠੇ ਹਾਂ ਸਤਿਗੁਰੂ ਪਾਤਸ਼ਾਹ ਨੇ ਬੜੀ ਵੱਡੀ ਕਿਰਪਾ ਕੀਤੀ ਹੈ ਕਿ ਆਪਣੀ ਗੋਦ ਅੰਦਰ ਬੈਠਣ ਦਾ ਇਹ ਸੁਭਾਗ ਸਮਾਂ ਸਾਡੀ ਝੋਲੀ ਅੰਦਰ ਪਾਇਆ ਤੇ ਆਪਾਂ ਸਾਰੇ ਬੰਦਰਾਂ ਦੇ ਰੂਪ ਦੇ ਅੰਦਰ ਅਰਦਾਸ ਕਰਕੇ ਗਏ ਹਾਂ ਕਿ ਸਤਿਗੁਰੂ ਪਾਤਸ਼ਾਹ ਰਹਿਮਤ ਕਰਿਓ ਇਹ ਭਵ ਸਾਗਰ ਦੀ ਜਿਹੜੀ ਬੇੜੀ ਹੈ ਇਹਦੇ ਵਿੱਚੋਂ ਤੁਸੀਂ ਸਾਨੂੰ ਪਾਰ ਲੰਘਾ ਸਕਦੇ ਹੋ ਕਿਉਂਕਿ ਗੁਰਮੁਖ ਪਿਆਰਿਓ ਜੇ ਕਿਤੇ ਬੰਦੇ ਨੇ ਕੋਈ ਨਦੀ ਨੂੰ ਪਾਰ ਕਰਨਾ ਹੋਵੇ ਸਮੁੰਦਰ ਨੂੰ ਪਾਰ ਕਰਨਾ ਹੋਵੇ ਅੱਜ ਤੋਂ ਪੁਰਾਣਾ ਸਮਾਂ ਦੇਖਿਓ ਬੇੜੀਆਂ ਚੱਲਦੀਆਂ ਸਨ ਕਿਸ਼ਤੀਆਂ ਚੱਲਦੀਆਂ ਸਨ ਅੱਜ ਵੀ ਬਹੁਤ ਥਾਵਾਂ ਦੇ ਉੱਪਰ ਚੱਲਦੀਆਂ ਉਹ ਮਨੁੱਖ ਇਨਸਾਨ ਕਿਸ਼ਤੀ ਦੇ ਅੰਦਰ ਬੈਠਦਾ ਤੇ ਕਿਸ਼ਤੀ ਚਲਾਉਣ ਵਾਲੇ ਨੂੰ ਆਖਿਆ ਜਾਂਦਾ ਮਲਾਹ ਤੇ ਜੇ ਤਾਂ ਕਿਸ਼ਤੀ ਦਾ ਮਲਾਹ ਵਧੀਆ ਹੋਵੇਗਾ ਉਹ ਕਿਸ਼ਤੀ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਤੱਕ ਜਾ ਸਕਦੀ ਹੈ ਪਰ ਜੇ ਮਲਾਹ ਵਧੀਆ ਨਹੀਂ ਕਈ ਵਾਰ ਉਹ ਕਿਸ਼ਤੀ ਦਰਿਆ ਨਦੀ ਸਮੁੰਦਰ ਦੇ ਵਿਚਕਾਰ ਡੁੱਬ ਸਕਦੀ ਹੈ। ਇਸੇ ਤਰ੍ਹਾਂ ਇਹ ਜਿਹੜਾ ਸੰਸਾਰ ਹੈ ਇਹ ਇੱਕ ਸਮੁੰਦਰ ਦੇ ਵਾਂਗ ਹੈ। ਗੁਰਮੁਖ ਪਿਆਰੇ ਇਹ ਸਮੁੰਦਰ ਦੇ ਵਾਂਗ ਇਹ ਸੰਸਾਰ ਹੈ, ਇਹਦੇ ਵਿੱਚੋਂ ਪਾਰ ਲੱਗਣ ਵਾਸਤੇ ਸਾਨੂੰ ਮਲਾਹ ਬਣਾਉਣਾ ਪਵੇਗਾ ਗੁਰੂ ਦੇ ਸ਼ਬਦ ਨੂੰ, ਗੁਰੂ ਦੇ ਸ਼ਬਦ ਦੇ ਨਾਲ ਸਾਨੂੰ ਜੁੜਨਾ ਪਵੇਗਾ। ਜੇ ਅਸੀਂ ਨਾ ਜੁੜੇ ਐਸੇ ਇਹ ਸੰਸਾਰ ਸਮੁੰਦਰ ਦੇ ਭਵਜਲ ਦੇ ਅੰਦਰ ਫਸਾਂਗੇ, ਇਹਦੇ ਵਿੱਚੋਂ ਬਾਹਰ ਨਹੀਂ ਨਿਕਲ ਸਕਦੇ ਆਪਾਂ। ਬਾਹਰ ਨਿਕਲਣ ਵਾਸਤੇ ਸਾਨੂੰ ਗੁਰੂ ਦਾ ਸਹਾਰਾ ਲੈਣਾ ਪੈਣਾ, ਗੁਰੂ ਦੇ ਨਾਲ ਸਾਨੂੰ ਜੁੜਨਾ ਪੈਣਾ। ਤੇ ਆਓ ਜਿੰਨੇ ਆਪਾਂ ਆਉਣੇ ਹਾਂ ਗੁਰੂ ਘਰ ਦੇ ਅੰਦਰ, ਰੋਜ਼ ਹਾਜ਼ਰੀਆਂ ਭਰਦੇ ਹਾਂ, ਰੋਜ਼ ਸਤਸੰਗਤ ਦੇ ਅੰਦਰ ਬੈਠਦੇ ਹਾਂ, ਤੇ ਯਤਨ ਕਰਿਓ ਜਿੱਥੇ ਤਨ ਕਰਕੇ ਗੁਰੂ ਦੇ ਦਰ ਤੇ ਆਪਾਂ ਮੱਥਾ ਟੇਕਣ ਵਾਸਤੇ ਆਉਣੇ ਹਾਂ, ਉੱਥੇ ਗੁਰਮੁਖ ਪਿਆਰਿਓ ਅਸੀਂ ਮਨ ਕਰਕੇ ਗੁਰੂ ਦੇ ਨਾਲ ਜੁੜ ਜਾਈਏ, ਸਾਨੂੰ ਸਮਝ ਲੱਗ ਸਕੇ ਕਿ ਸਾਡਾ ਇਤਿਹਾਸ ਕੀ ਕਹਿੰਦਾ ਹੈ, ਅਸੀਂ ਇਤਿਹਾਸ ਦੇ ਦੱਸੇ ਹੋਏ ਰਾਹ ਦੇ ਉੱਪਰ ਕਿਵੇਂ ਚੱਲਣਾ, ਕਿਵੇਂ ਅਸੀਂ ਇਹ ਗੁਰਬਾਣੀ ਸ਼ਬਦ ਨੂੰ ਆਪਣੇ ਮਨਾਂ ਅੰਦਰ ਵਸਾਉਣਾ, ਕਿਵੇਂ ਅਸੀਂ ਇਹ ਜ਼ਿੰਦਗੀ ਦੇ ਭਵ ਸਾਗਰ ਦੇ ਵਿੱਚੋਂ ਪਾਰ ਹੋਣਾ। ਤੇ ਆਓ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਆਪ ਸਰਬੱਤ ਸੰਗਤ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨ ਤੇ ਉਹ ਇਤਿਹਾਸ ਹੀ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ। ਇਤਿਹਾਸ ਦੀ ਲੜੀ ਨੂੰ ਅਗਾਂਹ ਵੱਲ ਤੋਰਨ ਦਾ ਯਤਨ ਕਰਦੇ ਹਾਂ। ਜਿੱਥੇ ਕੱਲ ਦੇ ਦੀਵਾਨਾਂ ਤੱਕ ਤੁਸੀਂ ਸਰਵਣ ਕਰ ਚੁੱਕੇ ਹੋਣ, ਜਦੋਂ ਭਾਈ ਤਾਰਾ ਸਿੰਘ ਵਾਂ ਪਿੰਡ ਵਾਲੇ ਭਾਈ ਤਾਰਾ ਸਿੰਘ ਦੇ ਘਰ ਨੂੰ ਢਾਉਣ ਵਾਸਤੇ, ਭਾਈ ਤਾਰਾ ਸਿੰਘ ਦੇ ਡੇਰੇ ਨੂੰ ਖਤਮ ਕਰਨ ਵਾਸਤੇ, ਜਦੋਂ ਪੱਟੀ ਦਾ ਹਾਕਮ ਜਾਫਰ ਬੇਗ ਇਹ ਆਪਣੇ ਨਾਲ ਭਾਰੀ ਫੌਜ ਲੈ ਕੇ ਜਾਂਦਾ ਕਿ ਹੁਣ ਮੈਂ ਤਾਰਾ ਸਿੰਘ ਨੂੰ ਜਿਉਂਦੇ ਨੂੰ ਨਹੀਂ ਛੱਡਾਂਗਾ, ਤਾਰਾ ਸਿੰਘ ਨੂੰ ਮੈਂ ਖਤਮ ਕਰ ਦੇਵਾਂਗਾ, ਮੈਂ ਕਦੇ ਵੀ ਦੁਨੀਆਂ ਦੇ ਉੱਪਰ ਇਹ ਖਾਲਸੇ ਨੂੰ ਜਿਉਂਦੇ ਨਹੀਂ ਰਹਿਣ ਦੇਣਾ। ਬੜਾ ਜ਼ੁਲਮ ਕਰ ਰਿਹਾ, ਜ਼ੁਲਮ ਹੋ ਕਿਉਂ ਰਿਹਾ, ਕਿਉਂਕਿ ਜਿਹੜੀ ਸਮੇਂ ਦੀ ਸਰਕਾਰ ਲਾਹੌਰ ਦਾ ਸੂਬੇਦਾਰ ਹੈ ਖਾਨ ਬਹਾਦਰ ਜ਼ਕਰੀਆ ਖਾਨ, ਉਹ ਐਲਾਨ ਰੋਜ਼ ਕਰ ਰਿਹਾ ਲਾਹੌਰ ਦਰਬਾਰ ਤੋਂ ਕਿ ਜੋ ਮਰਜ਼ੀ ਹੋ ਜਾਏ ਆਪਾਂ ਸਿੱਖਾਂ ਨੂੰ ਮਾਰਨਾ, ਸਿੱਖਾਂ ਨੂੰ ਖਤਮ ਕਰਨਾ, ਸਿੱਖਾਂ ਨੂੰ ਜਿਉਂਦੇ ਨਹੀਂ ਛੱਡਣਾ। ਅੰਮ੍ਰਿਤ ਛਕਣਾ ਇੱਕ ਗੁਣਾ ਸਮਝਿਆ ਜਾਂਦਾ ਉਸ ਸਮੇਂ। ਇਤਿਹਾਸ ਦੇ ਅੰਦਰ ਜ਼ਿਕਰ ਹੁੰਦਾ, ਕਹਿੰਦੇ ਇੱਕ ਵਾਰ ਦੋ ਬੀਬੀਆਂ ਇੱਕ ਟਾਂਗੇ ਦੇ ਅੰਦਰ ਬੈਠੀਆਂ ਜਾਣ, ਇੱਕ ਬੀਬੀ ਦੂਸਰੀ ਬੀਬੀ ਨੂੰ ਪੁੱਛਦੀ ਏ, ਕਹਿੰਦੀ ਘਰ ਦੇ ਅੰਦਰ ਸਭ ਕੁਝ ਠੀਕ ਠਾਕ ਹੈ, ਸੁੱਖ ਸ਼ਾਂਤੀ ਹੈ। ਤੇ ਦੂਸਰੀ ਬੀਬੀ ਜਵਾਬ ਦੇਣ ਲੱਗੀ, ਕਹਿੰਦੀ ਹਾਂ ਘਰ ਦੇ ਅੰਦਰ ਸਭ ਕੁਝ ਠੀਕ ਠਾਕ ਹੈ। ਕਹਿੰਦੀ ਤੇਰੇ ਪੁੱਤ ਧੀਆਂ ਸਭ ਕੁਝ ਸੁਖੀ ਵਸਦੇ ਨੇ? ਉਹ ਬੀਬੀ ਕਹਿਣ ਲੱਗੀ, ਹਾਂ ਧੀਆਂ ਵੀ ਸੁਖੀ ਨੇ, ਪੁੱਤ ਵੀ ਸੁਖੀ ਨੇ। ਤੇ ਪੁੱਛਦੇ ਪੁੱਛਦੇ ਸਵਾਲ ਇਹ ਆਇਆ, ਕਹਿੰਦੀ ਕਿੰਨੇ ਪੁੱਤ ਨੇ ਤੇਰੇ ਘਰ ਦੇ ਅੰਦਰ, ਕਿੰਨੇ ਪੁੱਤ ਨੇ ਤੇਰੇ? ਤੇ ਉਹ ਬੀਬੀ ਆਖਣ ਲੱਗੀ, ਪਹਿਲਾਂ ਚਾਰ ਸਨ, ਹੁਣ ਤਿੰਨ ਰਹਿ ਗਏ ਨੇ। ਪਹਿਲਾਂ ਚਾਰ ਸਨ, ਹੁਣ ਤਿੰਨ ਰਹਿ ਗਏ ਨੇ। ਤੇ ਉਹ ਬੀਬੀ ਨੇ ਹੈਰਾਨੀ ਦੇ ਨਾਲ ਸਵਾਲ ਕੀਤਾ, ਕਹਿੰਦੀ ਪਹਿਲਾਂ ਚਾਰ ਸਨ, ਹੁਣ ਤਿੰਨ ਰਹਿ ਗਏ ਨੇ, ਮੈਂ ਕੁਝ ਸਮਝੇ ਨਹੀਂ, ਇੱਕ ਪੁੱਤ ਦੇ ਨਾਲ ਕੀ ਹੋਇਆ, ਠੀਕ ਤਾਂ ਹੈ ਉਹ? ਤੇ ਉਹ ਬੀਬੀ ਕਹਿਣ ਲੱਗੀ, ਹਾਂ ਠੀਕ ਹੈ, ਸੁਖੀ ਵਸਦਾ। ਤੇ ਕਹਿੰਦੀ ਫਿਰ ਇਹ ਕਿਉਂ ਆਖਿਆ ਪਹਿਲਾਂ ਚਾਰ ਸਨ, ਹੁਣ ਤਿੰਨ ਰਹਿ ਗਏ? ਕਹਿੰਦੀ ਇਹ ਮੈਂ ਤਾਂ ਆਖਿਆ, ਮੇਰੇ ਇੱਕ ਪੁੱਤ ਨੇ ਅੰਮ੍ਰਿਤ ਛਕ ਲਿਆ, ਇੱਕ ਪੁੱਤ ਗੁਰੂ ਗੋਬਿੰਦ ਸਿੰਘ ਦਾ ਸਿੱਖ ਬਣ ਗਿਆ, ਤੇ ਹੁਣ ਮੈਨੂੰ ਇਹ ਨਹੀਂ ਪਤਾ ਜ਼ਾਲਮ ਸਰਕਾਰ ਨੇ ਕਦੋਂ ਮੇਰੇ ਉਹ ਪੁੱਤ ਨੂੰ ਖਤਮ ਕਰ ਦੇਣਾ। ਅੰਮ੍ਰਿਤ ਛਕਣਾ, ਸਿਰ ਦੇ ਉੱਪਰ ਦਸਤਾਰ ਸਜਾਉਣੀ, ਗੁਰੂ ਦਾ ਖਾਲਸਾ ਬਣਨਾ, ਇਹ ਗੁਰਮੁਖ ਪਿਆਰਿਓ ਸਿੱਧਾ ਸਮੇਂ ਦੀ ਹਕੂਮਤ ਦੇ ਨਾਲ ਇੱਕ ਮੱਥਾ ਹੈ। ਤੇ ਜਦੋਂ ਵੀ ਕਿਤੇ ਜ਼ਕਰੀਆ ਖਾਨ ਜ਼ੁਲਮ ਕਰਦਾ, ਇਹ ਉਹ ਸੋਚਦਾ, ਕਹਿੰਦਾ ਇਹ ਨਹੀਂ ਦੇਖਣਾ ਭਾਵੇਂ ਬੱਚਾ ਹੈ, ਭਾਵੇਂ ਬੁੱਢਾ ਹੈ, ਭਾਵੇਂ ਔਰਤ ਹੈ, ਭਾਵੇਂ ਜਵਾਨ ਹੈ, ਆਪਾਂ ਦੁਨੀਆਂ ਦੇ ਉੱਪਰੋਂ ਸਿੱਖਾਂ ਦਾ ਖਾਤਮਾ ਕਰਨਾ, ਦੁਨੀਆਂ ਦੇ ਉੱਪਰੋਂ ਸਾਰੇ ਸਿੱਖ ਮਾਰ ਦੇਣੇ ਨੇ, ਕੋਈ ਵੀ ਸਿੱਖ ਜਿਉਂਦਾ ਨਹੀਂ ਛੱਡਣਾ, ਸਾਰਿਆਂ ਨੂੰ ਮਾਰਨਾ, ਖਤਮ ਕਰਨਾ। ਹੁਣ ਦਿਲ ਦੀ ਰੀਝ ਹੈ ਜ਼ਕਰੀਆ ਖਾਨ ਦੀ, ਕਿਤੇ ਇਹੋ ਚੀਜ਼ ਲੈ ਕੇ ਔਰੰਗਜ਼ੇਬ ਬਾਦਸ਼ਾਹ ਦਿੱਲੀ ਦੇ ਤਖ਼ਤ ਦੇ ਉੱਪਰ ਬੈਠਾ ਸੀ। ਗੁਰਮੁਖ ਪਿਆਰਿਓ, ਰਾਜ ਔਰੰਗਜ਼ੇਬ ਬਾਦਸ਼ਾਹ ਦੇ ਵੱਡ ਵਡੇਰਿਆਂ ਨੇ ਵੀ ਕੀਤਾ, ਕਿਤੇ ਬਾਬਰ ਤੋਂ ਦੇਖਿਓ, ਬਾਬਰ ਨੇ ਰਾਜ ਕੀਤਾ, ਹਮਾਜੂ ਬਾਦਸ਼ਾਹ ਰਾਜ ਕਰਦਾ, ਅਕਬਰ ਨੇ ਰਾਜ ਕੀਤਾ, ਜਹਾਂਗੀਰ ਬਾਦਸ਼ਾਹ, ਸ਼ਾਹਜਹਾਨ, ਤੇ ਸ਼ਾਹਜਹਾਨ ਤੋਂ ਬਾਅਦ ਹੁਣ ਸ਼ਾਹਜਹਾਨ ਦਾ ਪੁੱਤਰ ਹੈ ਔਰੰਗਜ਼ੇਬ ਬਾਦਸ਼ਾਹ। ਤੇ ਸਭ ਤੋਂ ਆਪਾਂ ਜ਼ੁਲਮੀ ਬਾਦਸ਼ਾਹ ਔਰੰਗਜ਼ੇਬ ਨੂੰ ਆਖਦੇ ਆ, ਕਿਉਂ ਆਖਿਆ ਜਾਂਦਾ? ਇਹਦੇ ਪਿੱਛੇ ਵੀ ਕਾਰਨ ਹੈ। ਔਰੰਗਜ਼ੇਬ ਬਾਦਸ਼ਾਹ ਨੂੰ ਆਪਾਂ ਇਹ ਆਖਦੇ ਹਾਂ ਕਿ ਸਭ ਤੋਂ ਵੱਧ ਜ਼ੁਲਮ ਔਰੰਗਜ਼ੇਬ ਨੇ ਕਮਾਇਆ। ਜ਼ੁਲਮ ਪਹਿਲਾਂ ਵਾਲਿਆਂ ਨੇ ਵੀ ਕੀਤਾ, ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਮਾਂ ਤੇ ਬਾਬਰ ਨੇ ਕਿੰਨਾ ਜ਼ੁਲਮ ਕੀਤਾ। ਕਿਤੇ ਹਮਾਜੂ ਬਾਦਸ਼ਾਹ ਜ਼ੁਲਮ ਕਰਕੇ ਜਦੋਂ ਸ਼ੇਰ ਸ਼ਾਹ ਸੂਰੀ ਦੇ ਨਾਲ ਇਹ ਲੜ ਰਿਹਾ, ਕਿਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦਰ ਤੇ ਵੀ ਚੜ੍ਹਾਈ ਕਰਕੇ ਆਉਂਦਾ ਹਮਾਜੂ ਬਾਦਸ਼ਾਹ, ਜ਼ੁਲਮ ਇਹ ਵੀ ਕਰ ਰਿਹਾ। ਪਰ ਔਰੰਗਜ਼ੇਬ ਬਾਦਸ਼ਾਹ ਨੂੰ ਸਭ ਤੋਂ ਜ਼ੁਲਮੀ ਬਾਦਸ਼ਾਹ ਕਿਉਂ ਆਖਿਆ ਜਾਂਦਾ? ਇਹਦੇ ਪਿਤਾ ਸ਼ਾਹਜਹਾਨ ਨੇ ਚਾਰ ਧਰਮ ਯੁੱਧ ਲੜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ। ਸਭ ਤੋਂ ਜ਼ੁਲਮੀ ਬਾਦਸ਼ਾਹ ਔਰੰਗਜ਼ੇਬ ਨੂੰ ਇਸ ਕਰਕੇ ਆਖਿਆ ਜਾਂਦਾ ਕਿਉਂਕਿ ਜਿਹੜਾ ਔਰੰਗਜ਼ੇਬ ਦਾ ਜ਼ੁਲਮ ਸੀ ਨਾ, ਇਹਦਾ ਸਭ ਤੋਂ ਪਹਿਲਾ ਜ਼ੁਲਮ ਕਿਸੇ ਹੋਰ ਧਰਮ ਦੇ ਉੱਪਰ ਨਹੀਂ, ਹੋਰ ਕੌਮ ਦੇ ਉੱਪਰ ਨਹੀਂ, ਇਹਦਾ ਸਭ ਤੋਂ ਪਹਿਲਾ ਜ਼ੁਲਮ ਆਪਣੇ ਪਰਿਵਾਰ ਦੇ ਉੱਪਰ ਸੀ। ਸਭ ਤੋਂ ਪਹਿਲਾ ਜ਼ੁਲਮ ਇਹਨੇ ਆਪਣੇ ਪਰਿਵਾਰ ਦੇ ਉੱਪਰ ਕੀਤਾ, ਆਪਣੇ ਪਿਤਾ ਸ਼ਾਹਜਹਾਨ ਨੂੰ ਇਹਨੇ ਜੇਲ੍ਹ ਦੇ ਅੰਦਰ ਬੰਦ ਕੀਤਾ, ਤੇ ਗੁਰਮੁਖ ਪਿਆਰਿਓ ਆਪਣੇ ਭਰਾਵਾਂ ਦਾ ਹੱਥੀਂ ਕਤਲ ਕੀਤਾ। ਹੱਥੀਂ ਕਤਲ ਕਰਕੇ ਇਹ ਕਿਤੇ ਦਿੱਲੀ ਦੇ ਤਖ਼ਤ ਦੇ ਉੱਪਰ ਬੈਠਦਾ ਔਰੰਗਜ਼ੇਬ ਬਾਦਸ਼ਾਹ। ਇੱਥੋਂ ਤੱਕ ਜਦੋਂ ਇਹਦਾ ਪਿਤਾ ਜੇਲ੍ਹ ਦੇ ਅੰਦਰ ਬੰਦ ਹੈ ਨਾ, ਇਹ ਆਪਣੇ ਸਿਪਾਹੀਆਂ ਨੂੰ ਇੱਕ ਹੁਕਮ ਕਰਦਾ, ਕਹਿੰਦੇ ਮੇਰੇ ਪਿਤਾ ਨੂੰ ਸ਼ਾਹਜਹਾਨ ਨੂੰ 8 ਪਹਿਰਾਂ ਦੇ ਅੰਦਰ, 24 ਘੰਟਿਆਂ ਦੇ ਅੰਦਰ ਕੇਵਲ ਇੱਕ ਪਿਆਲਾ ਪਾਣੀ ਦਾ ਪੀਣ ਵਾਸਤੇ ਦਿੱਤਾ ਜਾਣਾ ਚਾਹੀਦਾ। ਦੇਖੋ, ਜਿਹੜਾ ਬੰਦਾ ਆਪਣੇ ਪਿਤਾ ਦੇ ਨਾਲ ਇਹ ਕੁਝ ਕਰ ਸਕਦਾ, ਤੇ ਦੁਨੀਆਂ ਦੇ ਉੱਪਰ ਉਸ ਤੋਂ ਬਾਅਦ ਕਿੱਡੇ ਵੱਡੇ ਜ਼ੁਲਮ ਕਮਾਏ ਹੋਣਗੇ ਔਰੰਗਜ਼ੇਬ ਨੇ। ਔਰੰਗਜ਼ੇਬ ਬਾਦਸ਼ਾਹ ਕਹਿੰਦਾ ਮੇਰੇ ਪਿਤਾ ਨੂੰ 8 ਪਹਿਰਾਂ ਦੇ ਅੰਦਰ ਇੱਕ ਪਿਆਲਾ ਪਾਣੀ ਦਾ ਪੀਣ ਵਾਸਤੇ ਦਿੱਤਾ ਜਾਣਾ ਚਾਹੀਦਾ। ਇਤਿਹਾਸ ਦੇ ਪੰਨੇ ਦੱਸਦੇ ਨੇ, ਕਹਿੰਦੇ ਇੱਕ ਦਿਨ ਸਿਪਾਹੀ ਸ਼ਾਹਜਹਾਨ ਵਾਸਤੇ ਪਿਆਲਾ ਪਾਣੀ ਦਾ ਲੈ ਕੇ ਜਾ ਰਹੇ, ਪਰ ਅਚਾਨਕ ਉਹ ਪਾਣੀ ਦਾ ਪਿਆਲਾ ਧਰਤੀ ਤੇ ਡਿੱਗਿਆ ਤੇ ਪਾਣੀ ਡੁੱਲ ਗਿਆ, ਪਰ ਇਹਦੇ ਸਿਪਾਹੀਆਂ ਨੂੰ ਸਖ਼ਤ ਹੁਕਮ ਕਿ ਦੂਸਰਾ ਪਿਆਲਾ ਪਾਣੀ ਦਾ ਪੀਣ ਵਾਸਤੇ ਨਹੀਂ ਦਿੱਤਾ ਜਾਣਾ। ਇੰਨਾ ਵੱਡਾ ਜ਼ੁਲਮ ਕਮਾਉਂਦਾ। ਔਰੰਗਜ਼ੇਬ ਦੀ ਸੋਚ ਵੀ ਇਹੀ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਨੂੰ ਮਾਰਨਾ ਕਿਵੇਂ ਖਤਮ ਕਰਨਾ, ਤੇ ਉਹੀ ਸੋਚ ਹੁਣ ਗੁਰਮੁਖ ਪਿਆਰਿਓ ਅਬਦੁਲ ਸਮਦ ਖਾਨ ਦਾ ਪੁੱਤਰ ਹੈ ਖਾਨ ਬਹਾਦਰ ਜ਼ਕਰੀਆ ਖਾਨ। ਜ਼ਕਰੀਆ ਖਾਨ ਦੀ ਵੀ ਸੋਚ ਇਹੋ ਕਿ ਦੁਨੀਆਂ ਦੇ ਉੱਪਰੋਂ ਸਿੱਖਾਂ ਦਾ ਖਾਤਮਾ ਕਰਨਾ। ਇਹਨੇ ਹੁਣ ਵੱਖ ਵੱਖ ਪਿੰਡਾਂ ਦੇ ਅੰਦਰ ਚੌਧਰੀ ਲਾਏ, ਵੱਡੇ ਵੱਡੇ ਹਾਕਮ ਲਾਏ, ਪਰ ਕਿਤੇ ਨੁਸ਼ਹਿਰੇ ਢਾਲੇ ਦਾ ਚੌਧਰੀ ਸਾਹਿਬ ਰਾਏ ਸਿੰਘਾਂ ਦੇ ਕੋਲੋਂ ਕੁੱਟ ਖਾ ਕੇ ਵਾਪਸ ਮੁੜਿਆ। ਇਹਨੇ ਫਿਰ ਪੱਟੀ ਦੇ ਹਾਕਮ ਜਾਫਰ ਬੇਗ ਦੇ ਕੋਲ ਜਾ ਕੇ ਬੇਨਤੀ ਕਰਨੀ, ਅਰਜ਼ ਕਰਨੀ ਕਿ ਇਹ ਜਿਹੜੇ ਸਿੱਖ ਨੇ ਉਹ ਸਾਡੇ ਨਾਲ ਧੱਕਾ ਕਰ ਰਹੇ ਨੇ, ਮੈਂ ਆਪਣੀਆਂ ਘੋੜੀਆਂ ਬਾਰੇ ਪੁੱਛਣ ਗਿਆ ਪਰ ਇਹਨਾਂ ਨੇ ਮੈਨੂੰ ਬੜਾ ਕੁੱਟਿਆ, ਮੇਰੇ ਸਿਪਾਹੀ ਮੇਰੇ ਪਠਾਨ ਮਾਰੇ ਗਏ। ਤੇ ਅੱਗੋਂ ਜਾਫਰ ਬੇਗ ਆਖਦਾ ਮੈਂ ਚੱਲਾਂਗਾ ਤੇਰੇ ਨਾਲ, ਤੇ ਭਾਈ ਤਾਰਾ ਸਿੰਘ ਦਾ ਘਰ ਤਬਾਹ ਕਰ ਦਿਆਂਗਾ। ਤੇ ਜਦੋਂ ਹੁਣ ਜਾਂਦਾ ਨਾ ਕਿਤੇ, ਤੇ ਇੱਧਰ ਕੱਲਾ ਯੋਧਾ ਸਰਦਾਰ ਬਘੇਲ ਸਿੰਘ, ਕੱਲ ਦੇ ਦੀਵਾਨਾ ਤੱਕ ਤੁਸੀਂ ਸਰਵਣ ਕਰ ਚੁੱਕੇ ਹੋ ਨਾ ਕਿ ਕੱਲੇ ਯੋਧੇ ਨੇ, ਸਰਦਾਰ ਬਘੇਲ ਸਿੰਘ ਨੇ ਆਈ ਹੋਈ ਮੁਗਲ ਫੌਜ ਦਾ ਮੁਕਾਬਲਾ ਕੀਤਾ, ਭਾਵੇਂ ਆਪ ਸ਼ਹਾਦਤ ਦਾ ਜਾਮ ਪੀ ਗਿਆ, ਭਾਵੇਂ ਬਘੇਲ ਸਿੰਘ ਦਾ ਖੂਨ ਧਰਤੀ ਦੇ ਉੱਪਰ ਡੁੱਲਿਆ, ਪਰ ਕੱਲੇ ਯੋਧੇ ਨੇ ਭਾਜੜਾਂ ਪਾ ਕੇ ਰੱਖ ਦਿੱਤੀਆਂ ਸਨ। ਤੇ ਜਦੋਂ ਕਿਤੇ ਇਹਨਾਂ ਨੇ ਗੋਲੀ ਚਲਾਉਣੀ ਸ਼ੁਰੂ ਕੀਤੀ ਨਾ, ਗੋਲੀਆਂ ਚਲਾ ਰਹੇ ਨੇ, ਤੇ ਉਸ ਸਮੇਂ ਗੁਰਮੁਖ ਪਿਆਰਿਓ ਭਾਈ ਤਾਰਾ ਸਿੰਘ ਦੇ ਡੇਰੇ ਤੱਕ ਆਵਾਜ਼ ਪਹੁੰਚੀ ਕਿ ਇਹ ਆਵਾਜ਼ ਗੋਲੀਆਂ ਦੀ ਕਿੱਧਰੋਂ ਆ ਰਹੀ ਹੈ, ਖੜਕਾ ਕਿੱਧਰੋਂ ਹੋ ਰਿਹਾ। ਤੇ ਗੁਰਮੁਖ ਪਿਆਰਿਓ ਜਦੋਂ ਸਿੱਖ ਡੇਰੇ ਦੇ ਵਿੱਚੋਂ ਬਾਹਰ ਆਉਣੇ ਸ਼ੁਰੂ ਹੋਏ ਨਾ, ਤੇ ਇਹ ਡਰਦੇ ਹੀ ਭੱਜ ਗਏ। ਜਿਹੜਾ ਕਿਤੇ ਪੱਟੀ ਦਾ ਹਾਕਮ ਜਾਫਰ ਵੇਗ ਰੋਬ ਦੇ ਨਾਲ ਕਹਿ ਰਿਹਾ ਸੀ ਕਿ ਮੈਂ ਭਾਈ ਤਾਰਾ ਸਿੰਘ ਦਾ ਘਰ ਖਤਮ ਕਰ ਦਿਆਂਗਾ, ਭਾਈ ਤਾਰਾ ਸਿੰਘ ਦਾ ਡੇਰਾ ਮਿੱਟੀ ਦੇ ਅੰਦਰ ਮਿਲਾ ਦਿਆਂਗਾ। ਪਰ ਗੁਰਮੁਖ ਪਿਆਰਿਓ ਕੁਝ ਵੀ ਨਾ ਵਿਗਾੜ ਸਕਿਆ ਸਿੱਖਾਂ ਦਾ, ਕੁਝ ਵੀ ਨਾ ਕਰ ਸਕਿਆ ਉਹ ਖਾਲਸੇ ਦਾ, ਕਿਉਂਕਿ ਖਾਲਸੇ ਨੂੰ ਮੁਕਾਉਣ ਵਾਲੇ ਬੜੇ ਆਏ ਦੁਨੀਆਂ ਦੇ ਉੱਪਰ। ਬੜਿਆਂ ਨੇ ਜ਼ੋਰ ਲਾਇਆ ਕਿ ਅਸੀਂ ਦੁਨੀਆਂ ਦੇ ਤਖਤੇ ਤੋਂ ਇਹ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਦਿਆਂਗੇ, ਸਿੱਖਾਂ ਦੀਆਂ ਜੜ੍ਹਾਂ ਪੁੱਟ ਦਿਆਂਗੇ। ਪਰ ਜਿਹੜੇ ਸਿੱਖਾਂ ਦੀਆਂ ਜੜ੍ਹਾਂ ਪੁੱਟਣੀਆਂ ਚਾਹੁੰਦੇ ਸਨ, ਅੱਜ ਕਿਤੇ ਦੇਖਿਓ ਉਹਨਾਂ ਦੀਆਂ ਆਪਣੀਆਂ ਜੜ੍ਹਾਂ ਪੁੱਟੀਆਂ ਗਈਆਂ। ਅੱਜ ਉਹਨਾਂ ਦਾ ਆਪਣਾ ਨਾਮੋ ਨਿਸ਼ਾਨ ਦੁਨੀਆਂ ਦੇ ਉੱਪਰੋਂ ਮਿੱਟ ਗਿਆ, ਕਿਉਂਕਿ ਜਿਨ੍ਹਾਂ ਨੇ ਗੁਰੂ ਦੇ ਨਾਲ ਮੱਥਾ ਲਾਇਆ, ਗੁਰੂ ਦੇ ਖਾਲਸੇ ਦੇ ਨਾਲ ਮੱਥਾ ਲਾਇਆ, ਤੇ ਗੁਰੂ ਕੇ ਯੋਧਿਆਂ ਨੇ ਉਹਨਾਂ ਦੇ ਮੱਥੇ ਤੱਕ ਭੰਨ ਕੇ ਰੱਖ ਦਿੱਤੇ। ਹੁਣ ਪੱਟੀ ਦਾ ਹਾਕਮ ਜਾਫਰ ਵੇਗ, ਇਹਦੇ ਜਦੋਂ ਸਿਪਾਹੀ ਮਾਰੇ ਗਏ, ਇਹਦੇ ਪਠਾਨ ਮਾਰੇ ਗਏ, ਇਹ ਭੱਜਦਾ, ਇਹ ਪਿੱਟ ਰਿਹਾ, ਕਹਿੰਦਾ ਕਿੱਧਰ ਨੂੰ ਜਾਇਆ ਜਾਏ, ਸਿੱਖਾਂ ਦੀ ਗਿਣਤੀ ਬੜੀ ਥੋੜੀ ਹੈ, ਪਰ ਥੋੜੀ ਗਿਣਤੀ ਦੇ ਅੰਦਰ ਉਹਨਾਂ ਨੇ ਸਾਡੇ ਕਿੰਨੇ ਪਠਾਨ ਮਾਰ ਦਿੱਤੇ, ਸਾਡੀ ਕਿੰਨੀ ਫੌਜ ਉਹਨਾਂ ਨੇ ਖਤਮ ਕਰ ਦਿੱਤੀ। ਇਹ ਖਾਲਸਾ ਕੈਸਾ ਹੈ, ਇਹਨਾਂ ਦੇ ਅੰਦਰ ਪਤਾ ਨਹੀਂ ਕੀ ਹੈ, ਇਹ ਤਾਂ ਅੱਧ ਮਰੇ ਵੀ ਸਾਡੇ ਨਾਲ ਲੜੀ ਜਾਂਦੇ ਨੇ। ਇਹਨਾਂ ਦੇ ਫੱਟ ਲੱਗ ਜਾਣ, ਜ਼ਖਮ ਹੋ ਜਾਣ, ਤਾਂ ਵੀ ਮੈਦਾਨੇ ਜੰਗ ਅੰਦਰ ਜੂਝੀ ਜਾਂਦੇ ਨੇ। ਕਹਿੰਦੇ ਏਦਾਂ ਕਰੀਏ, ਹੁਣ ਇੱਕੋ ਇੱਕ ਰਾਹ ਹੈ, ਕਿਉਂ ਨਾ ਲਾਹੌਰ ਜਾ ਕੇ ਜ਼ਕਰੀਆ ਖਾਂ ਤੱਕ ਖਬਰ ਪਹੁੰਚਾਈਏ, ਜ਼ਕਰੀਆ ਖਾਂ ਦੇ ਕੋਲ ਜਾ ਕੇ ਆਖੀਏ, ਤੂੰ ਤਾਂ ਕਹਿੰਦਾ ਸੀ ਕਿ ਮੈਂ ਦੁਨੀਆਂ ਦੇ ਉੱਪਰੋਂ ਸਿੱਖ ਮੁਕਾ ਦਿੱਤੇ, ਤੂੰ ਕਹਿੰਦਾ ਸੀ ਕਿ ਮੇਰੇ ਕੋਲ ਫੌਜ ਬਹੁਤ ਹੈ, ਮੈਂ ਸਾਰੇ ਸਿੱਖ ਖਤਮ ਕਰ ਦਿਆਂਗਾ। ਪਰ ਆਹ ਦੇਖ, ਵਾਂ ਪਿੰਡ ਦੇ ਅੰਦਰ ਕੁਝ ਇੱਕ ਸਿੱਖ ਨੇ ਜਿਹੜੇ ਤੇਰੇ ਤੋਂ ਖਤਮ ਨਹੀਂ ਹੋਏ, ਜਿਹੜੇ ਤੇਰੇ ਤੋਂ ਮਾਰੇ ਨਹੀਂ ਗਏ। ਮੇਰੇ ਤਾਂ ਕਿੰਨੀ ਫੌਜ ਮਾਰੀ ਗਈ, ਮੇਰੇ ਪਠਾਨ ਮਾਰੇ ਗਏ। ਲਓ ਗੁਰਮੁਖ ਪਿਆਰਿਓ ਆਪਣੇ ਕੁਝ ਕੁ ਫੌਜਾਂ ਨੂੰ ਨਾਲ ਲੈ ਕੇ, ਤੇ ਗੁਰਮੁਖ ਪਿਆਰਿਓ ਇਹ ਪੱਟੀ ਦਾ ਹਾਕਮ ਜਾਫਰ ਬੇਗ ਬਹੁਤ ਵੱਡਾ ਫੌਜਦਾਰ ਹੈ, ਬੜੇ ਜ਼ੁਲਮ ਨੇ ਸਿੱਖਾਂ ਦੇ ਉੱਪਰ ਕੀਤੇ। ਲਾਹੌਰ ਦਰਬਾਰ ਦੇ ਅੰਦਰ ਜ਼ਕਰੀਆ ਖਾਨ ਦੇ ਸਨਮੁਖ ਪੇਸ਼ ਹੋ ਕੇ ਇਹਨੇ ਆਪਣੀ ਜਿਹੜੀ ਪੱਗ ਹੈ ਉਹ ਸਿਰ ਦੇ ਉੱਪਰੋਂ ਲਾਈ, ਜ਼ਕਰੀਆ ਖਾਨ ਦੇ ਪੈਰਾਂ ਦੇ ਅੰਦਰ ਰੱਖ ਕੇ ਜਿਵੇਂ ਰੋ ਰਿਹਾ ਪਿੱਟ ਰਿਹਾ, ਉਹ ਸਾਰੇ ਦ੍ਰਿਸ਼ ਦਾ ਵਰਣਨ ਮਾਣੂ ਕੇ ਸੰਧੂਆਂ ਵਾਲਾ ਢਾਡੀ ਜੱਥਾ ਆਪ ਜੀ ਦੇ ਸਨਮੁਖ ਹੀ

ਦਾ ਫੌਜਦਾਰ ਜਾਫਰ ਬੇਗ ਜਿਹੜੇ ਇਹਦੇ ਪਠਾਨ ਮਰੇ ਹੋਏ ਹਨ, ਆਪਣੇ ਸਿਪਾਹੀਆਂ ਨੂੰ ਕਹਿੰਦਾ ਇਹ ਸਾਰੀਆਂ ਲਾਸ਼ਾਂ ਚੁੱਕੋ ਤੇ ਆਪਾਂ ਲਾਹੌਰ ਦਰਬਾਰ ਦੇ ਅੰਦਰ ਲੈ ਕੇ ਚੱਲੀਏ। ਲੋਥਾਂ ਨੂੰ ਲੈ ਕੇ ਸਿਰ ਤੋਂ ਪੱਗ ਉਤਾਰ ਕੇ ਜ਼ਕਰੀਆ ਖਾਨ ਦੇ ਪੈਰਾਂ ਦੇ ਅੰਦਰ ਰੱਖ ਕੇ ਤਾਹਾਂ ਮਾਰਦਾ, ਕਹਿੰਦਾ ਖਾਨ ਬਹਾਦਰ ਸਾਹਿਬ ਲੁੱਟੇ ਗਏ, ਪੱਟੇ ਗਏ, ਆਪਣਾ ਸਭ ਕੁਝ ਖਤਮ ਹੋ ਗਿਆ। ਤੇ ਜ਼ਕਰੀਆ ਖਾਨ ਪੁੱਛਣ ਲੱਗਾ, ਕਹਿੰਦਾ ਕੀ ਹੋਇਆ, ਐਵੇਂ ਰੋ ਰਿਹਾ, ਕਿਉਂ ਪਿੱਟ ਰਿਹਾ, ਗੱਲ ਕੀ ਹੋ ਗਈ? ਤੇ ਅੱਗੋ ਜਾਫਰ ਵੇ ਕਹਿੰਦਾ ਜੇ ਗੱਲ ਪੁੱਛ ਰਹੇ ਹੋ ਆ ਲਾਸ਼ਾਂ ਵੱਲ ਦੇਖੋ, ਆ ਜਿੰਨੇ ਆਪਣੇ ਪਠਾਨ ਮਾਰੇ ਆ ਨਾ, ਇਹ ਸਾਰੇ ਭਾਈ ਤਾਰਾ ਸਿੰਘ ਬਾਂ ਪਿੰਡ ਦੇ ਅੰਦਰ ਉਹਦਾ ਡੇਰਾ ਹੈ, ਉਹਦਾ ਘਰ ਹੈ, ਉਹਦੇ ਅੰਦਰ ਸਿੱਖ ਰਹਿੰਦੇ ਨੇ। ਉਹਨਾਂ ਸਿੱਖਾਂ ਨੇ ਆਹ ਹਾਲ ਕਰਤਾ ਆਪਣੀ ਫੌਜ ਦਾ। ਅਜੇ ਤੁਸੀਂ ਕਹਿੰਦੇ ਸੀ ਸਾਡੀ ਫੌਜ ਬਹੁਤ ਹੈ, ਅਜੇ ਕਹਿੰਦੇ ਸੀ ਕਿ ਮੈਂ ਦੁਨੀਆਂ ਦੇ ਉੱਪਰੋਂ ਸਿੱਖਾਂ ਦਾ ਖਾਤਮਾ ਕਰ ਦਿੱਤਾ, ਸਿੱਖਾਂ ਨੂੰ ਮਾਰ ਦਿੱਤਾ, ਪਰ ਸਿੱਖ ਤਾਂ ਅਜੇ ਵੀ ਜਿਉਂਦੇ ਨੇ, ਸਿੱਖ ਮਰੇ ਨਹੀਂ। ਗੁਰਮੁਖ ਪਿਆਰਿਓ ਸੱਚ ਕਰਕੇ ਜਾਣਿਓ, ਸਿੱਖਾਂ ਨੂੰ ਕੋਈ ਵੀ ਖਤਮ ਨਹੀਂ ਕਰ ਸਕਦਾ, ਕਿਉਂਕਿ ਜਿਹੜੀ ਚੀਜ਼ ਪ੍ਰਗਟ ਹੋ ਜਾਵੇ ਨਾ, ਪ੍ਰਗਟ ਉਹ ਚੀਜ਼ ਖਤਮ ਨਹੀਂ ਹੋਇਆ ਕਰਦੀ। ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਨਾ, ਉਸ ਤੋਂ ਪਹਿਲਾਂ ਦੇ ਹਾਲਾਤ ਬੜਾ ਜ਼ਬਰ ਜ਼ੁਲਮ ਹੋ ਰਿਹਾ ਸੀ ਦੁਨੀਆਂ ਦੇ ਉੱਪਰ, ਪਰ ਜਦੋਂ ਸਤਿਗੁਰੂ ਪਾਤਸ਼ਾਹ ਦੁਨੀਆਂ ਦੇ ਉੱਪਰ ਆਏ ਤੇ ਭਾਈ ਗੁਰਦਾਸ ਜੀ ਆਪਣੀ ਵਾਰ ਅੰਦਰ ਲਿਖਦੇ ਨੇ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪ੍ਰਗਟ ਹੋਏ ਨਾ, ਕਿਉਂਕਿ ਭਾਈ ਗੁਰਦਾਸ ਜੀ ਲਿਖ ਸਕਦੇ ਸੀ ਸਤਿਗੁਰ ਨਾਨਕ ਜਨਮਿਆ, ਪਰ ਜਨਮ ਦਾ ਵਿਰੋਧੀ ਸ਼ਬਦ ਹੈ ਮੌਤ, ਦਿਨ ਹੈ ਰਾਤ ਹੈ, ਸੁੱਖ ਹੈ ਦੁੱਖ ਹੈ। ਗੁਰਮੁਖ ਪਿਆਰਿਓ ਜਿਹੜੀ ਚੀਜ਼ ਪ੍ਰਗਟ ਹੋ ਜਾਵੇ ਨਾ, ਉਹਦਾ ਕੋਈ ਅਪ ਸ਼ਬਦ ਨਹੀਂ। ਸਤਿਗੁਰੂ ਪਾਤਸ਼ਾਹ ਪ੍ਰਗਟ ਹੋਏ ਤੇ ਅੱਜ ਜਾਗਦੀ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਅੱਜ ਵੀ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਆਪਾਂ ਦਸਾਂ ਗੁਰੂਆਂ ਦੇ 15 ਭਗਤਾਂ ਦੇ ਭੱਟ ਸਾਹਿਬਾਨਾਂ ਦੇ ਗੁਰਸਿੱਖ ਪਿਆਰਿਆਂ ਦੇ ਦਰਸ਼ਨ ਦਾਰੇ ਕਰਦੇ ਹਾਂ ਨਾ, ਤੇ ਜਦੋਂ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਰੇ ਆਪਾਂ ਪੜ੍ਹਦੇ ਹਾਂ, ਜਦੋਂ ਸਤਿਗੁਰੂ ਪਾਤਸ਼ਾਹ ਦੁਨੀਆਂ ਦੇ ਉੱਪਰ ਆਏ ਤੇ ਗੁਰਮੁਖ ਪਿਆਰਿਓ 52 ਕਵੀਆਂ ਦੇ ਵਿੱਚ ਹੋਏ ਨੇ ਭਾਈ ਗੁਰਦਾਸ ਜੀ। ਇੱਕ ਭਾਈ ਗੁਰਦਾਸ ਜੀ ਜਿਹੜੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਕੇ ਭਤੀਜੇ ਲੱਗਦੇ ਨੇ, ਜਿਨ੍ਹਾਂ ਦੀ ਆਪਾਂ ਪਹਿਲਾਂ ਗੱਲ ਕਰਕੇ ਗਏ, ਜਿਨ੍ਹਾਂ ਨੇ ਵਾਰਾਂ ਲਿਖੀਆਂ, ਜਿਨ੍ਹਾਂ ਨੇ ਆਪਣੇ ਹੱਥੀਂ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬੀੜ ਤਿਆਰ ਕਰਵਾ ਰਹੇ ਨੇ, ਆਪਣੇ ਹੱਥੀਂ ਉਹ ਸਾਰੀ ਬਾਣੀ ਲਿਖਣੀ, ਉਹ ਭਾਈ ਗੁਰਦਾਸ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਕੇ ਭਤੀਜੇ ਨੇ। ਗੁਰੂ ਅਮਰਦਾਸ ਮਹਾਰਾਜ ਵੀ 4 ਭਰਾ ਸਨ, ਬਾਬਾ ਖੇਮ ਰਾਏ, ਬਾਬਾ ਮਾਣਕ ਚੰਦ ਤੇ ਬਾਬਾ ਈਸ਼ਰ ਦਾਸ। ਇਹ 3 ਭਰਾ ਸਨ ਗੁਰੂ ਅਮਰਦਾਸ ਮਹਾਰਾਜ ਜੀ ਦੇ, ਤੇ ਬਾਬਾ ਈਸ਼ਰ ਦਾਸ ਜੀ ਦੇ ਸਪੁੱਤਰ ਸਨ ਭਾਈ ਗੁਰਦਾਸ ਜੀ। ਤੇ ਇੱਧਰ ਹੁਣ 10ਵੇਂ ਪਾਤਸ਼ਾਹ ਜਦੋਂ ਸਤਿਗੁਰੂ ਪਾਤਸ਼ਾਹ ਦੁਨੀਆਂ ਦੇ ਉੱਪਰ ਆਏ ਨਾ, 52 ਕਵੀਆਂ ਦੇ ਵਿੱਚੋਂ ਭਾਈ ਗੁਰਦਾਸ ਜੀ ਲਿਖਣ ਲੱਗੇ, ਕਹਿੰਦੇ ਵਾਹੋ ਪ੍ਰਗਟਿਓ ਮਰਦ ਅਗੰਮੜਾ। ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਗਟ ਹੋਏ, ਵਾਹੋ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ। ਗੁਰਮੁਖ ਪਿਆਰਿਓ ਇੱਕ ਇੱਕ ਸ਼ਬਦ ਦੇ ਉੱਪਰ ਵਿਚਾਰ ਕਰਨੀ ਹੋਵੇ ਨਾ, ਮਰਦ ਦੇ ਉੱਪਰ ਅਗੰਮੜਾ ਵਰਿਆਮ ਅਕੇਲਾ ਬਹੁਤ ਲੰਮਾ ਸਮਾਂ ਲੱਗੇਗਾ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਸੱਚ ਕਰਕੇ ਜਾਣਿਓ, ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਗਟ ਹੋਏ ਤੇ ਅੱਜ ਤੱਕ ਹੈ। ਕਿਤੇ ਔਰੰਗਜ਼ੇਬ ਬਾਦਸ਼ਾਹ ਕਹਿੰਦਾ ਸੀ ਗੁਰੂ ਨੂੰ ਖਤਮ ਕਰ ਦੇਵਾਂਗਾ, ਗੁਰੂ ਨੂੰ ਮਾਰ ਦਿਆਂਗਾ, ਪਰ ਉਹ ਮਾਰਨ ਵਾਲੇ ਆਪ ਮਰ ਗਏ। ਤੇ ਜਦੋਂ ਖਾਲਸਾ ਪ੍ਰਗਟ ਹੋਇਆ ਨਾ, ਤੇ ਆਪਾਂ ਪੜ੍ਹਦੇ ਹਾਂ ਨਾ ਖਾਲਸਾ ਪ੍ਰਗਟਿਓ, ਖਾਲਸਾ ਵੀ ਫਿਰ ਪ੍ਰਗਟ ਹੋਇਆ।
ਤੇ ਗੁਰਮੁਖ ਪਿਆਰਿਓ ਖਾਲਸੇ ਨੂੰ ਵੀ ਕੋਈ ਖਤਮ ਕਰਨ ਵਾਲਾ ਅੱਜ ਤੱਕ ਪੈਦਾ ਨਹੀਂ ਹੋਇਆ। ਕਿਤੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ, ਸਿੱਖਾਂ ਦੇ ਸਿਰ ਵੱਢੇ ਜਾ ਰਹੇ ਨੇ, ਪਰ ਤਾਂ ਵੀ ਇਹ ਖਾਲਸਾ ਮੈਦਾਨੇ ਜੰਗ ਅੰਦਰ ਜੂਝ ਰਿਹਾ। ਇਹ ਤਾਂ ਉਦੋਂ ਨਹੀਂ ਮੁੱਕਿਆ ਜਦੋਂ ਸਿੱਖਾਂ ਦੇ ਸਿਰ ਜਕਰੀਆ ਸਿੱਖਾਂ ਦੇ ਸਿਰਾਂ ਦੇ ਮੁੱਲ ਜਕਰੀਆ ਖਾਨ ਨੇ ਪਾਏ, ਕਿਉਂਕਿ ਐਲਾਨ ਕਰਦਾ ਸੀ, ਕਹਿੰਦਾ ਸਿੱਖਾਂ ਦੇ ਸਿਰ ਵੱਢ ਕੇ ਲੈ ਕੇ ਆਓ, ਤੁਹਾਨੂੰ ਵੱਡੇ ਵੱਡੇ ਇਨਾਮ ਦੇ ਕੇ ਨਵਾਜਾਂਗਾ ਮੈਂ। ਪਰ ਇੱਕ ਹੈਰਾਨੀ ਵਾਲੀ ਗੱਲ ਇਤਿਹਾਸ ਦੇ ਵਿੱਚੋਂ ਮਿਲਦੀ ਹੈ, ਕਹਿੰਦੇ ਜਦੋਂ ਸਿੱਖਾਂ ਦੇ ਸਿਰ ਵੱਢ ਕੇ ਲੈ ਕੇ ਆ ਰਹੇ ਸਨ ਨਾ ਜਕਰੀਆ ਖਾਨ ਦੇ ਦਰਬਾਰ ਦੇ ਅੰਦਰ, ਤੇ ਇੱਕ ਦਿਨ ਜਕਰੀਆ ਖਾਨ ਸੋਚ ਰਿਹਾ, ਕਹਿੰਦਾ ਇੰਨੀ ਕਿੰਨੀ ਕੁ ਸਿੱਖਾਂ ਦੀ ਗਿਣਤੀ ਹੈ, ਜਿਹੜੇ ਸਿੱਖ ਮੁੱਕ ਹੀ ਨਹੀਂ ਰਹੇ, ਸਿੱਖ ਖਤਮ ਹੀ ਨਹੀਂ ਹੋ ਰਹੇ। ਤੇ ਇਹਦੇ ਕੁਝ ਸਿਪਾਹੀ ਦੱਸਣ ਲੱਗੇ, ਕਹਿੰਦੇ ਜਕਰੀਆ ਖਾਨ ਜਿਹੜੇ ਸਿੱਖ ਸਿਰ ਆ ਰਹੇ ਆ ਨਾ, ਇਹ ਸਾਨੂੰ ਲੱਗਦਾ ਸਿੱਖਾਂ ਦੇ ਸਿਰ ਨਹੀਂ, ਇਹ ਜਿਹੜੇ ਸਿਰ ਆ ਰਹੇ ਆ ਨਾ, ਇਹ ਖਾਲਸੇ ਦੇ ਸਿਰ ਨਹੀਂ। ਤੇ ਜਕਰੀਆ ਖਾਨ ਕਹਿਣ ਲੱਗਾ, ਕਹਿੰਦਾ ਹੋਰ ਕਿੰਨਾ ਦੇ ਸਿਰ ਨਹੀਂ, ਮੈਂ ਐਲਾਨ ਕੀਤਾ ਵੀ ਸਿੱਖਾਂ ਨੂੰ ਮਾਰਨਾ, ਹੋਰ ਕਿੰਨਾ ਦੇ ਸਿਰ ਨੇ। ਤੇ ਜਕਰੀਆ ਖਾਨ ਦੇ ਸਿਪਾਹੀ ਕਹਿਣ ਲੱਗੇ, ਕਹਿੰਦੇ ਖਾਨ ਬਹਾਦਰ ਇੱਕ ਵਾਰ ਸਿਰਾਂ ਵੱਲ ਦੇਖ, ਜਿਹੜੇ ਕੰਨ ਨੇ ਨਾ, ਕੰਨਾਂ ਦੇ ਅੰਦਰ ਸੁਰਾਖ ਨਹੀਂ, ਤੇ ਆਪਾਂ ਤਾਂ ਅੱਜ ਤੱਕ ਨਹੀਂ ਸੁਣਿਆ ਕਿ ਸਿੱਖ ਕੰਨਾਂ ਦੇ ਅੰਦਰ ਕਿਤੇ ਨੱਤੀਆਂ ਪਾਉਂਦੇ ਹੋਣ, ਬਾਲੀਆਂ ਪਾਉਂਦੇ ਹੋਣ, ਇਹ ਤਾਂ ਸਿੱਖਾਂ ਦਾ ਰਿਵਾਜ ਹੈ ਹੀ ਨਹੀਂ, ਇਹ ਤਾਂ ਕਿਤੇ ਹੋਰ ਧਰਮਾਂ ਦੇ ਸਿਰ ਵੱਢ ਕੇ ਲੈ ਆਉਂਦੇ ਨੇ, ਤੇ ਉਹ ਉਹਨਾਂ ਦੇ ਸਿਰ ਨੇ। ਤੇ ਜਕਰੀਆ ਖਾਨ ਕਹਿਣ ਲੱਗਾ, ਕਹਿੰਦਾ ਫਿਰ ਏਦਾਂ ਕਰੋ, ਪਹਿਲਾਂ ਜਿਹੜੇ ਸਿਰ ਆ ਰਹੇ ਨੇ ਉਹਨਾਂ ਦੇ ਕੰਨ ਦੇਖੋ, ਜੇ ਤਾਂ ਕੰਨ ਬਿੰਨੇ ਹੋਏ ਨੇ, ਜਿਹੜੇ ਸਿਰ ਲੈ ਕੇ ਆ ਰਹੇ ਨੇ ਉਹਨਾਂ ਦੇ ਜੁੱਤੀਆਂ ਮਾਰ ਕੇ ਭਜਾਓ, ਤੇ ਜਿਹੜੇ ਸਿੱਖਾਂ ਦੇ ਸਿਰ ਲੈ ਕੇ ਆ ਰਹੇ ਆ ਉਹਨਾਂ ਨੂੰ ਇਨਾਮ ਦਿਓ। ਤੇ ਉਸ ਸਮੇਂ ਕੁਝ ਕੁ ਜਿਹੜੇ ਹੋਰ ਧਰਮਾਂ ਵਾਲੇ ਸਨ ਉਹਨਾਂ ਨੇ ਆਪਣੇ ਕੰਨਾਂ ਦੇ ਅੰਦਰ ਸੁਰਾਖ ਕੀਤੇ, ਆਪਣੀਆਂ ਜਾਨਾਂ ਬਚਾਉਣ ਵਾਸਤੇ ਕੰਨਾਂ ਦੇ ਅੰਦਰ ਸੁਰਾਖ ਕੀਤੇ, ਨੱਤੀਆਂ ਪਾਈਆਂ ਆਪਣੀਆਂ ਜਾਨਾਂ ਬਚਾਉਣ ਵਾਸਤੇ ਸਿੱਖਾਂ ਨੇ ਨਹੀਂ, ਉਹਨਾਂ ਨੇ ਬਚਾਉਣ ਵਾਸਤੇ ਪਾਈਆਂ ਸਨ। ਪਰ ਅੱਜ ਸਿੱਖਾਂ ਦੇ ਨੌਜਵਾਨਾਂ ਦਾ ਇਹ ਰਿਵਾਜ ਬਣ ਗਿਆ, ਸ਼ੌਂਕ ਬਣ ਗਿਆ, ਅੱਜ ਘਰਾਂ ਘਰਾਂ ਦੇ ਅੰਦਰ ਇਹ ਰਿਵਾਜ ਗੁਰਸਿੱਖੀ ਤੋਂ ਦੂਰ ਕਰਨ ਵਾਸਤੇ ਅੱਜ ਗੁਰੂ ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਰ ਖਵਾਉਣ ਵਾਲੇ ਵੀ ਕਿਤੇ ਉਹਨਾਂ ਨੇ ਜਾਨਾਂ ਬਚਾਉਣ ਵਾਸਤੇ ਕੰਨ ਬਣਾਏ ਸਨ, ਅੱਜ ਅਸੀਂ ਫੈਸ਼ਨ ਦੇ ਤੌਰ ਤੇ ਕੁਝ ਕਰ ਰਹੇ ਹਾਂ। ਅੱਜ ਇਹ ਚੀਜ਼ਾਂ ਹੋ ਰਹੀਆਂ ਨਾ, ਇੰਨਾ ਕੁ ਪ੍ਰਭਾਵ ਪੈ ਗਿਆ ਗੁਰਮੁਖ ਪਿਆਰਿਓ ਸਾਡੇ ਉੱਪਰ, ਕਿਉਂ ਪਿਆ? ਕਿਉਂਕਿ ਘਰਾਂ ਦੇ ਵਿੱਚੋਂ ਆਪਣਾ ਇਤਿਹਾਸ ਗਾਇਬ ਹੋਇਆ, ਇਹੀ ਕਾਰਨ ਆਪਾਂ ਕਹਿ ਸਕਦੇ ਹਾਂ ਨਾ। ਕਿਉਂਕਿ ਦੂਸਰੀ ਚੀਜ਼ ਦਾ ਪ੍ਰਭਾਵ ਉਦੋਂ ਹੀ ਪਵੇਗਾ ਨਾ ਜਦੋਂ ਅਸੀਂ ਆਪਣੀ ਗੁਰੂ ਦੇ ਨਾਲੋਂ ਦੂਰ ਹੋ ਜਾਵਾਂਗੇ, ਜਦੋਂ ਅਸੀਂ ਆਪਣੇ ਸੱਭਿਆਚਾਰ ਨਾਲੋਂ ਦੂਰ ਹੋ ਜਾਵਾਂਗੇ, ਉਦੋਂ ਹੀ ਦੂਸਰੀ ਚੀਜ਼ ਨੇ ਭਾਰੀ ਪੈਣਾ ਸਾਡੇ ਉੱਪਰ। ਪਰ ਅੱਜ ਕਿਤੇ ਦੇਖੋ ਅਸੀਂ ਅਮੀਰ ਵਿਰਸਾ ਕਿਸ ਨੂੰ ਸਮਝ ਰਹੇ ਹਾਂ? ਅੱਜ ਅਸੀਂ ਅਮੀਰ ਵਿਰਸਾ ਸਮਝ ਰਹੇ ਹਾਂ ਨੱਚਣ ਗਾਉਣ ਵਾਲਿਆਂ ਨੂੰ ਕਿ ਸਾਡਾ ਸੱਭਿਆਚਾਰ ਹੈ, ਪਰ ਸਾਡਾ ਸੱਭਿਆਚਾਰ ਇਹ ਗਿੱਧਾ, ਇਹ ਭੰਗੜਾ ਨਹੀਂ, ਇਹ ਤੀਆਂ ਦੇ ਮੇਲੇ ਨਹੀਂ। ਸਾਡਾ ਸੱਭਿਆਚਾਰ ਕਿਤੇ ਗੁਰਮੁਖ ਪਿਆਰਿਓ ਉਹ ਤੱਤੀ ਤਵੀ ਤੋਂ ਸ਼ੁਰੂ ਹੁੰਦਾ, ਸਾਡਾ ਸੱਭਿਆਚਾਰ ਸਿਰ ਦੇ ਉੱਪਰ ਆਰਾ ਚੱਲਦਾ, ਬੰਦ ਬੰਦ ਕੱਟੇ ਜਾਂਦੇ ਨੇ, ਸਰੀਰ ਦੇ ਟੁਕੜੇ ਟੁਕੜੇ ਹੋ ਜਾਂਦੇ ਨੇ। ਸਾਡਾ ਤਾਂ ਉਹ ਸੱਭਿਆਚਾਰ ਸੀ, ਪਰ ਅੱਜ ਅਸੀਂ ਉਹ ਅਸਲੀ ਸੱਭਿਆਚਾਰ ਨੂੰ ਭੁੱਲ ਕੇ ਇਹ ਦੁਨਿਆਵੀ ਦੇ ਫੈਸ਼ਨ ਸੱਭਿਆਚਾਰ ਦੇ ਅੰਦਰ ਪੈ ਗਏ ਹਾਂ। ਕਿਤੇ ਆਓ ਮੁੜ ਪਰਤੀਏ ਆਪਣੇ ਸੱਭਿਆਚਾਰ ਵੱਲ ਨੂੰ ਕਿ ਸਾਡਾ ਇਤਿਹਾਸ ਸਾਨੂੰ ਦੱਸਦਾ ਕੀ ਹੈ, ਸਾਡਾ ਅਸਲੀ ਵਿਰਸਾ ਕੀ ਹੈ। ਸਭ ਤੋਂ ਅਮੀਰ ਵਿਰਸਾ ਕਿਤੇ ਸਾਡਾ ਸਿੱਖਾਂ ਦਾ ਹੋਇਆ ਕਰਦਾ ਸੀ, ਪਰ ਅੱਜ ਅਸੀਂ ਇਹ ਚੀਜ਼ਾਂ ਨੂੰ ਭੁੱਲ ਗਏ ਹਾਂ। ਹੁਣ ਸਿੱਖਾਂ ਨੂੰ ਮਾਰਨ ਵਾਸਤੇ ਕਿੰਨਾ ਜ਼ੋਰ ਲੱਗਿਆ ਪਿਆ ਸਰਕਾਰਾਂ ਦਾ, ਕਹਿੰਦੇ ਕਿ ਦੁਨੀਆਂ ਦੇ ਉੱਪਰੋਂ ਸਿੱਖ ਖਤਮ ਕਰਨੇ ਨਹੀਂ। ਹੁਣ ਜਕਰੀਆ ਖਾਨ ਦੇ ਸਾਹਮਣੇ ਖੜਕੇ ਇਹ ਪੱਟੀ ਦਾ ਹਾਕਮ ਜਾਫਰ ਬੇਗ ਪਿੱਟ ਰਿਹਾ, ਕਹਿੰਦਾ ਜਕਰੀਆ ਖਾਨ ਆ ਕੁਝ ਸਿੱਖਾਂ ਨੇ ਸਾਡੇ ਕਿੰਨੇ ਪਠਾਨ ਮਾਰ ਦਿੱਤੇ। ਜਕਰੀਆ ਖਾਨ ਹੁਣ ਸੋਚਾਂ ਦੇ ਵਿੱਚ ਡੁੱਬਿਆ, ਕਹਿੰਦਾ ਮੈਂ ਤਾਂ ਸਿਰਾਂ ਦੇ ਮੁੱਲ ਵੀ ਪਾਏ ਨੇ,
ਮੈਂ ਤਾਂ ਕੰਨੇ ਇਨਾਮ ਵੀ ਦਿੱਤੇ ਨੇ, ਪਰ ਇਹ ਸਿੱਖ ਮੁੱਕੇ ਕਿਉਂ ਨਹੀਂ, ਇਹ ਸਿੱਖ ਖਤਮ ਕਿਉਂ ਨਹੀਂ ਹੋਏ? ਕਿਉਂਕਿ ਸੋਚਾਂ ਦੇ ਵਿੱਚ ਡੁੱਬਿਆ ਹੋਇਆ ਉਹ ਬੈਠਾ ਹੈ। ਕਹਿੰਦਾ ਕਿੰਨਾ ਆਪਣੇ ਖਜ਼ਾਨੇ ਦੇ ਵਿੱਚੋਂ ਕਿੰਨੀਆਂ ਸੋਨੇ ਦੀਆਂ ਮੋਹਰਾਂ ਮੈਂ ਦੇ ਦਿੱਤੀਆਂ, ਪਰ ਅਜੇ ਵੀ ਸਿੱਖ ਨਹੀਂ ਖਤਮ ਹੋਏ, ਅਜੇ ਵੀ ਸਿੱਖ ਮੁੱਕੇ ਨਹੀਂ। ਕਹਿੰਦਾ ਹੁਣ ਕੋਈ ਗੱਲ ਨਹੀਂ, ਕਹਿੰਦਾ ਏਦਾਂ ਕਰੀਏ, ਹੁਣ ਇਹ ਤਾਰਾ ਸਿੰਘ ਨੂੰ ਜਿਉਂਦੇ ਨੂੰ ਫੜ ਕੇ ਮੇਰੀ ਕਚਹਿਰੀ ਦੇ ਅੰਦਰ ਪੇਸ਼ ਕੀਤਾ ਜਾਵੇਗਾ। ਲੋ ਖਾਨ ਬਹਾਦਰ ਜ਼ਕਰੀਆ ਖਾਨ ਨੇ ਵੱਡਾ ਦਰਬਾਰ ਲਾਇਆ, ਵੱਡਾ ਦਰਬਾਰ ਲਾ ਕੇ ਗੁਰਮੁਖ ਪਿਆਰਿਓ ਇਹਦਾ ਵੱਡਾ ਜਰਨੈਲ ਬੈਠਾ ਸਾਹਮਣੇ ਇਹਦੇ, ਉਹਦਾ ਨਾਮ ਹੈ ਮੋਮਨ ਖਾਨ। ਮੋਮਨ ਖਾਨ, ਮੋਮਨ ਖਾਨ ਨੂੰ ਕਹਿਣ ਲੱਗਾ, ਕਹਿੰਦਾ ਉੱਠ ਤੂੰ, ਜਿੰਨੀ ਫੌਜ ਚਾਹੀਦੀ ਹੈ ਲੈ ਕੇ ਜਾ, ਜਿੰਨੇ ਹਥਿਆਰ ਜਿੰਨੇ ਸ਼ਸਤਰ ਚਾਹੀਦੇ ਨੇ ਇੱਥੋਂ ਲੈ ਕੇ ਜਾ, ਤੇ ਵਾਂ ਪਿੰਡ ਦੇ ਅੰਦਰ ਜਾ ਤੇ ਭਾਈ ਤਾਰਾ ਸਿੰਘ ਨੂੰ ਗ੍ਰਿਫਤਾਰ ਕਰ, ਜਾਂ ਉਹਨੂੰ ਮਾਰ ਦੇ, ਉਹਦਾ ਕਤਲ ਕਰ ਦੇ। ਭਾਈ ਤਾਰਾ ਸਿੰਘ ਨੂੰ ਗ੍ਰਿਫਤਾਰ ਕਰਨ ਵਾਸਤੇ ਹੁਣ ਲਾਹੌਰ ਦਰਬਾਰ ਦੇ ਅੰਦਰ ਜ਼ਕਰੀਆ ਖਾਨ ਆਪਣੇ ਸਿਪਾਹੀਆਂ ਨੂੰ, ਆਪਣੇ ਵੱਡੇ ਜਰਨੈਲਾਂ ਨੂੰ ਕਰਕੇ ਇਕੱਠਾ, ਇੱਕ ਗੱਲ ਇੱਕ ਤਕਰੀਰ ਉਹਨਾਂ ਦੇ ਨਾਲ ਹੈ।

ਕਰਦੇ ਮੁਹੱਲਾ ਸਾਰੇ ਜਾਗ ਤੜ ਕੇ ਤਾਰਾ ਸਿੰਘ ਜਿਉਂਦੇ ਨੂੰ ਲਿਆਓ ਫੜ ਕੇ।

ਤਾਰਾ ਸਿੰਘ ਜਿਉਂਦੇ ਨੂੰ ਲਿਆਓ ਫੜ ਕੇ। ਲਾਹੌਰ ਦਾ ਸੂਬੇਦਾਰ ਖਾਨ ਬਹਾਦਰ ਜ਼ਕਰੀਆ ਖਾਨ, ਜਦੋਂ ਇਹਦੇ ਸਾਹਮਣੇ ਹੁਣ ਪੱਟੀ ਦਾ ਫੌਜਦਾਰ ਜਾਫਰ ਵੇਗ ਆ ਕੇ ਪਿੱਟਿਆ ਕਿ ਸਾਡੇ ਕਿੰਨੇ ਪਠਾਨ, ਇਹ ਗੁਰੂ ਕੇ ਖਾਲਸੇ ਨੇ ਖਤਮ ਕਰ ਦਿੱਤੇ, ਮਾਰ ਦਿੱਤੇ। ਕਹਿਣ ਲੱਗਾ ਖਾਨ ਬਹਾਦਰ, ਹੁਣ ਇੱਕੋ ਇੱਕ ਹੱਲ ਹੈ, ਆਪਾਂ ਤਾਰਾ ਸਿੰਘ ਨੂੰ ਖਤਮ ਕਰਨਾ, ਤਾਰਾ ਸਿੰਘ ਨੂੰ ਮਾਰਨਾ ਹੈ। ਤੇ ਲਓ ਇੱਧਰੋਂ ਹੁਣ ਜ਼ਕਰੀਆ ਖਾਨ ਰੋਜ਼ ਐਲਾਨ ਹੁੰਦੇ ਨੇ ਲਾਹੌਰ ਦਰਬਾਰ ਦੇ ਵਿੱਚੋਂ, ਤਾਂ ਰੋਜ਼ ਐਲਾਨ ਕਰਦਾ ਜ਼ਕਰੀਆ ਖਾਨ, ਮੈਂ ਖਾਲਸੇ ਨੂੰ ਮਾਰ ਦੇਵਾਂਗਾ, ਖਾਲਸੇ ਨੂੰ ਖਤਮ ਕਰ ਦੇਵਾਂਗਾ। ਤੇ ਇੱਕ ਹੋਰ ਵੱਖਰਾ ਐਲਾਨ ਕਰ ਦਿੱਤਾ, ਕਹਿੰਦਾ ਜਾਓ ਤੇ ਤਾਰਾ ਸਿੰਘ ਨੂੰ ਜਾਂ ਤਾਂ ਗ੍ਰਿਫਤਾਰ ਕਰੋ ਜਾਂ ਉਹਨੂੰ ਮਾਰ ਦਿਓ, ਖਤਮ ਕਰ ਦਿਓ। ਮੈਨੂੰ ਤਾਰਾ ਸਿੰਘ ਦੀ ਲਾਸ਼ ਚਾਹੀਦੀ ਏ, ਜਾਂ ਉਹਨੂੰ ਗ੍ਰਿਫਤਾਰ ਕਰੋ, ਉਹਦੇ ਹੱਥ ਨੂੰ ਹੱਥ ਕੜੀਆਂ ਲਾ ਕੇ, ਪੈਰਾਂ ਨੂੰ ਬੇੜੀਆਂ ਲਾ ਕੇ ਮੇਰੇ ਸਾਹਮਣੇ ਲੈ ਕੇ ਆਓ, ਮੈਂ ਸਖਤ ਤੋਂ ਸਖਤ ਸਜ਼ਾ ਦੇਵਾਂਗਾ ਉਸ ਨੂੰ, ਮੈਂ ਉਹਨੂੰ ਮਾਰਾਂਗਾ, ਉਹਦਾ ਕਤਲ ਮੈਂ ਕਰਾਂਗਾ, ਉਹਦੇ ਉੱਪਰ ਤਸ਼ੱਦਦ ਕਰਾਂਗੇ ਆਪਾਂ। ਪਰ ਗੁਰਮੁਖ ਪਿਆਰਿਓ, ਇਹ ਖਾਲਸੇ ਨੂੰ ਕੌਣ ਖਤਮ ਕਰ ਸਕਦਾ, ਖਾਲਸੇ ਨੂੰ ਕੌਣ ਮਾਰ ਸਕਦਾ? ਅੱਜ ਤੱਕ ਕੋਈ ਗੁਰੂ ਦੇ ਖਾਲਸੇ ਅੱਗੇ ਟਿਕ ਨਹੀਂ ਸਕਿਆ। ਇਹਨੂੰ ਮਾਰਨ ਵਾਲੇ ਬੜੇ ਆਏ, ਤੇ ਕਿਸੇ ਕਵੀ ਨੇ ਲਿਖਿਆ, ਕਹਿੰਦਾ ਅਸੀਂ ਉਹ ਅਨਿਆਲੇ ਤੀਰ ਹਾਂ, ਅਸੀਂ ਉਹ ਅਨਿਆਲੇ ਤੀਰ ਹਾਂ ਜੋ ਕਦੇ ਨਾ ਉੱਕੇ, ਜ਼ਾਲਮ ਦੀ

0: ਜਾਈਏ ਸੁੱਕੇ। ਸੱਚੀ ਗੱਲ ਹੈ ਚੀਮਿਆ, ਸਾਡੇ ਤੇ ਟੁਕੇ, ਸਾਨੂੰ ਮਾਰਨ ਵਾਲੇ ਮੁੱਕ ਗਏ ਪਰ ਅਸੀਂ ਨਾ ਮੁੱਕੇ। ਅੱਜ ਵੀ ਖਾਲਸਾ ਚੜ੍ਹਦੀ ਕਲਾ ਦੇ ਅੰਦਰ ਹੈ। ਕਿਤੇ ਖਾਲਸੇ ਦਾ ਨਿਸ਼ਾਨ ਸਾਹਿਬ ਮਿੱਟੀ ਦੇ ਅੰਦਰ ਮਿਲਾਉਣਾ ਚਾਹੁੰਦੇ ਸਨ, ਪਰ ਅੱਜ ਦੇਖੋ ਖਾਲਸੇ ਦਾ ਨਿਸ਼ਾਨ ਸਾਹਿਬ ਦੁਨੀਆਂ ਦੇ ਕੋਨੇ ਕੋਨੇ ਤੱਕ ਝੁੱਲ ਰਿਹਾ, ਦੁਨੀਆਂ ਦੇ ਕੋਨੇ ਕੋਨੇ ਤੱਕ। ਇਹ ਗੁਰੂ ਕੇ ਖਾਲਸੇ ਦੀਆਂ ਬਾਤਾਂ ਪੈ ਰਹੀਆਂ ਨੇ ਕਿ ਖਾਲਸੇ ਨੇ ਕੈਸਾ ਇਤਿਹਾਸ ਸਿਰਜਿਆ। ਬੜਾ ਵੱਖਰਾ ਇਤਿਹਾਸ ਹੈ ਸਾਡਾ ਸਿੱਖ ਕੌਮ ਦਾ। ਪਰ ਜੇ ਅਸੀਂ ਸਿੱਖ ਕੌਮ ਦੇ ਅੰਦਰ ਪੈਦਾ ਹੋ ਕੇ ਵੀ ਆਪਣੇ ਇਤਿਹਾਸ ਦੇ ਨਾਲੋਂ ਦੂਰ ਹੋ ਜਾਈਏ ਤੇ ਲੱਖ ਲਾਹਨਤ ਹੈ ਸਾਡੇ ਉੱਪਰ ਕਿ ਅਸੀਂ ਆਪਣੇ ਵੱਡ ਵਡੇਰਿਆਂ ਦਾ ਇਤਿਹਾਸ ਭੁੱਲ ਗਏ, ਆਪਣੇ ਵੱਡ ਵਡੇਰਿਆਂ ਦੀ ਕੀਤੀ ਹੋਈ ਕੁਰਬਾਨੀ ਨੂੰ ਭੁਲਾ ਦਿੱਤਾ। ਗੁਰਮੁਖ ਪਿਆਰਿਓ, ਉਹ ਕੌਮਾਂ ਦੁਨੀਆਂ ਤੇ ਤਖਤੇ ਤੋਂ ਮਿਟ ਜਾਂਦੀਆਂ ਨੇ ਜਿਹੜੀ ਕੌਮ ਆਪਣੇ ਇਤਿਹਾਸ ਨੂੰ ਭੁੱਲ ਜਾਂਦੀ ਹੈ।
1: ਫੀਤਾ ਫੀਤਾ ਹੋ ਜਾਂਦੀ ਕਬੀਲਦਾਰੀ ਹੋ, ਜੇਕਰ ਗੰਢ ਇਤਫਾਕ ਦੀ ਖੁੱਲ ਜਾਵੇ, ਲੱਖਾਂ ਯਤਨ ਕਰੀਏ ਮੁੜਨਾ ਭਵੇ ਭਾਂਡੇ, ਜੇਕਰ ਦੁੱਧ ਦਰਿਆ ਵਿੱਚ ਡੁੱਲ ਜਾਵੇ, ਉਸ ਆਦਮੀ ਦਾ ਸਦਾ ਰੱਬ ਰਾਖਾ, ਜਿਹਦੀ ਸਦਰਾਂ ਦੀ ਖੇਤੀ ਹੁੱਲ ਜਾਵੇ, ਮਿਟ ਜਾਂਦੀ ਏ ਪਾਣੀ ਦੀ ਲੀਕ ਵਾਂਗੂ, ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ।
0: ਉਸ ਕੌਮ ਦਾ ਨਾਮੋ ਨਿਸ਼ਾਨ ਦੁਨੀਆਂ ਦੇ ਉੱਪਰੋਂ ਮਿਟ ਜਾਂਦਾ ਜਿਹੜੀ ਕੌਮ ਆਪਣੇ ਇਤਿਹਾਸ ਨੂੰ ਭੁੱਲ ਜਾਂਦੀ ਹੈ। ਹੁਣ ਜ਼ਕਰੀਆ ਖਾਂ ਕਿਤੇ ਐਲਾਨ ਕਰ ਰਿਹਾ, ਕਹਿੰਦਾ ਤਾਰਾ ਸਿੰਘ ਨੂੰ ਮਾਰੋ, ਉਹਨੂੰ ਗ੍ਰਿਫਤਾਰ ਕਰੋ। ਪਰ ਗੁਰਮੁਖ ਪਿਆਰਿਓ, ਕੇਵਲ ਇਹਦੇ ਮਨ ਦੀ ਵਿਚਾਰ ਹੈ, ਸਿੱਖਾਂ ਨੂੰ ਅੱਜ ਤੱਕ ਕੋਈ ਮਾਰ ਨਹੀਂ ਸਕਿਆ। ਇੱਧਰੋਂ ਹੁਣ ਲਾਹੌਰ ਦਰਬਾਰ ਦੇ ਵਿੱਚੋਂ ਫੌਜਾਂ ਨੇ ਤਿਆਰੀ ਕਰਨੀ ਹੈ, ਤੇ ਇੱਧਰ ਦੂਸਰੇ ਪਾਸੇ ਕਿਸੇ ਨੇ ਜਾ ਕੇ ਭਾਈ ਤਾਰਾ ਸਿੰਘ ਨੂੰ ਖਬਰ ਦੇਣੀ ਹੈ ਕਿ ਭਾਈ ਤਾਰਾ ਸਿੰਘ ਜੀ, ਇਹ ਸਿੱਖਾਂ ਨੂੰ ਮਾਰਨ ਵਾਸਤੇ, ਸਿੱਖਾਂ ਨੂੰ ਖਤਮ ਕਰਨ ਵਾਸਤੇ ਲਾਹੌਰ ਦਰਬਾਰ ਤੋਂ ਫੌਜ ਚੜ੍ਹਾਈ ਕਰਕੇ ਆ ਰਹੀ ਹੈ, ਸਿੱਖਾਂ ਨੇ ਕਿਵੇਂ ਤਿਆਰੀ ਕਰਨੀ ਹੈ। ਗੁਰਮੁਖ ਪਿਆਰਿਓ, ਇਹ ਗੁਰੂ ਕੇ ਖਾਲਸੇ ਦਾ ਕੈਸਾ ਕਿਰਦਾਰ, ਇਹਨਾਂ ਨੇ ਕਿਵੇਂ ਆਈ ਹੋਈ ਫੌਜ ਦਾ ਸਵਾਗਤ ਕਰਨਾ। ਇੱਥੋਂ ਹੀ ਆਪਾਂ ਅਗਲਾ ਇਤਿਹਾਸ ਕੱਲ ਦੇ ਦੀਵਾਨਾ ਅੰਦਰ ਸ਼ੁਰੂ ਕਰਾਂਗੇ। ਗੁਰਮੁਖ ਪਿਆਰਿਓ, ਖਾਲਸੇ ਦੀ ਤਿਆਰੀ ਕਿਵੇਂ ਹੋ ਰਹੀ ਹੈ, ਤੇ ਇੱਧਰੋਂ ਮੋਮਨ ਖਾਨ ਆਪਣੀ ਫੌਜ ਲੈ ਕੇ ਕਿਵੇਂ ਆ ਰਿਹਾ, ਨਾਲ ਇਹਦੇ ਪੱਟੀ ਦਾ ਫੌਜਦਾਰ ਜਾਫਰ ਬੇਗ ਹੋਵੇਗਾ, ਤੇ ਇੱਧਰ ਭਾਈ ਤਾਰਾ ਸਿੰਘ ਦੇ ਡੇਰੇ ਦੇ ਅੰਦਰ ਕਿੰਨੇ ਕੁ ਸਿੱਖ ਨੇ, ਭੀਮ ਸਿੰਘ ਵਰਗੇ ਯੋਧੇ ਨੇ ਗੁਰਮੁਖ ਪਿਆਰਿਓ, ਜਿਨ੍ਹਾਂ ਨੇ ਤੱਕੀ ਵੇਗ ਦੇ ਨਾਲ ਮੁਕਾਬਲਾ ਕਰਨਾ। ਤੱਕੀ ਵੇਗ, ਇਹ ਜ਼ਕਰੀਆ ਖਾਨ ਦਾ ਬਹੁਤ ਵੱਡਾ ਜਰਨੈਲ ਹੈ, ਇਹ ਵੀ ਆਪਣੇ ਆਪ ਨੂੰ ਬਹੁਤ ਵੱਡਾ ਖੂੰਖਾਰ ਅਖਵਾਉਂਦਾ ਕਿ ਮੇਰੇ ਅੱਗੇ ਕੋਈ ਵੀ ਟਿਕ ਨਹੀਂ ਸਕੇਗਾ, ਮੇਰੇ ਅੱਗੇ ਜਿਹੜਾ ਵੀ ਕੋਈ ਆਵੇਗਾ ਉਸ ਨੂੰ ਮੈਂ ਮਾਰ ਦੇਵਾਂਗਾ, ਉਸ ਨੂੰ ਮੈਂ ਖਤਮ ਕਰ ਦੇਵਾਂਗਾ, ਕਿਸੇ ਨੂੰ ਵੀ ਮੈਂ ਛੱਡਣਾ ਨਹੀਂ ਜਿਉਂਦੇ ਨੂੰ। ਤੇ ਗੁਰਮੁਖ ਪਿਆਰਿਓ, ਇਹ ਤਿਆਰੀ ਕਰ ਰਹੇ ਨੇ, ਤੇ ਆਓ ਤਿਆਰੀ ਕਿਵੇਂ ਹੋ ਰਹੀ ਹੈ, ਕਿਵੇਂ ਗੁਰੂ ਕੇ ਖਾਲਸੇ ਨੇ ਆਈ ਹੋਈ ਫੌਜ ਦੇ ਨਾਲ ਮੁਕਾਬਲਾ ਕਰਨਾ। ਇੱਥੋਂ ਹੀ ਆਪਾਂ ਇਤਿਹਾਸ ਕੱਲ ਦੇ ਦੀਵਾਨਾ ਅੰਦਰ ਅਗਲੀ ਲੜੀ ਸਾਂਝੀ ਕਰਾਂਗੇ, ਕਿਉਂਕਿ ਮੇਰੇ ਸਮੇਂ ਦੀ ਸਮਾਪਤੀ ਹੈ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਸਾਰੀਆਂ ਅਸੀਸਾਂ ਦੇ ਕੇ ਤੁਸੀਂ ਨਵਾਜਿਆ, ਮਨ ਦੀ

ਆਓ ਗੁਰਮੁਖ ਪਿਆਰਿਓ, ਹੁਕਮ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਸੁਖਦੇਵ ਸਿੰਘ ਜੀ ਪੂਰਾ, ਉਹਨਾਂ ਵੱਲੋਂ ਹੁਕਮ ਹੋਇਆ ਕਿ ਇੱਕ ਕਵਿਤਾ ਹੋਰ ਤੁਹਾਡੇ ਨਾਲ ਸਾਂਝੀ ਕੀਤੀ ਜਾਏ। ਸਾਡੇ ਤੋਂ ਬਾਅਦ ਬਹੁਤ ਹੀ ਸਤਿਕਾਰਯੋਗ ਰਾਗੀ ਜਥਾ ਭਾਈ ਸਾਹਿਬ ਭਾਈ ਨਵਦੀਪ ਸਿੰਘ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਦਾ ਸਮਾਂ ਸੀ ਪਰ ਉਹਨਾਂ ਨੇ ਵੀ ਹੁਕਮ ਕੀਤਾ ਕਿ ਕੋਈ ਗੱਲ ਨਹੀਂ, 5-7 ਮਿੰਟ ਸਾਡੇ ਸਮੇਂ ਦੇ ਵਿੱਚੋਂ ਵੀ ਹਾਜ਼ਰੀ ਭਰ ਲਓ। ਆਓ ਗੁਰਮੁਖ ਪਿਆਰਿਓ, ਆਪਾਂ ਇਹੀ ਇਤਿਹਾਸ ਦੀ ਲੜੀ ਨੂੰ ਅਗਾਂਹ ਵੱਲ ਤੋਰਨ ਦਾ ਯਤਨ ਕਰਨ ਲੱਗੇ ਹਾਂ। ਇੱਧਰ ਹੁਣ ਜ਼ਕਰੀਆ ਖਾਨ ਦੇ ਦਰਬਾਰ ਦੇ ਅੰਦਰ ਫੌਜਾਂ ਨੇ ਤਿਆਰੀ ਕਰ ਲਈ। ਜ਼ਕਰੀਆ ਖਾਨ ਕਹਿੰਦਾ ਕਿਵੇਂ ਨਾ ਕਿਵੇਂ ਕਰੋ, ਆਪਾਂ ਭਾਈ ਤਾਰਾ ਸਿੰਘ ਨੂੰ ਗ੍ਰਿਫਤਾਰ ਕਰਨਾ, ਭਾਈ ਤਾਰਾ ਸਿੰਘ ਨੂੰ ਖਤਮ ਕਰਨਾ। ਤੇ ਲਓ ਮੋਮਨ ਖਾਨ ਦੀ ਅਗਵਾਈ ਦੇ ਅੰਦਰ ਲਾਹੌਰ ਦਰਬਾਰ ਤੋਂ ਫੌਜ ਚੜ੍ਹਨ ਲੱਗੀ ਹੈ, ਕਿਉਂਕਿ ਅੱਗੇ ਵੀ ਫੌਜਾਂ ਚੜ੍ਹਦੀਆਂ ਆਈਆਂ। ਕਿੱਥੇ ਭਾਈ ਤਾਰਾ ਸਿੰਘ ਦੇ ਡੇਰੇ ਦੇ ਉੱਪਰ ਪਹਿਲਾਂ ਨੁਸ਼ਹਿਰੇ ਢਾਲੇ ਦੇ ਚੌਧਰੀ ਸਾਹਿਬ ਰਾਏ ਨੇ ਚੜ੍ਹਾਈ ਕੀਤੀ, ਪਰ ਉਹ ਵੀ ਇੱਥੋਂ ਕੁੱਟ ਖਾ ਕੇ ਵਾਪਸ ਮੁੜਿਆ। ਤੇ ਜਦੋਂ ਕਿਤੇ ਨੁਸ਼ਹਿਰੇ ਢਾਲੇ ਦਾ ਚੌਧਰੀ ਸਾਹਿਬ ਰਾਏ ਉਹ ਪੱਟੀ ਦੇ ਫੌਜਦਾਰ ਜਾਫਰ ਬੇਗ ਦੇ ਕੋਲ ਗਿਆ, ਤੇ ਜਾਫਰ ਬੇਗ ਆਪਣੀ ਫੌਜ ਲੈ ਕੇ ਆਇਆ, ਤੇ ਕੱਲੇ ਜੋਧੇ ਇੱਧਰ ਸਰਦਾਰ ਬਘੇਲ ਸਿੰਘ ਨੇ ਆਈ ਹੋਈ ਫੌਜ ਦਾ ਸਵਾਗਤ ਕੀਤਾ ਸੀ। ਜਦੋਂ ਪੱਟੀ ਦਾ ਫੌਜਦਾਰ ਜਾਫਰ ਬੇਗ ਚੜ੍ਹਾਈ ਕਰਕੇ ਆ ਰਿਹਾ ਸੀ, ਕੱਲੇ ਯੋਧੇ ਨੇ ਮੁਕਾਬਲਾ ਕੀਤਾ ਸੀ, ਭਾਵੇਂ ਸਰਦਾਰ ਬਘੇਲ ਸਿੰਘ ਦੀ ਸ਼ਹਾਦਤ ਹੋ ਗਈ ਸੀ, ਪਰ ਯੋਧੇ ਨੇ ਐਸੇ ਸ਼ਸਤਰਾਂ ਦੇ ਨਾਲ ਇੱਕ ਹੱਥ ਦੇ ਵਿੱਚ ਵਰਸ਼ਾ ਲੈ ਕੇ ਦੂਸਰੇ ਹੱਥ ਦੇ ਵਿੱਚ ਪਾਣੀ ਵਾਲਾ ਗੜਬਾ ਸੀ, ਤੇ ਗੁਰਮੁਖ ਪਿਆਰਿਓ ਭਗਾ ਕੇ ਉਹ ਫੌਜਦਾਰ ਦੇ ਮੂੰਹ ਦੇ ਉੱਪਰ ਮਾਰਿਆ। ਤੇ ਉਹਨੂੰ ਪਤਾ ਲੱਗਾ ਕਿ ਖਾਲਸੇ ਦੇ ਅੰਦਰ ਜਜ਼ਬਾ ਕਿਹੋ ਜਿਹਾ ਹੁੰਦਾ, ਖਾਲਸੇ ਦੀ ਅਣਖ ਨੂੰ ਜੇ ਕਿਸੇ ਨੇ ਵੰਗਾਰਿਆ। ਤੇ ਗੁਰਮੁਖ ਪਿਆਰਿਓ ਗੁਰੂ ਕੇ ਖਾਲਸੇ ਨੇ ਉਹਨਾਂ ਨੂੰ ਦੱਸਿਆ ਕਿ ਖਾਲਸੇ ਦੇ ਨਾਲ ਮੱਥਾ ਲਾਉਣਾ ਕਿਵੇਂ ਲਾਈਦਾ, ਤੇ ਜਿਹੜਾ ਕੋਈ ਚੜ੍ਹਾਈ ਕਰਕੇ ਆਇਆ। ਤੇ ਗੁਰੂ ਕੇ ਯੋਧਿਆਂ ਨੇ ਉਹਨਾਂ ਦੇ ਮੱਥੇ ਤੱਕ ਭੰਨ ਵੀ ਦਿੱਤੇ। ਤੇ ਹੁਣ ਲਾਹੌਰੋਂ ਇਧਰੋਂ ਮੋਮਨ ਖਾਨ ਦੀ ਅਗਵਾਈ ਦੇ ਅੰਦਰ ਫੌਜ ਚੜ੍ਹ ਕੇ ਆ ਰਹੀ ਹੈ। ਲਓ ਤੱਕਿਓ ਇੱਧਰ, ਭਾਈ ਤਾਰਾ ਸਿੰਘ ਨੂੰ ਆ ਕੇ ਦੱਸਿਆ, ਕਹਿਣ ਲੱਗੇ ਸਰਦਾਰ ਤਾਰਾ ਸਿੰਘ ਮਾਰਨ ਵਾਸਤੇ ਸਿੱਖਾਂ ਨੂੰ ਲਾਹੌਰ ਦਰਬਾਰ ਤੋਂ ਰੋਜ਼ ਸਕੀਮਾਂ ਘੜੀਆਂ ਜਾ ਰਹੀਆਂ ਨੇ, ਪਰ ਅੱਜ ਆ ਵਾਹ ਪਿੰਡ ਦੇ ਅੰਦਰ ਲਾਹੌਰ ਦਰਬਾਰ ਤੋਂ ਫੌਜ ਦੀ ਚੜ੍ਹਾਈ ਹੋ ਗਈ, ਉਹ ਸਾਨੂੰ ਮਾਰਨ ਵਾਸਤੇ ਆ ਰਹੇ ਨੇ। ਲਓ ਇੱਧਰੋਂ ਸਿੱਖਾਂ ਨੇ ਕਿਵੇਂ ਤਿਆਰੀ ਕੀਤੀ, ਕਿਵੇਂ ਗੁਰਮਤ ਪਿਆਰਿਓ ਗੁਰੂ ਕੇ ਜੋਧੇ ਕਲੰਗੀ ਤਰਦੇ ਸ਼ੇਰ ਸੂਰਮੇ ਬਹਾਦਰ ਆਈ ਹੋਈ ਫੌਜ ਦੇ ਨਾਲ ਮੈਦਾਨੇ ਜੰਗ ਦੇ ਅੰਦਰ ਜੂਝਣ ਵਾਸਤੇ ਜਿਵੇਂ ਤਿਆਰੀ ਕਰਨ ਲੱਗੇ ਨੇ, ਉਹ ਤਿਆਰੀ ਦਾ ਵਰਣਨ ਮੇਰੇ ਢਾਡੀ ਸਾਥੀ ਢਾਡੀ ਮਹਿਤਾਬ ਸਿੰਘ ਨਿਹਾਲੂਵਾਲ, ਸਰੰਗੀ ਵਾਦਕ ਰਾਜ ਜੀਵਨ ਸਿੰਘ ਵੀਲਾ, ਜਸਪ੍ਰੀਤ ਸਿੰਘ ਮਾਣੂ ਕੇ ਸੰਧੂਆਂ ਵਾਲੇ ਦਾ ਢਾਡੀ ਜਥਾ, ਢਾਡੀ ਕਲਾ ਦੀ ਬੜੀ ਪਿਆਰੀ ਬਨਗੀ, ਇਸ ਨੂੰ ਰਸਾਲੂ ਆਖਿਆ ਜਾਂਦਾ। ਆਓ ਰਸਾਲੂ ਦੀ ਤਰਜ ਦੇ ਉੱਪਰ ਮੇਰੇ ਸਾਥੀ ਆਪ ਜੀ ਦੇ ਸਨਮੁਖ ਉਹਨਾਂ ਸ਼ਬਦਾਂ ਦਾ ਵਰਣਨ ਹੈ।

ਇਸ ਤਰ੍ਹਾਂ ਭਾਈ ਤਾਰਾ ਸਿੰਘ ਦੇ ਡੇਰੇ ਦੇ ਅੰਦਰ ਜਿੰਨੇ ਸਿੱਖ ਰਹਿੰਦੇ ਨੇ ਸਾਰੇ ਸਿੱਖ ਤਿਆਰੀ ਕਰ ਰਹੇ ਨੇ। ਆਓ ਆਈ ਹੋਈ ਫੌਜ ਦੇ ਨਾਲ ਮੈਦਾਨੇ ਜੰਗ ਦੇ ਅੰਦਰ ਭਾਈ ਤਾਰਾ ਸਿੰਘ ਦੇ ਯੋਧਿਆਂ ਨੇ ਕਿਵੇਂ ਜੂਝਣਾ, ਕਿਵੇਂ ਭਾਈ ਤਾਰਾ ਸਿੰਘ ਵਾਹ ਪਿੰਡ ਵਾਲੇ ਦੀ ਸ਼ਹਾਦਤ ਹੋਣੀ ਹੈ, ਇੱਥੋਂ ਹੀ ਇਤਿਹਾਸ ਦੀ ਅਗਲੀ ਲੜੀ ਆਪਾਂ ਕੱਲ੍ਹ ਦੇ ਦੀਵਾਨਾਂ ਅੰਦਰ ਸਾਂਝੀ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਸਾਰੀਆਂ ਅਸੀਸਾਂ ਦੇ ਕੇ ਤੁਸੀਂ ਸਾਰਿਆਂ ਨੇ ਨਵਾਜਿਆ। ਅਤਿ ਸਤਿਕਾਰਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਸਰਦਾਰ ਸੁਖਦੇਵ ਸਿੰਘ ਜੀ ਪੂਰਾ ਸਾਹਿਬ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਅਤਿ ਸਤਿਕਾਰਯੋਗ ਰਾਗੀ ਜੱਥਾ ਭਾਈ ਸਾਹਿਬ ਭਾਈ ਨਵਦੀਪ ਸਿੰਘ ਜੀ ਹਜ਼ੂਰੀ ਰਾਗੀ ਜੱਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਨ੍ਹਾਂ ਨੇ ਸਾਡੇ ਤੋਂ ਬਾਅਦ ਹਾਜ਼ਰੀ ਭਰਨੀ ਹੈ, ਸਾਰੇ ਰਾਗੀ ਜੱਥੇ ਦਾ ਬਹੁਤ ਬਹੁਤ ਧੰਨਵਾਦ, ਸਮੁੱਚੀਆਂ ਸੰਗਤਾਂ ਦਾ ਧੰਨਵਾਦ। ਆਓ ਆਉਣ ਵਾਲੇ ਰਾਗੀ ਜੱਥੇ ਦਾ ਕਰਿਓ ਸਤਿਕਾਰ।

0: ਆਪਣੀ ਸੇਵਾ ਪ੍ਰਵਾਨ ਕਰਿਓ। ਕੀਰਤਨ ਦੀ ਹਾਜ਼ਰੀ ਪਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਆਪ ਗੁਰੂ ਸੰਗਤ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਣ ਯੋਗ ਨੇ ਬਖਸ਼ ਲੈਣਾ। ਸੁਭਾਓ ਗਿਆਨੀ ਜੀ ਪਾਸੋਂ ਅਗਲਾ ਪ੍ਰੋਗਰਾਮ ਆਪ ਜੀ ਸਰਵਣ ਕਰੋ। ਸਾਰੀ ਸੰਗਤ ਪਿਆਰ ਨਾਲ ਅਸੀਂ ਬਖਸ਼ੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਨਵਦੀਪ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗਗਨਦੀਪ ਸਿੰਘ ਜੀ ਦਮਦਮੀ ਟਕਸਾਲ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਤਿ ਸ੍ਰੀ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਜਨਰਲ ਬਾਡੀ ਦੀ ਮੀਟਿੰਗ ਜੋ ਕਿ 18 ਅਕਤੂਬਰ ਸ਼ਾਮ ਨੂੰ 2 ਵਜੇ ਹੋਵੇਗੀ ਜੀ, ਆਪ ਜੀਆਂ ਜ਼ਰੂਰ ਹਾਜ਼ਰੀਆਂ ਭਰ ਕੇ ਆਪਣੇ ਵਿਚਾਰ ਪੇਸ਼ ਕਰਨੇ ਜੀ। ਆਹੋ ਸਾਰੇ ਜਾਣੇ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀ ਆਕਾ ਦਾਤਾਰਾ ਹਰ ਧਿਆਵਹੁ।

ਗੁਣ ਆਖ ਵਖਾਣ। ਜੋ ਸੇਵ ਹੈ ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵੈ ਹਰ ਧਿਆਵੈ ਤੁਧ ਜੀ, ਸੇ ਜਨ ਜੁਗ ਮੈਂ ਸੁਖਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ। ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ।

ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵ ਹੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇ ਵੜ ਅਵਰ ਨਾ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ, ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋ ਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾ

ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਦੇ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰੀਆਓ ਸਭ ਤੁਝ ਹੀ ਮਾਹੇ।

ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਓ ਜਪ ਤਪ।

ਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀ ਆਏ

ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਸਮੂਹ ਸੰਗਤਾਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ

ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ।

0: ਸਿੱਖੀ ਕੇਸਾਂ ਸਵਾਸਾਂ ਦੇ ਸੰਗ ਨਿਭਾਹੀ ਤੇ ਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ।

ਰਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਕੇ ਹਜ਼ੂਰ ਸੰਧਿਆ ਸਮੇਂ ਦੇ ਸਜੇ ਹੋਏ ਦੀਵਾਨਾਂ ਦੇ ਅੰਦਰ ਸ਼ਬਦ ਚੌਂਕੀ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਦੀ ਅਰਦਾਸ ਹੈ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ ਅਗਾਹ ਵਾਸਤੇ ਸਮਤ ਪ੍ਰਦਾਨ ਕਰਨੀ ਦਰ ਤੇ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ

ਭਾਵਨਾਵਾਂ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ। ਕਿਰਪਾ ਮਿਹਰਾਮਤ ਕਰੋ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ, ਸਹੀ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬ।

विसर नाही सुख दाते, दिन रैन सास सास गुण गावा।

ਪਾਤ ਸਾ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤ ਸਾਹੁ ਸਿਰ ਸਾਹਾਂ ਦੈ ਸਾਹੁ।